ਤੈ ਹੋਈ ਸਖਾਈ ਆਪਣੇ ਮਨ ਚਿਤ ਕਹਿ ਕਹਾਏ ਬਿਨ ਗੁਰ ਆਪ ਨਾ ਜਾਈ ਹਰ ਜੋ ਦਾਤਾ ਭਗਤ ਵਚ ਲੈ ਕਰ ਕਿਰਪਾ ਮਨ ਵਸਾਈ ਨਾਨਕ ਸੁਭ ਅਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਸ੍ਰੀ ਰਾਗ ਮਹਲਾ ਤੀਜਾ ਧਨ ਜਨਨੀ ਜਨ ਜਾਇਆ ਧਨ ਪਿਤਾ ਪ੍ਰਧਾਨ ਸਤਿਗੁਰ ਸਾਹਿਬ ਸੁਖ ਪਾਇਆ ਵਿਚੋ ਗਿਆ ਗੁਮਾਨ ਦਾਰ ਸੇਵਨ ਸੰਤ ਜਨ ਖੜੇ ਪਾਇਨ ਗੁਣੀ ਨਿਧਾਨ

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: Put the Sukumi sob on this side.

artık

Yeah, I need more hands up.

0: ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਿਖਿਆ ਰਹਾਉ
1: ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰਿਆ
0: ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਾਇਆ
1: ਕਉ ਨਾਨਕ ਕਰਤੇ ਕੀਆ ਮਾਤਾ ਜੋ ਕਿਛੁ ਕਰਨਾ ਸੋ ਕਰਿਆ
0: ਸੋਦਰ ਰਾਗ ਅਸਾ

0: ਜਿਸ ਦਹੇਤ ਸਹਿ ਕਿਆ ਚਾਰਾ
1: ਨਾਨਕ ਸੱਚ ਸਵਾਰੇ ਮਹਾਰਾ
0: ਅਸ ਮਹਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਓ
1: ਆਖਰ ਆਖਾ ਸੱਚਾ ਨਾਉ
0: ਸਾਚੇ ਨਾਮ ਕੀ ਲਾਗੇ ਭੁੱਖ
1: ਉਤ ਭੁੱਖੇ ਕਾਇ ਚਲੀਐ ਦੁਖ
0: ਸੋ ਕਿਉ ਵਿਸਰੈ ਮੇਰੀ ਮਾਏ
1: ਸਾਚਾ ਸਾਹਿਬ ਸੱਚ ਨਾਏ
0: ਰਹਾਓ ਸਾਚੇ ਨਾਮ ਕੀ ਤਿਲ

0: ਧਰਮਸਤਕ ਲਿਖਿਆ ਲਿਖਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤਵੇ ਉਦਮ ਚਾ ਆਹਰ ਹਰ ਜੀਓ ਪਰਿਆ
1: ਸਹਿਲ ਪੰਥਰ ਮੈਂ ਜੰਤ ਉਪਾਏ ਤਾਕਾ ਰਿਜ ਅਗੇ ਕਰ ਤਰਿਆ
0: ਮੇਰੇ ਮੋਦੋ ਜੀ ਸਤ ਸੰਗਤ ਮਿਲੇ ਸੋ

0: ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰਨ
1: ਤਾਂ
0: ਆਦਿ ਪੁਰਖ ਅਪਰੰਪਰ ਕਰਤਾ ਜੀ।

0: ਬਲਵਿਓ ਬਾਚ ਬੇਨਤੀ ਚੋਪੀ ਹਮਰੀ ਕਰੋ ਹਾਥ ਰੱਛਾ
1: ਪੂਰਨ ਹੋਏ ਚਿਤ ਕੀ ਇੱਛਾ
0: ਚਰਨਨ ਮਨ ਰਹਿ ਹਮਾਰਾ
1: ਅਪਣਾ ਜਾਨ ਕਰੋ ਪ੍ਰਿਤ ਪਾਰਾ
0: ਹਮਰੇ ਦੁਸ਼ਟ ਸਭੇ ਤੁਮ ਕਾਵੋ।

ਜੋ ਹੈ ਕਥਾ ਸੁਣੇ ਰਕਾਵੇ ਬਿਸਨ ਭਗਤ ਕੀ ਇਹ ਫਲ ਹੋਈ ਸਮਰ ਸਤਰ ਸਾਸ ਪਚਾਵਨ।

0: Fateh.
1: ਠਾਕੁਰ ਤੁਮ ਪਹਿਰਦਾ।

ਅਕਾਲ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਗੋਬਿੰਦੋ ਸਿਮਰੋ ਸ੍ਰੀ ਹਰਾਏ ਸ੍ਰੀ ਹਰਕ੍ਰਿਸ਼ਨ ਤਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਕਰਨੋ ਨਿਧਾਵੇ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜ ਪਿਆਰੇ ਚਾਹਾਂ ਸਾਹਿਬਜ਼ਾਦੇ ਚਾਲਿਆ ਮੁਕਤਿਆ ਹੱਟਿਆ ਜੱਪਿਆ ਤੱਪਿਆ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਤੇਗ ਦੇਗ ਚਲਾਈ ਤੇਗ ਵਹਾਈ ਦੇਖ ਕੇ ਅੰਡਠ ਕੀਤਾ ਤਿੰਨਾਂ ਪਿਆਰਿਆ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲਹਾਈਆਂ ਚੱਕਰੀਆਂ ਦੇ ਚੜੇ ਆਰਿਆਂ ਨਾਲ ਚੜਾਏ ਕੇ ਗੁਰਦਾਰੇ ਦੀ ਸੇਵਾ ਲਈ ਕੁਰਬਾਨੀ ਕੀਤੀ ਧਰਮ ਨਿਹਾਰਿਆ ਸਿੱਖੀ ਕੇਸਾ ਸਵਾਸਾਂ ਨਾਲ ਨਿਭਾਈ ਤਿੰਨਾਂ ਪੁਰਾਤਨ ਅਤੇ ਵਰਤਮਾਨ ਸਮਾਂ ਦੇ ਸਬਰਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦਾਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚਿਤਾਵਣ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰਿਛਿਆ ਰੈਦ ਦੇਖ ਤੇਗ ਫਿਤੇ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹਾ ਦਾਨ ਪਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗਾ ਟਾਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਤਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੀ ਪੰਥ ਦੀ ਸਦਾ ਸਹਾਈ ਦਤਾਰ ਜੀ ਉਹ ਸਮੂਹ ਗੁਰਦੁਆਰਿਆਂ ਕਰਤਾਮਾ ਦੇ ਖੁੱਲ੍ਹੇ ਦਰਸ਼ਨ ਦੇ ਦਾ ਅਤੇ ਸੇਵਾ ਸੰਭਾਲ ਕਰਨ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਨੇ ਤਮਾਨੇ ਤਾਨੇ ਦੇ ਤਾਨੇ ਓਟਿਆਂ ਦੇ ਉਹ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੀ ਹਜ਼ੂਰ ਸੋਦਰ ਰਹਿਰ ਸਾਹਿਬ ਜੀ ਸੋਦਰ ਰਹਿਰ ਸਾਹਿਬ ਦੀ ਅਰਦਾਸ ਹੈ ਜੀ ਪੁਰਖ ਪੁਲ ਚੁੱਕ ਦੀ ਖਿਮਾ ਅੱਖ ਅੱਖੇ ਸ਼ੁੱਧ ਸਪਸ਼ਟ ਪਾਣੀ ਦੀ ਬਖਸ਼ੋ ਅੱਖਰ ਵੱਡਾ ਘੱਟਾ ਪੁੱਲ ਚੁੱਕ ਮਾਫ ਕਰਨੀ ਸਰਬਰਤ ਕਾਰਜ ਰਾਸ ਕਰਨੀ ਆ ਗਏ ਤੇ ਹਜ਼ੂਰ ਕਰਾਹ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ ਆਪ ਜੀ ਨੂੰ ਭੋਗ ਲੱਗੇ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਪਿੱਛੋਂ ਜੋ ਵੀ ਛਕੇ ਆਪ ਜੀ ਪਵਿੱਤਰ ਨਾਮ ਸਤਿਨਾਮ ਸ੍ਰੀ ਵਾਹਿਗੁਰੂ ਜੀ ਜਪੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਦੀ ਫਤਿਹ ਦੀ ਸਾਂਝ ਨਹੀਂ ਆਈ। ਗੱਲਾਂ ਤੁਸੀਂ ਐਂ ਕਰੀ ਜਾ ਰਹੇ ਹੋ, ਫਤਿਹ ਦੀ ਸਾਂਝ ਕਿਵੇਂ ਪਾਈਦੀ ਆ? ਸਾਰੇ ਜਣੇ ਹੱਥ ਜੋੜੋ ਪਹਿਲਾਂ, ਐ ਵੱਡੇ ਬੱਚੇ ਉਹ ਗੱਲਾਂ ਮਾਰੀ ਜਾ ਰਹੇ ਨੇ, ਵੱਡੇ ਬੱਚੇ ਤਾਂ। ਹਾਂਜੀ, ਬੜੀ ਅਫਸੋਸ ਦੀ ਗੱਲ ਆ ਕਿ ਆਪਾਂ ਹਰੇਕ ਵਾਰੀ ਕੈਂਪ ਦੇ ਲਈ ਜਦੋਂ ਆਪਾਂ ਅਰਦਾਸ ਲਈ ਬੱਚਿਆਂ ਦੇ ਵਿੱਚੋਂ ਹਾਕ ਮਾਰੀ ਦੀ ਆ, ਸਾਡੇ ਦੋ ਤਿੰਨ ਬੱਚੇ ਹੀ ਅੱਗੇ ਆਉਂਦੇ ਆ। ਕੀ ਗੱਲ ਵੀ, ਤੁਸੀਂ ਕਿਉਂ ਨਹੀਂ ਸਿੱਖਦੇ ਅਰਦਾਸ? ਆਪਣੇ ਕੋਲ 4-5 ਮਿੰਟ ਹੀ ਨੇ ਜਿਹਦੇ ਵਿੱਚ ਆਪਾਂ ਸਾਰਾ ਕੁਛ ਕਵਰ ਕਰਨਾ। ਜਿਹੜੇ ਵੱਡੇ ਬੱਚੇ ਨੇ 10-9 ਤੋਂ ਲੈ ਕੇ ਉੱਪਰ ਲੇਜ਼ਰ ਟੈਗ ਲਈ ਜਾ ਰਹੇ ਹੋ ਨਾ ਤੁਸੀਂ, 9 ਐਂਡ ਅਬਵ, ਤੁਹਾਡਾ ਕੱਲ੍ਹ ਦਾ ਜਿਹੜਾ ਹੋਮਵਰਕ ਆ, ਤੁਸੀਂ ਰਹਿਰਾਜ ਸਾਹਿਬ ਘਰੋਂ ਜਾ ਕੇ ਆਪਣੀ ਪ੍ਰਿੰਟ ਕਰਨੀ ਆ। ਉਹਦੇ ਵਿੱਚ ਜਦੋਂ ਅਸੀਂ ਕਰਦੇ ਹਾਂ ਵੀ ਰਹਿਰਾਜ ਸਾਹਿਬ ਕਾਹਦੀ ਕਰ ਰਹੇ ਹਾਂ, ਤੁਸੀਂ ਉਹ ਆਪਣੇ ਕੋਲੋਂ ਐਡ ਕਰਨੀ ਆ ਹਰੇਕ ਦਾ। ਕੱਲ੍ਹ ਨੂੰ ਤੁਹਾਡੀ ਊਂ ਤਾਂ ਆਪਣਾ ਲੇਜ਼ਰ ਟੈਗ ਲਈ ਕੋਈ ਟਿਕਟ ਨਹੀਂ ਹੈਗੀ, ਤੁਹਾਡੇ ਕੋਲ ਹੋਵੇ। ਕੱਲ੍ਹ ਨੂੰ ਮੈਂ ਕਿਸੇ ਬੱਚੇ ਨੂੰ ਵੀ ਕਹਿ ਸਕਦਾ ਵੀ ਤੁਸੀਂ ਰਹਿਰਾਜ ਸਾਹਿਬ ਤੋਂ ਉਪਰੰਤ ਅਰਦਾਸ ਕਰਨੀ ਆ, ਤੁਹਾਡੇ ਕੋਲ ਸਾਰਿਆਂ ਕੋਲ ਹੋਣਾ ਚਾਹੀਦਾ। ਲੱਗ ਗਿਆ ਪਤਾ? ਵੱਡੇ ਬੱਚੇ ਖਾਸ ਕਰਕੇ ਹਰੇਕ ਦਾ ਪ੍ਰਿੰਟ ਆਊਟ ਉਹਦੇ ਹੱਥ 'ਚ ਹੋਵੇ। ਕਿਸੇ ਬੱਚੇ ਨੂੰ ਵੀ ਆਪਾਂ ਸੱਦ ਕੇ ਇੱਥੇ ਰਹਿਰਾਜ ਸਾਹਿਬ ਵਾਲੇ ਕਹਿ ਸਕਦੇ ਹਾਂ ਵੀ ਤੂੰ ਅਰਦਾਸ ਕਰ। ਜੇ ਤੁਸੀਂ ਦੇਖ ਕੇ ਨਹੀਂ ਅਰਦਾਸ ਕਰ ਸਕਦੇ, ਬੜੀ ਅਫਸੋਸ ਦੀ ਗੱਲ ਆ। ਦੂਜੀ ਗੱਲ, ਕੱਲ੍ਹ ਜੋ ਤੁਹਾਡਾ ਨਿਤਨੇਮ ਆ ਉਹ ਜਲਦੀ ਹੋਵੇਗਾ, ਕਿਉਂਕਿ ਆਪਾਂ ਹੈਵ ਟੂ ਹੈਵ ਲੀਵ 10:30 ਫਾਰ ਲੇਜ਼ਰ ਟੈਗ। ਉੱਥੇ 11 ਤੋਂ 1 ਤੁਹਾਡਾ ਟਾਈਮ ਸਲੋਟ ਆ। ਜਿਹੜੇ ਪੇਰੈਂਟਸ ਨਾਲ ਜਾਣਾ ਚਾਹੁੰਦੇ ਨੇ, ਆਪਣੀਆਂ ਗੱਡੀਆਂ ਨਿਸ਼ਾਨ ਸਾਹਿਬ ਕੋਲ ਰੈਡੀ ਰੱਖਿਓ, ਜਿਹੜਾ ਆਪਾਂ 10:30 ਵਜੇ ਨੂੰ ਇੱਥੋਂ ਚੱਲ ਪਈਏ, ਕਿਉਂਕਿ 11 ਤੋਂ 1 ਹੀ ਹੈ, ਉਹਨਾਂ ਨੇ 1 ਵਜੇ ਉਹਨਾਂ ਦਾ ਟਾਈਮ ਸਲੋਟ ਹੋਰ ਬੁਕਿੰਗ ਹੋਈ ਹੋਈ ਆ। ਦੋ ਤਿੰਨ ਗੱਲਾਂ ਹੋਰ, ਬਾਕੀ ਜਿਹੜੇ ਪੇਰੈਂਟਸ ਉੱਥੇ ਆਉਣਗੇ, ਕਈ ਬੱਚਿਆਂ ਕੋਲ ਆਪਣੀ ਚੇਂਜ ਨਹੀਂ ਹੁੰਦੀ, ਜਿਹੜਾ ਕਿ ਉੱਥੇ ਗੇਮਸ ਪਲੇ ਕਰਨੀਆਂ ਚਾਹੁੰਦੇ ਨੇ, ਉਹਦੇ ਲਈ ਕੁਆਟਰਸ ਆਪਣੇ ਨਾਲ ਲੈ ਕੇ ਆਇਓ, ਜਿੰਨੀ ਜਿੰਨੀ ਵੀ ਤੁਸੀਂ ਕਰਨੀ ਆ, ਜਿੰਨੀ ਹੋਊ ਸਾਡੇ ਤੋਂ ਅਸੀਂ ਕਰਾਂਗੇ ਹੈਲਪ, ਬਟ ਮੇਕ ਸ਼ੋਰ ਯੂ ਹੈਵ ਟੂ ਬ੍ਰਿੰਗ ਯੂਰ ਆਉਨ ਚੇਂਜ, ਠੀਕ ਹੈ। ਇੱਕ ਕੁਐਸਚਨ ਪੁੱਟ ਹੋ ਰਿਹਾ ਸੀ ਵੀ ਜੇ ਕਿਸੇ ਦਾ ਬੱਚਾ 8 ਸਾਲ ਦਾ ਜਾਂ 9 ਸਾਲ ਦਾ ਵਾ, ਵੀ ਉਹ ਪੇਰੈਂਟਸ ਇਕੱਲੇ ਹੀ ਨੇ, ਉਹ ਠੀਕ ਹੈ, ਪੇਰੈਂਟਸ ਆਪਣਾ ਨਾਲ ਲਿਜਾਦੇ, 8 ਸਾਲ ਦੇ ਬੱਚੇ ਨੂੰ ਵੀ ਨਾਲ ਲਿਜਾਦੇ ਲੇਜ਼ਰ ਟੈਗ ਲਈ, ਠੀਕ ਹੈ ਜੀ। ਕੋਈ ਹੋਰ ਗੱਲਬਾਤ? ਹੁਣ ਵੱਡੇ ਬੱਚਿਆਂ ਨੂੰ ਪਤਾ ਲੱਗ ਗਿਆ ਕੱਲ੍ਹ ਦਾ ਕੀ ਆ, ਤੁਹਾਡਾ ਅਰਦਾਸ, ਤੁਹਾਡੀ ਪ੍ਰਿੰਟ ਆਊਟ ਹੋ ਕੇ ਉਹਦੇ ਵਿੱਚ ਜੋ ਆਪਣਾ ਕੈਂਪ ਚੱਲਦਾ ਉਹਦੇ ਰਿਗਾਰਡਿੰਗ ਤੁਸੀਂ ਵਿੱਚ ਮੈਂਸ਼ਨ ਕਰਨਾ ਆਪਣੇ ਹੱਥ ਨਾਲ, ਉਹ ਤੁਹਾਡਾ ਐਜ਼ ਏ ਹੋਮਵਰਕ ਆ। ਇਹਨਾਂ ਗੱਲਾਂ ਧਿਆਨ ਰੱਖਿਓ। ਅਤੇ ਜਦੋਂ ਆਪਾਂ ਉੱਥੋਂ ਆਉਣਾ ਅਤੇ ਸਾਰਿਆਂ ਨੇ ਆਪਣਾ ਇੱਥੇ ਆ ਕੇ ਤੁਹਾਡਾ 1 ਵਜੇ ਸਮਾਪਤੀ ਹੋ ਜਾਣੀ ਆ। ਉਦੋਂ ਬਾਅਦ ਜੋ ਵੀ ਤੁਹਾਡਾ ਇੱਥੋਂ ਦਾ ਦਰਬਾਰ ਹਾਲ ਦਾ ਪ੍ਰੋਗਰਾਮ ਆ, ਕੀਰਤਨ ਦਾ, ਆਫਟਰ ਦੈਟ ਕੈਂਪ ਦੀ ਸਮਾਪਤੀ ਉਹੀ 6 ਵਜੇ ਹੀ ਹੋਵੇਗੀ, ਕਿਉਂਕਿ ਵਿੱਚ ਬੱਚਿਆਂ ਨੇ ਕੀਰਤਨ ਵੀ ਕਰਨਾ। ਜੇ ਕਿਸੇ ਨੂੰ ਵੀ ਕੋਈ ਕੁਐਸਚਨ ਹੋਵੇ ਤਾਂ ਪੁੱਛ ਸਕਦੇ ਹੋ। ਦੂਜੀ ਗੱਲ, ਜਿਹੜੇ ਬੱਚਿਆਂ ਨੇ ਕੱਲ੍ਹ ਕੀਰਤਨ ਕਰਨਾ ਉਹ ਆਪਣਾ ਆਪਣਾ ਨਾਂ ਲਿਖਾ ਦਿਓ, ਵੀ ਉਸ ਹਿਸਾਬ ਨਾਲ ਆਪਾਂ ਤਿਆਰੀ ਕਰ ਸਕੀਏ। ਚਲੋ, ਕੈਂਪ ਦੀ ਤਾਂ ਆਪਣੀ ਸਮਾਪਤੀ ਹੈ, ਹੈ ਨਾ। ਆਪਾਂ ਨੈਕਸਟ ਵੀਕ ਜਿਹੜਾ ਕਿ ਮੈਥੇਮੈਟਿਕਸ ਦੀਆਂ ਕਲਾਸਿਸ ਲੱਗ ਰਹੀਆਂ ਨੇ, ਹੈ ਨਾ, ਲੱਗ ਰਹੀਆਂ ਮੈਥੇਮੈਟਿਕਸ ਦੀਆਂ ਕਲਾਸਿਸ, ਠੀਕ, ਉਹ ਤੁਹਾਨੂੰ ਕੱਲ੍ਹ ਨੂੰ ਅਪਡੇਟ ਦਿੱਤਾ ਜਾਊਗਾ। ਨਾਲ ਹੀ ਐਵਰੀ ਵੀਕ ਸੈਚਰਡੇ ਔਰ ਸੰਡੇ ਜਿਹੜੇ ਬੱਚੇ ਸੰਥਿਆ ਲੈਣੀ ਚਾਹੁੰਦੇ ਨੇ, ਤੁਹਾਡੇ ਕੋਲ ਛੁੱਟੀਆਂ 2-3 ਮਹੀਨੇ ਹੈਗੇ ਹਾਲੇ, ਕਈਆਂ ਬੱਚਿਆਂ ਤਾਂ ਅਗਸਤ ਵਿੱਚ ਜਾ ਕੇ ਸਕੂਲ ਲੱਗਣੇ ਆ, ਉਹ ਆ ਕੇ ਆਪਣੇ ਆਪਣੇ ਨਾਂ ਲਿਖਾ ਦਿਓ, ਵੱਡੇ ਬੱਚੇ ਖਾਸ ਕਰਕੇ, ਕਿਉਂਕਿ ਤੁਹਾਨੂੰ ਬਹੁਤ ਵੱਡੀ ਪ੍ਰੋਬਲਮ ਆ ਰਹੀ ਆ। ਤੁਸੀਂ ਆਹ ਸਾਲ ਦੇ 1-2 ਸਾਲਾਂ ਦੇ ਵਿੱਚ ਸਿੱਖ ਗਏ, ਨਹੀਂ ਤੁਹਾਨੂੰ ਇਹ ਹਮੇਸ਼ਾ ਤੁਹਾਡੇ ਦਿਮਾਗ ਦੇ ਵਿੱਚ ਝਿਜਕ ਰਹਿਣੀ ਆ। ਸੈਚਰਡੇ ਐਂਡ ਸੰਡੇ, ਜੇ ਤੁਸੀਂ ਫਰਾਈਡੇ ਕਹੋਗੇ ਆਪਾਂ ਫਰਾਈਡੇ ਵੀ ਕਰ ਸਕਦੇ ਹਾਂ ਸ਼ਾਮ ਦੇ ਟਾਈਮ 'ਤੇ। ਸੰਥਿਆ ਦੀਆਂ ਕਲਾਸਿਸ ਰੈਗੂਲਰ ਚੱਲਣਗੀਆਂ, ਜਿੰਨੇ ਵੀ ਤੁਸੀਂ ਨਾਂ ਲਿਖਾਓਗੇ ਉਨਾ ਹੀ ਅਸੀਂ ਜਲਦੀ ਜਲਦੀ ਸਟਾਰਟ ਕਰ ਸਕਦੇ ਹਾਂ। ਤੁਸੀਂ ਸਮਝਾ ਦਿਓ, ਚਲੋ। ਬਾਕੀ ਇਨਫੋਰਮੇਸ਼ਨ ਜਿਹੜੀ ਤੁਹਾਨੂੰ ਕੱਲ੍ਹ ਨੂੰ ਦਿੱਤੀ ਜਾਊਗੀ, ਹੁਣ ਰਹਿਰਾਜ ਸਾਹਿਬ ਦਾ ਟਾਈਮ ਹੋ ਗਿਆ ਵਾ, ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਸਾਹਿਬ ਜੀਓ, ਹਰ ਜੁਗ ਜੁਗ ਭਗਤੀਓ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਖਸ ਦੁਸ਼ਟ ਹਰ ਮਾਰਿਆ।

ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ

जात मह जोत जोत मह जाता अकल कला पारपूर रहया।

ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਹੈ ਘਰ ਨੌਨ ਦੇ ਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ

ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈਰੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਪ੍ਰਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਨ ਨੀਵਾਂ ਮਤ ਉੱਚੀ ਮਤ ਪਦ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ

ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ, ਇਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਸੱਚੇ ਪਾਤਸ਼ਾਹ ਜੀ ਕੜਾਹ ਪ੍ਰਸ਼ਾਦ ਦੇਖ ਸੱਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ ਸੱਚੇ ਪਾਤਸ਼ਾਹ ਜੀ। ਸਮੂਹ ਸੰਗਤਾਂ ਵੱਲੋਂ ਭਾਈ ਤਾਰਾ ਸਿੰਘ ਗੇਲ ਉਹਨਾਂ ਦੇ ਭਲੇ ਦੀ ਅਰਦਾਸ, ਸੱਚੇ ਪਾਤਸ਼ਾਹ ਕਿਰਪਾ ਕਰਨੀ ਆਪਣੇ ਸੇਵਕਾਂ ਦੇ ਮਿਹਰਾਂ ਪ੍ਰਿਆਰਥ ਰੱਖਣਾ।

ਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਬਹੀ ਅਕਾਲ ਕੇ, ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ ਆਪ ਸੰਗਤਾਂ ਨੇ ਸ਼ੋਧਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਆਓ ਹੁਣ ਕਥਾ ਕੀਰਤਨ ਦੀ ਆਰੰਭਤਾ ਹੋ ਰਹੀ ਹੈ। ਆਪ ਸੰਗਤਾਂ ਨੂੰ ਆਰਤੀ ਦੇ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਜਸਵਿੰਦਰ ਸਿੰਘ ਜੀ ਦਮਦਮੀ ਟਕਸਾਲ ਵਾਲੇ, ਉਹਨਾਂ ਪਾਸੋਂ ਸਰਵਣ ਕਰੀਏ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਕੱਲ੍ਹ ਸ਼ਾਮ ਅਤੇ ਸ਼ਨੀਵਾਰ ਦੇ ਸ਼ਾਮ ਦੇ ਦੀਵਾਨਾਂ ਵਿੱਚ ਆਪਣੇ ਕੋਲ ਜੋ ਪਹਿਲੇ ਦਿਨ ਰਾਗ ਸ੍ਰੀ ਰਾਗ ਦੇ ਗਾਇਣ ਹੋ ਰਹੇ ਹਨ, ਦੂਸਰੇ ਦਿਨ ਰਾਗ ਤਲੰਗ ਦੇ ਗਾਇਣ ਹੋਣਗੇ, ਜਿਸ ਵਿੱਚ ਰਾਗੀ ਭਾਈ ਸਰਬਜੀਤ ਸਿੰਘ ਲਾਡੀ ਅਤੇ ਡਾਕਟਰ ਬਲਕਰਨ ਸਿੰਘ ਜੀ ਅਤੇ ਉਸਤਾਦ ਦਲਵੀਰ ਸਿੰਘ ਜੀ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ। ਸਭ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਸਰੀ ਮਹਲਾ ਪਹਿਲਾ ਆਰਤੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ

ਗੁਰੂ ਪਿਆਰੀ ਸਾਹਿਬ ਸਿੰਘ ਜੀ ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਆਰਤੀ ਆਰਤੀ ਤੋਂ ਦੁਆਰਾ ਨਿਹਾਲ ਕਰ ਰਹੇ ਸਨ। ਸਤਿਕਾਰਯੋਗ ਰਾਗੀ ਭਾਈ ਜਸਵਿੰਦਰ ਸਿੰਘ ਜੀ ਦਮਦਮੀ ਟਕਸਾਲ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਸ਼੍ਰਵਣ ਕਰਾਉਣਗੇ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ। ਉਹਨਾਂ ਤੋਂ ਬਾਅਦ ਰਾਗੀ ਭਾਈ ਸਰਬਜੀਤ ਸਿੰਘ ਲਾਡੀ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛੜ ਕਿਰਪਾ ਨਿਧਾਨ ਜਾਗਤ ਜੋਤ ਚਵਰ ਛਤਰ ਔਰ ਤਖਤ ਕੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਮਿਹਰਾਮਤ ਬਖਸ਼ਿਸ਼ ਦਾ ਸਦਕਾ ਹੈ। ਸੰਧਿਆ ਕਾਲ ਸਮੇਂ ਗੁਰੂ ਮਹਾਰਾਜ ਦੇ ਹਜ਼ੂਰ ਦੀਆਂ ਹਾਜ਼ਰੀਆਂ ਭਰ ਕੇ ਵਡਭਾਗੀ ਬਣ ਰਹੇ ਹਾਂ। ਜਿਨ ਕਹਿ ਪੋਤੈ ਪੁੰਨ ਹੈ ਸੇ ਗੁਰਸਿੱਖ ਗੁਰੂ ਪਹਿ ਜਾਤੇ, ਵੱਡਿਆ ਭਾਗਾਂ ਦੀ ਨਿਸ਼ਾਨੀ ਹੈ ਭਾਈ ਗੁਰੂ ਕੀ ਸੰਗਤ ਦਾ ਆਨੰਦ ਮਾਨਣਾ। ਪਵਿੱਤਰ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਸੰਗਤੀ ਰੂਪ ਵਿੱਚ ਕੀਤੇ ਹਨ, ਉਪਰੰਤ ਸ੍ਰੀ ਰਹਿਰਾਸ ਸਾਹਿਬ ਦਾ ਪਾਠ ਆਪ ਨੇ ਸ਼ਰਵਣ ਕੀਤਾ ਹੈ, ਉਪਰੰਤ ਆਰਤੀ ਆਰਤਾ ਅਤੇ ਪਵਿੱਤਰ ਸ਼ਬਦਾਂ ਦਾ ਕੀਰਤਨ। ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ, ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਹਿਆ ਪੁਕਾਰ, ਨਾਨਕ ਕਹਿ ਸੁਣ ਰੇ ਮਨਾ ਕਰ ਕੀਰਤਨ ਹੋਏ ਉਧਾਰ। ਕੀਰਤਨ ਸ਼ਰਵਣ ਕਰ ਰਹੇ ਸੀ, ਹਾਜ਼ਰੀਆਂ ਪਾ ਰਹੇ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਦਮਨ ਦੀ ਮਿੰਟਕ ਸਾਲ ਵਾਲੇ, ਸੋ ਗੁਰੂ ਮਹਾਰਾਜ ਬਖਸ਼ਿਆ ਕਰਨ। ਕੋਈ ਸਮਾਂ ਗੁਰ ਸ਼ਬਦ ਦੀ ਲੜੀਵਾਰ ਕਥਾ ਵਿਚਾਰ ਜੋ ਇਸ ਪਵਿੱਤਰ ਸਥਾਨ ਦੀ ਮਰਿਆਦਾ ਮੁਤਾਬਕ ਚੱਲ ਰਹੀ ਹੈ ਸ਼ਰਵਣ ਕਰਾਂਗੇ। ਇਹ ਗੁਰੂ ਨਾਨਕ ਦੇਵ ਜੀ ਦਾ ਮਹਾਰਾਜ ਜੀ ਦਾ ਅਸ਼ਟਪਦੀਆਂ ਦੇ ਰੂਪ ਵਿੱਚ ਲਾਸਟਲਾ ਸ਼ਬਦ ਹੈ 22ਵਾਂ। ਔਰ ਅੱਜ ਪੰਥ ਦੇ ਮਹਾਨ ਸ਼ਹੀਦ, ਪੰਥ ਦੇ ਪਹਿਲੇ ਬਾਦਸ਼ਾਹ ਔਰ ਸਤਿਕਾਰਯੋਗ ਸ਼ਹੀਦ ਪੁੱਤਰ ਦੇ ਪਿਤਾ ਔਰ ਸ਼ਹੀਦ ਪਤਨੀ ਦੇ ਸ਼ਹੀਦ ਪਤੀ ਸਤਿਕਾਰਯੋਗ ਬਾਬਾ ਬੰਦਾ ਸਿੰਘ ਜੀ ਬਹਾਦਰ, ਤਿੰਨਾਂ ਦੀ ਅੱਜ ਸ਼ਹਾਦਤ ਹੈ। ਤਿੰਨਾਂ ਦੇ ਬੇਟੇ ਜਿਨ੍ਹਾਂ ਦੀ ਉਮਰ ਉਸ ਵੇਲੇ 3.5 ਸਾਲ ਦੇ ਕਰੀਬ ਸੀ, ਅਜੈ ਸਿੰਘ ਔਰ ਤਿੰਨਾਂ ਦੀ ਪਤਨੀ ਬੀਬੀ ਸੁਸ਼ੀਲ ਕੌਰ, ਤਿੰਨਾਂ ਦੀ ਸ਼ਹੀਦੀ ਔਰ ਸਿੱਖ ਕੌਮ ਦੇ ਜਰਨੈਲਾਂ ਦੀ ਸ਼ਹੀਦੀ ਅੱਜ ਦੇ ਦਿਨ ਦਿੱਲੀ ਵਿਖੇ ਹੋਈ ਸੀ। ਸੋ ਉਹਨਾਂ ਦਾ ਇਤਿਹਾਸ ਵੀ ਆਪਾਂ ਗੁਰੂ ਦੀ ਕਿਰਪਾ ਦੁਆਰਾ ਸ਼ਰਵਣ ਕਰਾਂਗੇ। ਰਸਨਾ ਕਰ ਲਈਏ ਪਵਿੱਤਰ ਗੁਰੂ ਚਰਨਾਂ 'ਚ ਹਾਜ਼ਰੀ ਲਵਾਈਏ ਜੀ, ਪਿਆਰ ਨਾਲ ਬੋਲੀਏ ਜੀ ਸਤਨਾਮ ਸ੍ਰੀ।

ਜਗਤ ਗੁਰੂ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰਦੇ ਹਨ। ਬੇਨਤੀ ਕੀਤੀ ਸੀ ਪਿੱਛੇ ਜੇ ਕਿ ਕਿਸੇ ਵੀ ਗ੍ਰੰਥ ਵਿੱਚ ਆਸਾ ਰਾਗ ਦਾ ਜ਼ਿਕਰ ਨਹੀਂ ਸੰਗੀਤ ਦੇ ਗ੍ਰੰਥਾਂ ਵਿੱਚ, ਔਰ ਇਹ ਜਿਹੜਾ ਰਾਗ ਹੈ ਇਹ ਗੁਰੂ ਨਾਨਕ ਦੇਵ ਜੀ ਨੇ ਆਜ਼ਾਦ ਕੀਤਾ, ਇਸ ਨੂੰ ਗੁਰੂ ਨਾਨਕ ਦੇਵ ਜੀ ਨੇ ਪ੍ਰਗਟ ਕੀਤਾ। ਇਸ ਲਈ ਇਸ ਪਵਿੱਤਰ ਰਾਗ ਦਾ ਜਿਹੜਾ ਪਹਿਲਾ ਸ਼ਬਦ ਹੈ ਉਹ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ। ਸੋਦਰ ਦੀਆਂ ਤਿੰਨ ਪੌੜੀਆਂ ਹਨ ਸਤਸੰਗੀਓ, ਇੱਕ ਜਪਜੀ ਸਾਹਿਬ ਵਿੱਚ, ਦੂਸਰੀ ਪੌੜੀ ਹੈ ਸੋਦਰ ਰਹਿਰਾਜ ਸਾਹਿਬ ਦੀ, ਤੀਸਰੀ ਪੌੜੀ ਹੈ ਆਸਾ ਰਾਗ ਦੇ ਆਰੰਭਤਾ ਵਿੱਚ 347 ਅੰਗ 'ਤੇ। ਇਹ ਤਿੰਨੇ ਪੌੜੀਆਂ ਹੀ ਮਹਾਰਾਜ ਨੇ ਵੱਖ ਵੱਖ ਥਾਵਾਂ 'ਤੇ ਉਚਾਰੀਆਂ ਹਨ। ਜਪਜੀ ਸਾਹਿਬ ਦੀ ਜਿਹੜੀ ਪਵਿੱਤਰ ਪੌੜੀ ਹੈ ਇਹ ਸਿੱਧਾ ਨਾਲ ਵਿਚਾਰ ਕਰਦੇ ਹਾਂ ਸੁਮੇਰ ਪਰਬਤ ਉੱਤੇ ਉਚਾਰੀ ਹੈ। ਜਿਹੜੀ ਰਹਿਰਾਜ ਸਾਹਿਬ ਦੀ ਆਪਾਂ ਪਵਿੱਤਰ ਪੌੜੀ ਸੋਦਰ ਦੀ ਪੜ੍ਹਦੇ ਹਾਂ ਇਹ ਸੱਚਖੰਡ ਵਿਖੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਨਮੁੱਖ ਉਚਾਰਨ ਕੀਤੀ ਹੈ। ਤੀਸਰੀ ਪੌੜੀ ਸੋਦਰ ਦੀ ਜਦੋਂ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ ਨੇ ਬੇਈ 'ਚੋਂ ਬਾਹਰ ਆਏ ਨੇ, ਬੇਬੇ ਨਾਨਕੀ ਜੀ ਦੇ ਪੁੱਛਣ 'ਤੇ ਕਿ ਸੱਚੇ ਪਾਤਸ਼ਾਹ ਸੱਚਖੰਡ ਦਾ ਕੀ ਵਰਤਾਰਾ, ਉਸ ਸਮੇਂ ਮਹਾਰਾਜ ਨੇ ਉਚਾਰਨ ਕੀਤੀ ਹੈ। ਇਸ ਲਈ ਜਿਹੜਾ ਸੋਦਰ ਰਾਗ ਹੈ ਵੈਰੂ ਆਸਾ ਰਾਗ ਹੈ ਇਹਦੀ ਆਰੰਭਤਾ ਹੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਿਹਰ ਕਰਦੇ ਆਸਾ ਰਾਗ ਵਿੱਚ ਆਉਣ ਜਾਣਾ ਕਿਉਂ ਰਹੇ, ਇਹ ਸਵਾਲ ਹੈ, ਕੁਸ਼ਚਨ ਹੈ ਕਿ ਜਿਹੜਾ ਆਉਣਾ ਅਤੇ ਜਾਣਾ, ਜੰਮਣਾ ਅਤੇ ਮਰਨਾ ਇਹ ਕਿਵੇਂ ਰਹਿ ਜਾਵੇ, ਕਿਵੇਂ ਖਤਮ ਹੋ ਜਾਵੇ, ਕਿਵੇਂ ਮੁੱਕ ਜਾਵੇ, ਕਿਉਂ ਮੇਲਾ ਹੋਈ ਅਤੇ ਵਾਹਿਗੁਰੂ ਦੇ ਨਾਲ ਮਿਲਾਪ ਕਿਵੇਂ ਹੋ ਜਾਏ, ਪਰਮਾਤਮੇ ਦੇ ਨਾਲ ਮਿਲ ਕਿਵੇਂ ਜਾਈਏ, ਜੰਮਣ ਮਰਨ ਤੋਂ ਕਿਵੇਂ ਬਚ ਜਾਈਏ, ਇਹ ਸਵਾਲ ਹੈ ਪਹਿਲੀ ਪੰਕਤੀ ਵਿੱਚ। ਜਨਮ ਮਰਨ ਕਾ ਦੁੱਖ ਘਣੋ ਨਿਤ ਸਹਿਸਾ ਦੋਈ। ਜਨਮ ਅਤੇ ਮਰਨ ਦਾ ਦੁੱਖ ਬਹੁਤ ਵੱਡਾ ਦੁੱਖ ਹੈ, ਜੰਮਣ ਮਰਨ ਵੱਡਾ ਵਿਛੋੜਾ। ਦੁੱਖ ਪਿਆਰਿਓ ਕਈ ਤਰ੍ਹਾਂ ਦੇ ਨੇ, ਇੱਕ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੋ ਵੈਦ ਨਾ ਭੋਲੇ ਦਾਰੂ ਲਾਏ। ਇਹਨਾਂ 'ਚ ਸਭ ਤੋਂ ਵੱਡਾ ਜਿਹੜਾ ਰੋਗ ਹੈ ਇਹ ਜਨਮ ਅਤੇ ਮਰਨ ਦਾ ਰੋਗ ਹੈ, ਕਈ ਜਨਮਾਂ ਤੋਂ ਸਾਨੂੰ ਚਿੰਬੜਿਆ ਹੋਇਆ। ਜਨਮ ਜਨਮ ਵੈਰਾਈ ਲਿਖਿਆ ਮਹਾਰਾਜ ਨੇ, ਇਹ ਕਈ ਜਨਮਾਂ ਦਾ ਸਾਡਾ ਵੈਰੀ ਹੈ, ਕਈ ਜਨਮਾਂ ਤੋਂ ਸਾਨੂੰ ਇਹ ਚਿੰਬੜਿਆ ਹੋਇਆ ਇਹ ਦੁੱਖ, ਇਹ ਕਿਵੇਂ ਰਹਿ ਜਾਵੇ, ਕਿਵੇਂ ਖਤਮ ਹੋਵੇ। ਨਿਤ ਸਹਿਸਾ ਦੋਈ, ਜਿਸ ਰੋਗ ਦੇ ਕਾਰਨ ਜੀਵ ਨੂੰ ਹਮੇਸ਼ਾ ਵਾਸਤੇ ਸਹਿਸੇ ਵਿੱਚ, ਸਹਿਮ ਦੇ ਵਿੱਚ, ਦੁਬਧਾ ਵਿੱਚ ਰਹਿਣਾ ਪੈਂਦਾ ਹੈ। ਬਿਨ ਨਾਵੈ ਕਿਆ ਜੀਵਣਾ ਫਿਟ ਤ੍ਰਿਗ ਚਤੁਰਾਈ। ਧੰਨ ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਨੇ ਨਾਮ ਤੋਂ ਬਿਨਾਂ ਜਿਹੜਾ ਜੀਵਨ ਜਿਉਣਾ ਨਾ, ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੈ ਅੰਤ ਚੱਲੇ ਗੋ ਹਾਰੀ। ਕਹਿੰਦੇ ਨੌ ਖੰਡ ਧਰਤੀ 'ਤੇ ਰਾਜ ਕਰ ਲਵੇ ਕੋਈ ਵਿਅਕਤੀ, ਜੇ ਨਾਮ ਉਹਦੇ ਕੋਲ ਨਹੀਂ ਤਾਂ ਅੰਤ ਨੂੰ ਜ਼ਿੰਦਗੀ ਨੂੰ ਹਾਰ ਕੇ ਸੰਸਾਰ ਤੋਂ ਚਲਾ ਜਾਂਦਾ। ਸਗਲ ਸਿਰਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਕਹਿੰਦੇ ਕਿ ਵੱਡੀ ਤੋਂ ਵੱਡੀ ਉਮਰ ਵੀ ਹੋ ਜਾਵੇ ਅਤੇ ਨਾਮ ਤੋਂ ਬਿਨਾਂ ਦੁਖੀ ਹੈ। ਬਿਨ ਨਾਵੈ ਕਿਆ ਜੀਵਨਾ, ਨਾਮ ਤੋਂ ਬਿਨਾਂ ਜੀਵਨ ਕਾਹਦਾ ਭਾਈ, ਸਾਰਾ ਜੀਵਨ ਵਿਅਰਥ ਹੈ। ਫਿੱਟ ਤ੍ਰਿਗ ਚਤੁਰਾਈ, ਜਿੰਨੀਆਂ ਮਰਜ਼ੀ ਸਿਆਣਪਾਂ ਕਰ ਲਵੇ, ਚਲਾਕੀਆਂ ਚਤੁਰਾਈਆਂ ਕਰ ਲਵੇ ਜੀਵ, ਫਿੱਟੇ ਮੂੰਹ ਹੈ, ਉਹਨੂੰ ਲਾਹਨਤੀ ਹੈ, ਤ੍ਰਿਗੀ ਹੈ ਸਤਸੰਗੀਓ। ਰਾਮ ਨਾਮ ਸਤਿਗੁਰ ਸਾਧ ਨਾ ਸੇਵਿਆ, ਹਰ ਭਗਤ ਨਾ ਭਾਈ। ਨਾ ਤਾਂ ਸਤਿਗੁਰਾਂ ਦੀ ਸੇਵਾ ਕੀਤੀ, ਨਾ ਕਿਸੇ ਸਾਧੂ ਗੁਰਮੁਖ ਦੀ ਸੇਵਾ ਕੀਤੀ, ਹਰ ਭਗਤ ਨਾ ਭਾਈ, ਅਤੇ ਹਰੀ ਦੀ ਭਗਤੀ ਭਾਈ ਨਹੀਂ, ਚੰਗੀ ਨਹੀਂ ਲੱਗੀ ਜ਼ਿੰਦਗੀ 'ਚ। ਨਾ ਤਾਂ ਸੇਵਾ ਕੀਤੀ, ਨਾ ਪਿਆਰੇ ਕਿਤੇ ਵਾਹਿਗੁਰੂ ਦੀ ਭਗਤੀ ਕੀਤੀ, ਸਾਰੀ ਜ਼ਿੰਦਗੀ ਹੀ ਅਜਾਈਂ ਗਵਾ ਦਿੱਤੀ, ਅਜਾਈਂ। ਰਹਾਓ ਵਿਸ਼ਰਾਮ ਦੇ ਕੇ ਸਤਿਗੁਰੂ ਜੀ ਕਿਰਪਾ ਕਰਦੇ ਹਨ। ਆਵਣ ਜਾਣਾ ਤੌਰ ਹੈ ਪਾਈਐ ਗੁਰ ਪੂਰਾ। ਪਹਿਲੀ ਪੰਕਤੀ ਸਵਾਲ ਕੀਤਾ ਸੀ ਮਹਾਰਾਜ ਨੇ ਆਪ ਹੀ ਕਿ ਆਵਣ ਜਾਣਾ ਕਿਉਂ ਰਹੇ, ਹੁਣ ਆਪ ਹੀ ਉਹਦਾ ਜਵਾਬ ਦਿੰਦੇ ਨੇ ਸੱਚੇ ਪਾਤਸ਼ਾਹ। ਆਵਣ ਜਾਣਾ ਤੌਰ ਹੈ, ਆਉਣਾ ਅਤੇ ਜਾਣਾ, ਜੰਮਣ ਮਰਨਾ ਤਾਂ ਰਹਿ ਜਾਂਦਾ, ਖਤਮ ਹੋ ਜਾਂਦਾ ਭਾਈ। ਪਾਈਐ ਗੁਰ ਪੂਰਾ,
ਜੇ ਪੂਰਾ ਗੁਰੂ ਪ੍ਰਾਪਤ ਹੋ ਜਾਏ। ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ। ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਗੋਬਿੰਦ ਸਿੰਘ ਜੀ, ਭਾਵ ਸਾਰੇ ਗੁਰੂ ਪੂਰਨ ਗੁਰ ਅਵਤਾਰ ਹੋਏ ਨੇ। ਸਤਸੰਗ ਜੀ, ਅਧੂਰੇ ਗੁਰੂ ਵੀ ਮਹਾਰਾਜ ਨੇ ਲਿਖਿਆ, ਕੱਚਾ ਗੁਰੂ ਵੀ ਲਿਖਿਆ ਬਾਣੀ 'ਚ। ਅਤੇ ਇਸ ਲਈ ਪੂਰਾ ਗੁਰੂ ਮਿਲ ਜਾਏ ਤਾਂ ਆਉਣਾ ਜਾਣਾ ਜੰਮਣ ਮਰਨਾ ਰਹਿ ਜਾਂਦਾ। ਲੱਖਾਂ ਸਾਧ ਹੁਣ ਵੀ ਧੂਣੀਆਂ ਤਪਾ ਰਹੇ ਨੇ, ਲੱਖਾਂ ਸਾਧ ਥਾਂ ਥਾਂ 'ਤੇ ਭੇਖ ਬਣਾ ਕੇ ਫਿਰ ਰਹੇ ਨੇ, ਕੋਈ ਨਹੀਂ ਜਾਣਦਾ। ਪਰ ਐਸਾ ਸਾਧੂ ਮਾਧੋ ਦਾਸ ਬੈਰਾਗੀ, ਉੱਥੇ ਗੁਰੂ ਕਲਗੀਧਰ ਜੀ ਨੇ ਮਿਹਰ ਕਰ ਦਿੱਤੀ ਸਤਸੰਗੀਓ, ਅੰਮ੍ਰਿਤ ਕੀ ਦਾਤ ਦੇ ਦਿੱਤੀ, ਪੂਰਾ ਗੁਰੂ ਮਿਲ ਪਿਆ ਅਤੇ ਅਮਰ ਹੋ ਗਿਆ। ਨਹੀਂ ਤਾਂ ਆਮ ਸਾਧੂਆਂ ਵਾਂਗ ਇਹ ਵੀ ਬੇਨਾਮ ਹੀ ਦੁਨੀਆਂ ਤੋਂ ਤੁਰ ਜਾਂਦਾ, ਇਹਦਾ ਨਾਮ ਵੀ ਦੁਨੀਆਂ ਤੋਂ ਖਤਮ ਹੋ ਜਾਂਦਾ। ਅੱਜ ਸਤਸੰਗੀਓ, ਸਾਰਾ ਸਿੱਖ ਜਗਤ ਅਤੇ ਹੋਰ ਬੇਅੰਤ ਲੋਕ ਆਪ ਨੂੰ ਯਾਦ ਕਰ ਰਹੇ ਨੇ। ਕਿਉਂ? ਕਿਉਂਕਿ ਪੂਰਾ ਗੁਰੂ ਮਿਲ ਗਿਆ, ਪੂਰੇ ਗੁਰੂ ਨੇ ਕਿਰਪਾ ਕਰਕੇ ਨਾਮ ਸਿਮਰਨ ਬੰਦਗੀ ਦੀ ਦਾਤ ਦਿੱਤੀ, ਜੰਮਣ ਮਰਨਾ ਖਤਮ ਹੋ ਗਿਆ, ਪਰਮਾਤਮਾ ਵਿੱਚ ਅਭੇਦ ਹੋ ਗਏ ਉਹ ਗੁਰੂ ਦੇ ਪਿਆਰੇ।

ਰਾਸ ਦੇ ਵਾਹਿਗੁਰੂ ਦੇ ਨਾਮ ਦੀ ਧਨ ਦੌਲਤ ਪੂੰਜੀ ਪੂਰਾ ਗੁਰੂ ਬਖਸ਼ ਦਿੰਦਾ ਹੈ। ਫਿਰ ਕੀ ਹੁੰਦਾ ਹੈ, ਜਦੋਂ ਪੂਰੇ ਗੁਰੂ ਤੋਂ ਨਾਮ ਲੈ ਕੇ ਜਪੀਏ, ਬਿਨਸੇ ਭਰਮ ਪੂਰਾ, ਬਿਨਸ ਜਾਂਦਾ ਹੈ ਭਰਮ ਭੁਲੇਖਾ ਅਤੇ ਝੂਠ। ਜਿਹੜਾ ਨਾਮ ਜਪਦਾ ਹੈ ਉਹਦੇ ਅੰਦਰ ਭਰਮ ਭੁਲੇਖੇ ਅਤੇ ਝੂਠ ਜਿਹੜਾ ਇਹ ਸਾਰਾ ਖਤਮ ਹੋ ਗਿਆ। ਸੰਤ ਜਨਾ ਕੋ ਮਿਲ ਰਹੇ ਧਨ ਧਨ ਜਸ ਗਾਏ। ਧੰਨ ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਨੇ, ਉਹ ਵਾਹਿਗੁਰੂ ਦੇ ਪਿਆਰੇ ਧੰਨ ਹਨ। ਧੰਨ ਧੰਨ ਧੰਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਧੰਨ ਹਨ ਉਹ ਵਾਹਿਗੁਰੂ ਦੇ ਪਿਆਰੇ, ਧੰਨ ਧੰਨ ਜਸ ਗਾਏ, ਜਿਹੜੇ ਵਾਹਿਗੁਰੂ ਦਾ ਜਸ ਗਾਉਂਦੇ ਨੇ, ਜਿਹੜੇ ਵਾਹਿਗੁਰੂ ਦੀ ਉਸਤਤ ਕਰਦੇ ਨੇ। ਸੰਤ ਜਨਾ ਮਿਲ, ਸੰਤ ਜਨਾਂ ਦੇ ਨਾਲ ਮਿਲ ਕੇ, ਸੰਤ ਜਨਾਂ ਕੋ ਮਿਲ ਰਹੇ, ਜਿਹੜੇ ਸੰਤਾਂ ਨਾਲ, ਰੱਬ ਦੇ ਪਿਆਰਿਆਂ ਨਾਲ, ਸ਼ਾਂਤ ਸਰੂਪ ਗੁਰੂ ਨਾਲ ਮਿਲ ਕੇ ਰਹਿੰਦੇ ਨੇ, ਉਹਨਾਂ ਨੂੰ ਲੋਕ ਧੰਨ ਧੰਨ ਕਹਿੰਦੇ ਨੇ। ਸਤਸੰਗੀਓ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਸੋ ਕਈ ਦਿਨ ਤੋਂ ਆਪ ਨਾਲ ਸਾਂਝੀ ਕਰ ਰਹੇ ਹਾਂ ਬੇਨਤੀ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜਨਮ ਪੁੰਛ ਦੇ ਇਲਾਕੇ ਵਿੱਚ ਰਜੌਰੀ ਵਿਖੇ ਹੋਇਆ, ਜੰਮੂ ਕਸ਼ਮੀਰ ਦਾ ਇਲਾਕਾ। ਔਰ ਹਰਨੀ ਦੇ ਮਰਨ ਜਾਣ ਤੋਂ ਬਾਅਦ ਵਿੱਚ ਵਿਰਾਗੀ ਹੋ ਗਏ, ਜਾਨਕੀ ਪ੍ਰਸ਼ਾਦ ਦੀ ਸੰਗਤ ਕੀਤੀ, ਉਸ ਤੋਂ ਬਾਅਦ ਵਿੱਚ ਸਮਰੱਥ ਰਾਮਦਾਸ ਦੀ ਸੰਗਤ ਉਦਾਸੀਆਂ ਦੀ ਕੀਤੀ, ਉਸ ਤੋਂ ਬਾਅਦ ਵਿੱਚ ਯੋਗੀ ਉਗੜਨਾਥ ਦੀ ਸੰਗਤ ਕੀਤੀ, ਫਿਰ ਹਜ਼ੂਰ ਸਾਹਿਬ ਜੀ ਆਪਣਾ ਟਿਕਾਣਾ ਬਣਾ ਲਿਆ, ਇੱਥੇ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਭੇਟ ਹੋਈ। ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਦੀ ਆਤਮਾ ਨੂੰ ਜਗਾਇਆ। ਸੁਤੜੇ ਅਸੰਖ ਮਾਇਆ ਝੂਠੀ ਕਾਰਨੇ, ਨਾਨਕ ਸੇਜ ਜਾ ਗੰਨ ਜੇ ਰਸਨਾ ਨਾਮ ਉਚਾਰਨੇ। ਗੁਰਬਾਣੀ ਦਾ ਫਰਮਾਨ ਹੈ, ਅਗਿਆਨੇ ਲਾਏ ਸਵਾਲਿਆ, ਗੁਰ ਗਿਆਨੇ ਲਾਏ ਜਗਾਵੇ ਗੋ। ਆਪ ਹੀ ਪਰਮਾਤਮਾ ਨੇ ਜੀਵ ਨੂੰ ਅਗਿਆਨਤਾ 'ਚ ਪਾ ਕੇ ਸਵਾਇਆ ਹੋਇਆ, ਸੁੱਤਾ ਪਿਆ ਭਰਮ ਦੇ ਵਿੱਚ, ਭੁਲੇਖਿਆਂ ਵਿੱਚ ਜੀਵ। ਰੋਜ਼ ਪੜ੍ਹਦੇ ਹਾਂ ਆਨੰਦ ਸਾਹਿਬ ਦੀ ਪਵਿੱਤਰ ਬਾਣੀ ਵਿੱਚ, ਤੀਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ, ਗੁਰ ਕਿਰਪਾ ਅਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਉਹ ਜਾਗਦੇ ਜਿਹੜੇ ਅੰਮ੍ਰਿਤਮਈ ਬਾਣੀ ਪੜ੍ਹਦੇ ਨੇ। ਇਹ ਵੀ ਮਾਧੋਦਾਸ ਬੈਰਾਗੀ ਦੇ ਰੂਪ ਵਿੱਚ ਸੁੱਤਾ ਆਇਆ ਸੀ, ਅਗਿਆਨਤਾ ਸੀ ਮਨ ਵਿੱਚ, ਸ਼ਕਤੀਆਂ ਦੇ ਪ੍ਰਭਾਵ ਹੇਠ ਭਰਮ ਦੇ ਵਿੱਚ ਹੀ ਫਿਰ ਰਿਹਾ ਸੀ ਕਿ ਸ਼ਾਇਦ ਇਹੀ ਸਾਰਾ ਕੁਛ ਹੈ। ਬਾਣੀ 'ਚ ਲਿਖਿਆ ਮਹਾਰਾਜ ਨੇ, ਚਾਲੇ ਥੇ ਹਰ ਮਿਲਣ ਕੋ ਬੀਟੇ ਅਟਕਿਓ ਚੀਤ। ਬੰਦਗੀ ਤਪ ਕਰਦਾ ਹੈ ਜੀਵ ਮੁਕਤੀ ਲਈ, ਪਰ ਜਦੋਂ ਨਾਮ ਸਿਮਰਨ ਬੰਦਗੀ ਕਰਦਾ ਤਾਂ ਇਹਦੀ ਮਾਨਤਾ ਹੁੰਦੀ, ਫਿਰ ਦੁਨੀਆ ਦੇ ਪਿੱਛੇ ਲੱਗਦੀ ਹੈ ਵਾਹਿਗੁਰੂ ਨੂੰ ਭੁੱਲ ਕੇ, ਅਤੇ ਫਿਰ ਉਹ ਆਪਣੀ ਪੂਜਾ ਪ੍ਰਤਿਸ਼ਠਾ 'ਚ ਲੱਗ ਜਾਂਦਾ। ਇੱਦਾਂ ਹੀ ਬੰਦਾ ਸਿੰਘ ਬਹਾਦਰ ਨੇ ਬੜੀਆਂ ਘਾਲਣਾ ਘਾਲੀਆਂ, ਬੜੀਆਂ ਸਾਧਨਾ ਕੀਤੀਆਂ, ਸ਼ਕਤੀਆਂ ਕੋਲ ਆ ਗਈਆਂ, ਲੋਕ ਨੂੰ ਪੂਜਣ ਲੱਗ ਪਏ, ਉਸੇ ਭਰਮ ਦੇ ਵਿੱਚ ਹੀ ਇਹ ਪੈ ਕੇ ਅਤੇ ਸਾਰਾ ਕੁਛ ਭੁੱਲ ਗਿਆ, ਇਸ ਮਾਇਆ ਦੇ ਵਿੱਚ ਹੀ ਸੌਂ ਗਿਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਹੁੰਚੇ, ਉੱਥੇ ਕੌਤਕ ਵਰਤਾਏ ਸੱਚੇ ਪਾਤਸ਼ਾਹ ਜੀ ਨੇ, ਇਹਨੇ ਆਪਣੀਆਂ ਸ਼ਕਤੀਆਂ ਵਿਖਾਉਣੀਆਂ ਸ਼ੁਰੂ ਕੀਤੀਆਂ, ਪਰ ਗੁਰੂ ਉੱਤੇ ਕੋਈ ਅਸਰ ਨਹੀਂ ਹੋਇਆ। ਅੰਤ ਨੂੰ ਚਰਨ ਢੈਪਿਆ, ਮਹਾਰਾਜ ਤੁਸੀਂ ਕੌਣ ਹੋ, ਕਹਿੰਦੇ ਤੂੰ ਜਾਣਦਾ ਮਿਲਿਆ ਤੁਹਾਨੂੰ, ਤੂੰ ਸਾਨੂੰ ਪਹਿਲਾਂ ਵੀ ਇੱਕ ਦੋ ਵਾਰਾਂ, ਹੁਣ ਹੋਸ਼ ਆਈ, ਕਹਿਣ ਲੱਗਾ ਤੁਸੀਂ ਤਾਂ ਗੁਰੂ ਗੋਬਿੰਦ ਸਿੰਘ ਜੀ ਹੋ, ਕਿਉਂਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਉਮਰ ਛੋਟੀ ਸੀ ਜਦੋਂ ਇਹ ਪਹਿਲੀ ਵਾਰ ਗੁਰੂ ਕਲਗੀਧਰ ਜੀ ਨੂੰ 1696 ਦੇ ਵਿੱਚ ਮਿਲਿਆ ਸੀ ਸਤਸੰਗੀਓ ਅਨੰਦਪੁਰ ਸਾਹਿਬ। ਫਿਰ ਸਮਾਂ ਆਇਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਇੱਕ ਵਾਰ ਫਿਰ ਮਿਲਿਆ ਸੀ ਇੱਕ ਅੰਖਲ, ਅਤੇ ਹੁਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਵਡੇਰੀ ਉਮਰ ਹੈ, ਮਤਲਬ ਕਿ ਗੁਰੂ ਜੀ ਦੀ ਹੁਣ ਜਿਹੜੀ ਅਵਸਥਾ ਇਹ 40-42 ਸਾਲ ਦੇ ਕਰੀਬ ਹੈ। ਹੁਣ ਇਹਨੇ ਗੁਰੂ ਜੀ ਨੂੰ ਦੇਖਿਆ ਅਤੇ ਕਹਿਣ ਲੱਗਾ ਮਹਾਰਾਜ ਨੇ ਪਛਾਣ ਲਿਆ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਹੋ, ਅਤੇ ਕਿਰਪਾ ਕਰੋ। ਕਹਿਣ ਲੱਗੇ ਕਿ ਇੱਥੇ ਡੇਰਾ ਬਣਾ ਕੇ ਆਪਣੀ ਪੂਜਾ ਪ੍ਰਤਿਸ਼ਠਾ 'ਚ ਲੱਗਾ ਹੈ, ਤੈਨੂੰ ਆਪਣੇ ਡੇਰੇ ਦੀ ਮਰਿਆਦਾ ਦਾ ਅਤੇ ਇਹ ਖਿਆਲ ਹੈ ਕਿ ਭੰਗ ਹੋ ਗਈ, ਇੰਨਾ ਅੱਤਿਆਚਾਰ ਅਤੇ ਜ਼ੁਲਮ ਹੋ ਰਿਹਾ ਪੰਜਾਬ ਦੇ ਵਿੱਚ, ਉਹਦਾ ਪਤਾ ਨਹੀਂ ਤੈਨੂੰ? ਫਿਰ ਗੁਰੂ ਗੋਬਿੰਦ ਸਿੰਘ ਨੇ ਸਾਰੀ ਇਹ ਵਿਥਿਆ ਦੱਸ ਕੇ ਕਿਵੇਂ ਜ਼ੁਲਮ ਹੁੰਦੇ, ਅੱਤਿਆਚਾਰ ਹੁੰਦੇ ਅਨੰਦਪੁਰ ਸਾਹਿਬ ਦੇ, ਸਾਰੇ ਕੌਤਕ, ਸਰਸਾ ਦੇ ਕੰਢੇ ਦੀ ਜੰਗ, ਚਮਕੌਰ ਗੜ੍ਹੀ ਦੀ ਜੰਗ, ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ, ਸਰਹੱਦ ਦਾ ਸਾਕਾ,
ਇਹ ਸਾਰਾ ਸੁਣਾਇਆ ਅਤੇ ਇਹਦੀ ਆਤਮਾ ਜਾਗ ਪਈ, ਸੁੱਤਾ ਹੋਇਆ ਸੀ। ਸੋ ਜਗਾ ਦਿੱਤਾ ਗੁਰੂ ਜੀ ਨੇ ਅਤੇ ਫਿਰ ਇਹ ਗੁਰੂ ਮਹਾਰਾਜ ਦੇ ਚਰਨਾਂ ਨਾਲ ਜੁੜਿਆ, ਸੰਗਤ ਕੀਤੀ, ਗੁਰੂ ਮਹਾਰਾਜ ਨੇ ਬਖਸ਼ਾਂ ਕੀਤੀਆਂ, ਅੰਮ੍ਰਿਤ ਦੀ ਦਾਤ ਦਿੱਤੀ। ਅੰਮ੍ਰਿਤ ਛਕਾ ਕੇ ਗੁਰੂ ਮਹਾਰਾਜ ਨੇ ਸਿੰਘ ਬਣਾਇਆ ਉਹਨੂੰ ਸਿੰਘ। ਸੋ ਗੁਰੂ ਜੀ ਦੀ ਕਿਰਪਾ ਨਾਲ ਜਦੋਂ ਇਹ ਗੁਰਮਤਿ ਵਿੱਚ ਪਰਿਪੱਕ ਹੋ ਗਿਆ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਾਂ ਕੀਤੀਆਂ, ਪੰਜਾਬ ਨੂੰ ਪੋਰਿਆ ਮਹਾਨ ਬਖਸ਼ਿਸ਼ਾਂ ਕਰਕੇ। ਸੋ ਪੰਜ ਸਿੰਘਾਂ ਦੀ ਅਗਵਾਹੀ ਵਿੱਚ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਕਿ ਪੰਜਾਂ ਦੀ ਅਗਵਾਹੀ ਵਿੱਚ ਰਹਿਣਾ ਹੈ ਅਤੇ ਕਾਮਯਾਬੀ ਪ੍ਰਾਪਤ ਕਰੇਗਾ। ਚੱਲਦਿਆਂ ਚੱਲਦਿਆਂ ਗੁਰੂ ਦੀਆਂ ਬਖਸ਼ਾਂ ਲੈ ਕੇ ਨਗਾਰੇ ਵਜਾਉਂਦਾ, ਨਿਸ਼ਾਨ ਚਲਾਉਂਦਾ, ਇਹ ਗੁਰੂ ਦਾ ਪਿਆਰਾ ਪੂਰਾ ਭਾਰਤ ਨੇ ਲੰਘਿਆ ਅਤੇ ਦਿੱਲੀ ਦੇ ਨੇੜੇ ਆ ਕੇ ਆਪਣਾ ਪੜਾਅ ਕੀਤਾ ਸਤਸੰਗੀਓ। ਉੱਥੋਂ ਫਿਰ ਇਸਨੇ ਹੁਕਮਨਾਮੇ ਜਿਹੜੇ ਸੀ ਜਾਰੀ ਕੀਤੇ ਪੂਰੇ ਪੰਜਾਬ ਦੇ ਵਿੱਚ, ਮਾਝਾ, ਦੁਆਬਾ, ਮਾਲਵੇ ਨੂੰ, ਕਿ ਭਾਈ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭੇਜਿਆ ਹੈ, ਨਾਲ ਪੰਜ ਸਿੰਘਾਂ ਦੀਆਂ ਮੋਹਰਾਂ ਹੁਕਮਨਾਮੇ ਉੱਤੇ ਲਾਈਆਂ। ਸਿੱਖ ਜਵਾਨੀ ਜਿਹੜੀ ਸੀ ਇਹ ਬੜੇ ਜੋਸ਼ ਵਿੱਚ ਸੀ ਪਹਿਲਾਂ ਹੀ ਕਿ ਸਾਡੇ ਛੋਟੇ ਸਾਹਿਬਜ਼ਾਦੇ ਸ਼ਹੀਦ ਕੀਤੇ ਜਾਲ ਹਕੂਮਤ ਨੇ ਬਹੁਤ ਅੱਤਿਆਚਾਰ ਕਰਕੇ। ਬੜਾ ਮਨ ਦੇ ਵਿੱਚ ਰੋਸ ਸੀ, ਬੜਾ ਮਨ 'ਚ ਗੁੱਸਾ ਸੀ, ਪਰ ਕੋਈ ਉਹਨਾਂ ਨੂੰ ਆਗੂ ਨਹੀਂ ਸੀ ਮਿਲ ਰਿਹਾ। ਜਿਹੜੀ ਕੌਮ ਸੀ ਸਤਸੰਗੀਓ, ਆਗੂ ਲੈ ਸੋਈ ਪਈ ਸੀ, ਜਿਵੇਂ ਹੁਣ ਹੀ ਸਾਡੀ ਕੌਮ ਦਾ ਹਾਲ ਹੈ ਨਾ ਸਤਸੰਗੀਓ। ਸਮਾਂ ਸੀ ਜਦੋਂ ਸਾਡੇ ਕੋਈ ਤਖ਼ਤ ਤੋਂ ਹੁਕਮਨਾਮਾ ਜਾਰੀ ਹੁੰਦਾ ਸੀ, ਸਰਕਾਰਾਂ ਕੰਬ ਜਾਂਦੀਆਂ ਸੀ। ਹੁਣ ਤਾਂ ਪਿਆਰੇ ਪੰਜਾਬ ਦੇ ਵਿੱਚ ਵੀ ਅੱਧੇ ਸਿੱਖ ਮੰਨਦੇ ਨੇ, ਅੱਧੇ ਨਹੀਂ ਮੰਨਦੇ। ਹੁਕਮਨਾਮਾ ਜੋ ਉੱਥੋਂ ਜਾਰੀ ਹੁੰਦਾ ਨਹੀਂ ਮੰਨਦੇ, ਕਾਰਨ ਕੀ ਪਤਾ ਕਿ ਕੋਈ ਇਹਨਾਂ ਨੂੰ ਪਿੱਛੋਂ ਕਹਾ ਰਿਹਾ, ਕੋਈ ਜਥੇਦਾਰ ਨੂੰ ਪਿੱਛੋਂ ਕਹਿ ਰਿਹਾ ਅਤੇ ਇਹ ਜਥੇਦਾਰ ਬੋਲ ਰਿਹਾ, ਇਹਦੇ ਇੱਕ ਸਪੀਕਰ ਹੀ ਹੈ, ਇਹਨੂੰ ਪਿੱਛੋਂ ਲਿਖਿਆ ਆਉਂਦਾ ਅਤੇ ਜੋ ਲਿਖ ਕੇ ਦੇ ਦਿੰਦੇ ਉਹ ਬੋਲ ਦਿੰਦਾ ਹੈ। ਇਹ ਕੌਮ ਦੀ ਸਤਸੰਗਿਆ ਸੀ, ਇਹਦੀ ਹਾਲਤ ਹੈ, ਇਹ ਸਾਡੇ ਰਾਜਨੀਤਿਕ ਬੰਦਿਆਂ ਨੇ ਕੀਤੀ। ਜਿਹੜਾ ਸਾਡੇ ਅਨੁਸਾਰ ਚੱਲੇਗਾ ਅਤੇ ਉਹ ਰਹੇਗਾ, ਨਹੀਂ ਚੱਲੇਗਾ ਦੇ ਪਾਸੇ। ਸੱਚਖੰਡ ਹਜ਼ੂਰ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜੀ 26 ਸਾਲ ਤੋਂ ਉੱਥੇ ਜਥੇਦਾਰ ਨੇ ਉਹ। ਇੱਥੇ ਕੀ ਹੁੰਦਾ ਸਤਸੰਗੀਓ, ਆਹ ਮੇਰੇ ਹੁੰਦਿਆਂ ਹੁੰਦਿਆਂ ਗਿਣੇ ਨਹੀਂ ਜਾਂਦੇ ਕਿੰਨੇ ਜਥੇਦਾਰ ਬਦਲ ਗਏ। ਗੁਰਦਿਆਲ ਸਿੰਘ ਅਜਨੋਹਾ ਹੁੰਦੇ ਸੀ, ਮੇਰੇ ਵੇਖਣ ਦੀ ਗੱਲ ਹੈ, ਜਦੋਂ 1978 ਦਾ ਸਾਕਾ ਵਾਪਰਿਆ, ਕੌਮ ਨੂੰ ਹੁਕਮਨਾਮਾ ਜਾਰੀ ਕਰਤਾ ਕਿ ਨਰਕ ਧਾਰੀਆਂ ਨਾਲ ਕੋਈ ਮੇਲ ਮਿਲਾਪ ਨਹੀਂ ਕਰਨਾ, ਕੋਈ ਵੀ ਨਹੀਂ। ਅਤੇ ਸਤਸੰਗੀਓ, ਗੁਰਸਿੱਖਾਂ ਨੇ ਇਕੱਲੇ ਇਕੱਲੇ ਨੇ ਹੁਕਮਨਾਮਾ ਉਹ ਮੰਨਿਆ। ਬਾਅਦ ਵਿੱਚ ਵੀ ਜਥੇਦਾਰ ਰਹੇ, ਕੋਈ ਇੱਕ ਹੁਕਮਨਾਮਾ ਜਾਰੀ ਹੋ ਜਾਂਦਾ ਸੀ ਅਤੇ ਉਹਦੇ ਉੱਤੇ ਫੁੱਲ ਚੜਾਉਂਦੇ ਸੀ ਗੁਰੂ ਦੇ ਸਿੱਖ। ਮੈਨੂੰ ਯਾਦ ਹੈ ਇਹਨਾਂ ਨੇ, ਲੀਡਰਾਂ ਨੇ ਆਪਣੀ ਰਾਜਨੀਤੀ ਚਾਲ ਵਰਤ ਕੇ ਸੰਤ ਗਿਆਨੀ ਜਰਨੈਲ ਸਿੰਘ ਉੱਤੇ ਹੁਕਮਨਾਮਾ ਜਾਰੀ ਕਰਤਾ ਕਿ ਸ਼ਸਤਰ ਲੈ ਕੇ ਇੱਕ ਵਿੱਚ ਦਰਬਾਰ ਸਾਹਿਬ ਦੇ ਨਹੀਂ ਜਾਣਗੇ। ਸੱਤ ਵਚਨ ਹੈ ਜੀ, ਕਹਿੰਦੇ ਮੈਨੂੰ ਪਤਾ ਹੈ ਕਿ ਇਹ ਹੁਕਮਨਾਮਾ ਕਿਵੇਂ ਜਾਰੀ ਹੋਇਆ, ਪਰ ਮੈਂ ਮੰਨਾਂਗਾ। ਸੰਤ ਦਰਬਾਰ ਸਾਹਿਬ ਨਹੀਂ, ਡਰਸਣੀ ਡੋਲੀ 'ਚ ਮੱਥਾ ਟੇਕ ਕੇ ਅਤੇ ਬਾਹਰ ਦੀ ਬਾਹਰ ਚਲੇ ਜਾਂਦੇ। ਹੁਕਮਨਾਮਾ ਜਾਰੀ ਹੋਇਆ ਕੌਮ ਦਾ, ਸਹਿਜੇ ਸਹਿਜੇ ਇਹਨਾਂ ਨੇ ਐਸਾ ਆਪਣਾ ਗਲਬਾ ਜਿਹੜਾ ਸੀ ਅਕਾਲੀ ਇਸੇ ਪ੍ਰਕਾਰ ਅਕਾਲਤਾ ਸਾਹਿਬ ਦੇ ਉੱਤੇ ਪਾਇਆ ਕਿ ਆਪਣੇ ਇੱਕ ਮੁਲਾਜ਼ਮ ਨੂੰ ਲਿਆਉਣਾ ਅਤੇ ਉੱਥੇ ਲਾ ਦੇਣਾ। ਲਾਉਣਾ ਕਿਹਨੂੰ, ਜਿਹਦੀਆਂ ਕਮੀਆਂ ਕਮਜ਼ੋਰੀਆਂ, ਜਿਹਦੀਆਂ ਕਈ ਸ਼ਿਕਾਇਤਾਂ ਨੇ ਇਹਦੇ ਕੋਲ ਹੋਣਾ, ਉਹਨੂੰ ਲਾਉਣਾ ਤਾਂ ਕਿ ਕੱਲ੍ਹ ਨੂੰ ਬੋਲੇ ਅਤੇ ਵਿਖਾ ਦਈਏ ਮਿੱਤਰਾ ਆ ਆ ਸਾਡੇ ਕੋਲ ਹੈ, ਅਸੀਂ ਜਾਰੀ ਕਰ ਦਿਆਂਗੇ। ਇੱਕ ਲਾ, ਦੂਜਾ ਲਾ, ਦੂਜਾ ਲਾ, ਤੀਜਾ ਲਾ, ਪਤਾ ਨਹੀਂ ਕਿੰਨੇ ਕੁ ਜਥੇਦਾਰ ਬਦਲ ਦਿੱਤੇ। ਐਸੀ ਹਾਸੋਹੀਣੀ ਹਾਲਤ ਕਰ ਦਿੱਤੀ ਕਿ ਜਥੇਦਾਰ ਇੱਕ ਰਬੜ ਦੀ ਮੋਹਰ ਬਣ ਕੇ ਰਹਿ ਗਿਆ। ਸਤਸੰਗੀਓ, ਲਿਖ ਕੇ ਦੇ ਦਿੰਦੇ ਆਹ ਬੋਲਦੇ, ਲਿਖ ਕੇ ਦੇ ਦਿੰਦੇ ਆਹ ਬੋਲਦੇ, ਤੋਤੇ ਵਾਂਗ ਬੋਲੇਗਾ ਤਾਂ ਜਥੇਦਾਰ ਨਹੀਂ ਲਾ ਕੇ ਉਹ, ਪਰੇ ਰਾਤ ਰਾਤ ਹੀ ਲਾ ਤਾ, ਰਾਤ ਰਾਤ ਹੀ ਬਣਾ ਤਾ ਸਤਸੰਗੀਓ। ਸੋ ਐਸੀ ਹਾਲਤ ਸਾਡੀ ਕੌਮ ਦੀ ਬਣ ਗਈ ਕਿ ਅੱਜ ਕੱਲ੍ਹ ਕੌਮ ਨੂੰ ਕੋਈ ਲੀਡਰ ਨਹੀਂ ਮਿਲ ਰਿਹਾ। ਆਪੋ ਤਾਪੀ ਪਈ ਹੋਈ, ਸਰਕਾਰਾਂ ਨੂੰ ਪਤਾ ਕਿ ਪਾਟੇ ਹੋਏ ਨੇ, ਕੋਈ ਨਹੀਂ ਸੁਣਦਾ, ਕੋਈ ਨਹੀਂ ਸਤਸੰਗੀ ਇਹਨਾਂ ਦੀ ਗੱਲ ਮੰਨਦਾ। ਇਸੇ ਤਰ੍ਹਾਂ ਉਹਨਾਂ ਸਮਿਆਂ ਦੇ ਵਿੱਚ ਸਤਸੰਗੀਓ ਐਸੀ ਹਾਲਤ ਬਣੀ ਸੀ ਕੌਮ ਨੂੰ, ਜਿਹੜਾ ਸੀ ਇਹ ਲੀਡਰਲੈਸ ਜਿਹੜਾ ਸੀ ਹੋਇਆ ਵੇਖ ਕੇ। ਸਮੇਂ ਦੀਆਂ ਸਰਕਾਰਾਂ ਜਿਹੜੀਆਂ ਸੀ ਜ਼ਾਲਮਾਂ ਨੇ ਬੜੇ ਅੱਤਿਆਚਾਰ ਕੀਤੇ। ਗੁਰੂ ਗੋਬਿੰਦ ਸਿੰਘ ਜੀ ਨੇ ਉਸ ਵੇਲੇ ਕੌਮ ਦਾ ਜਥੇਦਾਰ ਬਣਾ ਕੇ ਭੇਜਿਆ, ਨੌਜਵਾਨ ਹੀ ਵੇਖ ਰਹੀ ਸੀ, ਜੋਸ਼ ਪੈਦਾ ਹੋ ਗਿਆ ਕਿ ਕੋਈ ਲੀਡਰ ਆ ਸਾਡੇ ਗੁਰੂ ਜੀ ਨੇ ਭੇਜਿਆ। ਸਾਰੀ ਕੌਮ ਇਕੱਠੀ ਹੋਈ, ਜਾਗੀ,
ਅਤੇ ਲਗਾਤਾਰ ਜਿੱਤਾਂ ਸ਼ੁਰੂ ਕੀਤੀਆਂ। ਕਪੂਰੀ ਨੂੰ ਜਿੱਤਿਆ, ਮੁਸਤਫਾਬਾਦ ਜਿੱਤਿਆ, ਸਮਾਣਾ ਜਿੱਤਿਆ, ਸਢੌਰਾ ਜਿੱਤਿਆ, ਸਹਿਜੇ ਸਹਿਜੇ ਜਿਹੜਾ ਸੀ ਚਾਰ ਸਫੇਰਾ ਜਿੱਤ ਲਿਆ ਅਤੇ ਫਿਰ ਸਰਹੰਦ ਵੱਲ ਕੌਮ ਨੇ ਮੂੰਹ ਕੀਤਾ। ਸਾਰੀ ਕੌਮ ਇਕੱਠੀ ਹੋਈ, ਮਾਝੇ ਦੇ ਜਰਨੈਲ, ਮਾਲਵੇ ਤੋਂ ਜਰਨੈਲ ਇਕੱਠੇ ਹੋਏ, ਇੱਕ ਐਸਾ ਜ਼ਬਰਦਸਤ ਹਮਲਾ ਕੀਤਾ ਸਰਹੰਦ ਉੱਤੇ, ਤੈਸ਼ ਨਹਿਸ਼ ਕਰ ਦਿੱਤਾ ਸਰਹੰਦ ਨੂੰ। ਵਜੀਦਾ ਮਾਰਿਆ ਗਿਆ, ਸੁੱਚਾਨੰਦ ਮਾਰਿਆ ਗਿਆ, ਅਤੇ ਜਿੰਨੇ ਜ਼ਾਲਮ ਲੋਕ ਸੀ ਸਾਰੇ ਸੋਧ ਦਿੱਤੇ ਗਏ। ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਗਈ, ਕੌਮ ਜਿਹੜੀ ਹਕੂਮਤ ਡਰ ਗਈ। ਜਿਹੜਾ ਬਾਦਸ਼ਾਹ ਬਹਾਦਰ ਸ਼ਾਹ ਜਿਹਨੂੰ ਗੁਰੂ ਜੀ ਨੇ ਮਦਦ ਦੇ ਕੇ ਦਿੱਲੀ ਦੇ ਤਖ਼ਤ 'ਤੇ ਬਿਠਾਇਆ ਸੀ, ਅਤੇ ਗੁਰੂ ਜੀ ਦੇ ਵਾਰ ਵਾਰ ਕਹਿਣ 'ਤੇ ਵੀ ਉਹਨੇ ਗੁਰੂ ਜੀ ਦੇ ਗੁਨਾਹਕਾਰ ਗੁਰੂ ਜੀ ਦੇ ਹਵਾਲੇ ਨਹੀਂ ਸੀ ਕੀਤੇ। ਹੁਣ ਜਦੋਂ ਬੰਦਾ ਸਿੰਘ ਬਹਾਦਰ ਨੇ ਦਿੱਲੀ ਦੀ ਇੱਟ ਖੜਕਾ ਦਿੱਤੀ ਸਰਹੰਦ ਦੀ, ਅਤੇ ਕਾਬਰ ਗਿਆ। ਜਿਹੜਾ ਇਹ ਬਹਾਦਰ ਸ਼ਾਹ ਸੀ, ਔਰੰਗਜ਼ੇਬ ਦਾ ਇਹ ਪੁੱਤਰ ਸੀ ਛੋਟਾ, ਗੁਰੂ ਜੀ ਦੀ ਮਦਦ ਨਾਲ ਦਿੱਲੀ ਦੇ ਤਖ਼ਤ 'ਤੇ ਬੈਠਾ ਸੀ। ਇਹ ਹੁਣ ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਤੋਂ ਐਸਾ ਘਬਰਾਇਆ, ਰਾਤ ਨੂੰ ਬੜਾ ਬੜਾ ਕੇ ਉੱਠਦਾ ਸਤਸੰਗੀਓ। ਰਾਤ ਨੂੰ ਗਧੇ ਜਿਹੜੇ ਸੀ ਦਿੱਲੀ ਦੀਆਂ ਸੜਕਾਂ 'ਚ ਭੱਜਦੇ ਨੇ, ਅਤੇ ਇਹ ਘਬਰ ਜਾਂਦਾ, ਤੜਪ ਕੇ ਉੱਠਦਾ, ਪੁੱਛਦਾ ਕੀ ਹੋ ਗਿਆ, ਸਿੰਘ ਆ ਗਿਆ? ਕਹਿੰਦੇ ਨਹੀਂ, ਸਿੰਘ ਨਹੀਂ ਆਏ, ਗਧਾ ਲੰਘਿਆ ਸੀ ਬਾਹਰ ਸੜਕ ਥਣੀ, ਇੱਕ ਦੂਜੇ ਪਿੱਛੇ ਗਧੇ ਭੱਜੇ ਸੀ। ਇਹਨੇ ਆਰਡਰ ਕਰ ਦਿੱਤਾ ਕਿ ਦਿੱਲੀ ਵਿੱਚ ਕੋਈ ਵੀ ਗਧਾ ਨਾ ਰਹੇ, ਫੜ ਕੇ ਸਾਰੇ ਬਾਹਰ ਕੱਢ ਦਿਓ। ਕਿਉਂ ਮਹਾਰਾਜ, ਕਿਉਂ, ਕੀ ਗੱਲ ਹੋ ਗਈ? ਕਹਿੰਦਾ ਰਾਤ ਮੈਨੂੰ ਡਰ ਆ ਜਾਂਦਾ, ਗਧੇ ਭੱਜਦੇ ਨੇ, ਮੈਨੂੰ ਆ ਜਾਂਦਾ ਡਰ ਕੇ ਕਿਤੇ ਸਿੰਘ ਆ ਗਏ ਦਿੱਲੀ 'ਚ। ਕਹਿੰਦਾ ਸਾਧੂ ਜਿੰਨੇ ਨੇ ਦਿੱਲੀ 'ਚ ਕੱਢ ਕੇ ਬਾਹਰ ਕਰ ਦਿਓ। ਫਕੀਰ ਕਹਿੰਦੇ ਕਿਉਂ? ਕਹਿੰਦਾ ਜਦੋਂ ਫਕੀਰ ਕੋਈ ਲੰਘ ਰਿਹਾ ਹੁੰਦਾ, ਕਿਉਂਕਿ ਫਕੀਰ ਦਾੜਾ ਕੇਸ ਰੱਖਦੇ, ਸਿਰ 'ਤੇ ਦਸਤਾਰ ਸਜਾਉਂਦੇ ਆ, ਤਾਂ ਮੈਨੂੰ ਭੁਲੇਖਾ ਪੈ ਜਾਂਦਾ ਸਿੰਘ ਆ ਗਿਆ। ਇੰਨੀ ਦਹਿਸ਼ਤ ਸੀ ਗੁਰੂ ਮਹਾਰਾਜ ਦੇ ਖਾਲਸੇ ਦੀ। ਤਾਂ ਸਤਸੰਗੀ, ਉਹ ਪਾਗਲ ਹੋ ਕੇ ਜਿਹੜਾ ਸੀ ਬਾਦਸ਼ਾਹ ਬਹਾਦਰ ਸ਼ਾਹ ਮਰ ਗਿਆ। ਇਹਨੂੰ ਦਫਨ ਕੀਤਾ ਗਿਆ ਜਿਹੜਾ ਕੁਤਬ ਮੀਨਾਰ ਇਹਦੇ ਨੇੜੇ ਮਹਰੋਲੀ ਦੇ ਵਿੱਚ। ਸਤਸੰਗੀ, ਸਮਾਂ ਆਇਆ ਅਤੇ ਫਰੰਗਸ਼ੀਅਰ ਬਾਦਸ਼ਾਹ ਬਣਿਆ ਦਿੱਲੀ ਦਾ, ਫਰੰਗਸ਼ੀਅਰ ਬਹਾਦਰ ਸ਼ਾਹ ਤੋਂ ਪਿੱਛੋਂ। ਸੋ ਇਹਨੇ ਜਿੰਨੀ ਵੀ ਫੌਜ ਸੀ ਹਿੰਦੁਸਤਾਨ ਦੀ, ਸਾਰੀ ਫੌਜ ਚਾੜ ਦਿੱਤੀ ਬੰਦਾ ਸਿੰਘ ਬਹਾਦਰ ਜੀ ਦੇ ਪਿੱਛੇ। ਫਿਰ ਲਗਾਤਾਰ ਸਤਸੰਗੀ, ਬੰਦਾ ਸਿੰਘ ਬਹਾਦਰ ਫੌਜ ਦੇ ਨਾਲ ਟੱਕਰ ਲੈਂਦੇ ਆ, ਆਸਾ ਪਾਸਾ ਕਰਦੇ ਆ, ਪਹਾੜੀਆਂ ਦੇ ਵਿੱਚ ਚਲੇ ਜਾਂਦੇ, ਫਿਰ ਜਦੋਂ ਜ਼ੋਰ ਘੱਟਦਾ ਸਰਕਾਰ ਦਾ ਫਿਰ ਆ ਜਾਂਦੇ। ਇਸ ਤਰ੍ਹਾਂ ਐਸਾ ਸਮਾਂ ਆਇਆ ਕਿ ਸਾਰੀ ਦੀ ਸਾਰੀ ਦਿੱਲੀ ਦੀ ਫੌਜ ਜਿਹੜੀ ਸੀ ਹਿੰਦੁਸਤਾਨ ਦੀ ਫੌਜ ਇਹਨਾਂ ਦੇ ਪਿੱਛੇ ਲੱਗ ਗਈ। ਅੰਤਰ ਗੁਰਦਾਸ ਨੰਗਲ ਦੀ ਗੜੀ, ਗੁਰਦਾਸਪੁਰ ਦੇ ਨੇੜੇ ਸਤਸੰਗੀਓ, ਉੱਥੇ ਇਹ ਗੁਰੂ ਦੇ ਸਿੰਘ ਜਿਹੜੇ ਸੀ ਇਹ ਠਹਿਰੇ ਹੋਏ ਸੀ। ਘੇਰਾ ਪਾ ਲਿਆ ਗਿਆ ਉੱਥੇ, ਲਗਾਤਾਰ ਘੇਰਾ ਵਧਾਇਆ ਗਿਆ। ਮਹੀਨਾ, ਦੋ ਮਹੀਨੇ, ਤਿੰਨ ਮਹੀਨੇ, ਚਾਰ ਮਹੀਨੇ ਲੰਘਦਿਆਂ ਸ਼ਸਤਰ ਜਿਹੜੇ ਸੀ ਇਹ ਸਿੰਘਾਂ ਦੇ, ਗੋਲੀ ਅਸਲਾ ਮੁੱਕ ਗਿਆ, ਦਾਣਾ ਪਾਣੀ ਅੰਦਰੋਂ ਮੁੱਕ ਗਿਆ, ਫਿਰ ਵੀ ਗੁਰੂ ਦੇ ਸਿੰਘ ਜਿਹੜੇ ਸੀ ਲੜਦੇ ਰਹੇ। ਫਿਰ ਕੌਮ ਦੇ ਜਰਨੈਲਾਂ ਵਿੱਚ ਆਪਸ ਵਿੱਚ ਜਿਹੜਾ ਸੀ ਇਸ ਚੀਜ਼ ਉੱਤੇ ਦੁਬਧਾ ਪੈਦਾ ਹੋ ਗਈ ਕਿ ਆਪਾਂ ਇੱਥੋਂ ਨਿਕਲ ਜਾਈਏ ਕਿ ਜੰਗ ਲੜ ਕੇ ਸ਼ਹੀਦ ਹੋ ਜਾਈਏ। ਸਾਡੇ ਸਾਹਮਣੇ 1984 ਦਾ ਘੱਲੂਘਾਰਾ ਹੋਇਆ ਸਤਸੰਗੀਓ। ਕੁਝ ਉਹ 'ਚ ਗੁਰੂ ਦੇ ਖਾਲਸੇ ਜਿਹੜੇ ਸੀ ਉਹ ਨਿਕਲ ਗਏ, ਕੁਝ ਨੇ ਅੰਦਰ ਸ਼ਹੀਦੀਆਂ ਪਾ ਦਿੱਤੀਆਂ। ਇੱਦਾਂ ਹੀ ਬਾਬਾ ਬਨੋਦ ਸਿੰਘ ਜੀ, ਬਾਬਾ ਬਾਜ ਸਿੰਘ ਜੀ, ਬਾਬਾ ਕਾਹਨ ਸਿੰਘ ਜੀ, ਇਹ ਇਸ ਹੱਕ ਵਿੱਚ ਸੀ ਕਿ ਆਪਾਂ ਰਾਤ ਬਰਾਤੇ ਘੇਰਾ ਤੋੜ ਕੇ ਨਿਕਲ ਜਾਈਏ। ਬੰਦਾ ਸਿੰਘ ਬਹਾਦਰ ਜੀ ਦੀ ਇਹ ਵਿਚਾਰ ਸੀ ਕਿ ਆਪਾਂ ਇੱਥੇ ਲੜਦੇ ਰਹੀਏ। ਆਪਸ 'ਚ ਕਈ ਵਾਰ ਤੂੰ ਤੂੰ ਮੈਂ ਹੋਈ ਖਾਲਸੇ ਦੀ। ਅੰਤਰੂ ਬਾਬਾ ਕਾਹਨ ਸਿੰਘ ਜੀ, ਬਾਬਾ ਬਿਨੋਦ ਸਿੰਘ ਜੀ, ਇਹ ਗੁਰੂ ਅਮਰਦਾਸ ਦੀ ਅੰਸ਼ ਬੰਸ ਵਿੱਚੋਂ ਭੱਲੇ ਸੀ। ਇਹਨਾਂ ਨੇ ਰਾਤ ਦੇ ਸਮੇਂ ਆਪਣੇ ਖਾਲਸੇ ਨੂੰ ਨਾਲ ਲੈ ਕੇ, ਆਪਣੇ ਸਿੰਘਾਂ ਨੂੰ ਨਾਲ ਲੈ ਕੇ, ਆਮ ਖਿਆਲੀਆਂ ਨੂੰ ਨਾਲ ਲੈ ਕੇ ਹਮਲਾ ਕੀਤਾ। ਲੜਦਿਆਂ ਮਰਦਿਆਂ ਸ਼ਹੀਦੀ ਪਾਉਂਦਿਆਂ ਅਤੇ ਨਿਕਲ ਗਏ। ਸੇ ਬੰਦਾ ਸਿੰਘ ਬਹਾਦਰ ਜਿਹੜਾ ਸੀ ਇਹ ਅੰਦਰ ਰਹਿ ਕੇ ਲੰਮਾ ਸਮਾਂ ਜੰਗ ਹੋਈ। ਅੰਤ ਨੂੰ ਭੁੱਖ ਦੇ ਕਾਰਨ ਅਤੇ ਕੋਈ ਸਮੇਂ ਦੀ ਸਰਕਾਰ ਵੱਲੋਂ ਚਾਲਾ ਚੱਲਣ ਦੇ ਕਾਰਨ ਇਹਨਾਂ ਨੇ ਜਿਹੜਾ ਸੀ ਇਕੱਲਾ ਛੱਡ ਦਿੱਤਾ, ਗ੍ਰਿਫਤਾਰ ਕਰ ਲਏ ਗਏ। ਇਹਨਾਂ ਦੀ ਗਿਣਤੀ ਕੀਤੀ ਕਿ 700 ਗਿਣਤੀ ਇਹਨਾਂ ਦੀ ਨਿਕਲੀ। ਹੁਣ ਇਹਨਾਂ ਨੂੰ ਬੜੀ ਨਮੋਸ਼ੀ ਹੋਈ ਕਿ ਇੰਨਾ ਸਮਾਂ ਲੱਖਾਂ ਫੌਜਾਂ ਘੇਰਾ ਪਾ ਕੇ ਬੈਠੀਆਂ ਰਹੀਆਂ, ਅਤੇ ਜੇ ਇਹ 700 ਬੰਦਿਆਂ ਨੂੰ ਨਾਲ ਲੈ ਕੇ ਜਾਵਾਂਗੇ ਦਿੱਲੀ ਤਾਂ ਕੀ ਮੂੰਹ ਵਿਖਾਵਾਂਗੇ ਬਾਦਸ਼ਾਹ ਨੂੰ। ਇਸ ਲਈ ਇਹਨਾਂ ਦੁਸ਼ਟਾਂ ਨੇ ਕੀ ਕੀਤਾ, ਜਿਹੜਾ ਵੀ ਰਾਜ ਸਿੱਖ ਆਇਆ ਤਾਂ ਉਹਨੂੰ ਕਤਲ ਕਰਦੇ ਗਏ, ਗ੍ਰਿਫਤਾਰ ਕਰਦੇ ਗਏ, ਗੱਡਿਆਂ ਦੇ ਗੱਡੇ ਗੁਰੂ ਦੇ ਖਾਲਸੇ ਦੇ ਸਿਰਾਂ ਦੇ ਪਰ ਲਏ। 700 ਗੱਡਾ ਗੁਰੂ ਦੇ ਸਿੰਘਾਂ ਦੇ ਸੀਸਾਂ ਦੇ ਨਾਲ ਭਰ ਲਿਆ ਸਤਸੰਗੀਓ। ਜੇ ਮੰਨ ਲਓ 100 ਸੀਸ ਵੀ ਇੱਕ ਗੱਡੇ ਉੱਤੇ ਰੱਖਿਆ ਹੋਵੇ,
ਅਤੇ ਕਿੰਨਿਆਂ ਸੱਤ ਸਮੇਂ ਸਿੰਘਾਂ ਦਾ ਇੱਥੇ ਕਤਲੇਆਮ ਕੀਤਾ ਗਿਆ। ਸੱਤ 3000 ਸਿੰਘਾਂ ਦੇ ਸੀਸ ਕੱਟ ਕੇ ਨੇਜਿਆਂ ਦੇ ਉੱਤੇ ਟੰਗੇ ਹੋਏ ਨੇਜਿਆਂ 'ਤੇ, ਅਤੇ ਇਹ ਜਿਹੜੇ ਗੁਰੂ ਦੇ ਸਿੰਘ ਪਕੜੇ ਗਏ ਸੀ ਇਹਨਾਂ ਨੂੰ ਫਿਰ ਊਠਾਂ ਦੇ ਉੱਤੇ ਘੋੜਿਆਂ ਦੇ ਉੱਤੇ ਬੰਨ੍ਹ ਕੇ ਦੋਨਾਂ ਬੰਦਿਆਂ ਨੂੰ ਜਿਵੇਂ ਸੱਟ ਪਾਈ ਦੀ ਹੈ, ਇੱਕ ਸਿੰਘ ਇੱਧਰ ਅਤੇ ਇੱਕ ਇੱਧਰ, ਅਤੇ ਬੰਦਾ ਸਿੰਘ ਬਹਾਦਰ ਜਿਹੜੇ ਸੀ ਤਿੰਨਾਂ ਨੂੰ ਸਤਸੰਗੀ ਇੱਕ ਪਿੰਜਰੇ ਦੇ ਵਿੱਚ ਤਾੜ ਕੇ ਅਤੇ ਸੋ ਬਿਠਾਇਆ ਗਿਆ, ਅਤੇ ਪਿੰਜਰੇ 'ਚ ਤਾੜ ਕੇ ਸੰਗਲਾਂ ਨਾਲ ਬੰਨ੍ਹ ਕੇ ਅਵੈਰੂ ਸਿਰ ਢੱਕ ਲਓ। ਵਾਹਿਗੁਰੂ। ਸੰਗਲਾਂ ਨਾਲ ਬੰਨ੍ਹ ਕੇ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਹੜਾ ਸੀ ਇਹ ਅੱਠ ਹਾਥੀ ਦੇ ਉੱਤੇ ਬਿਠਾਇਆ ਗਿਆ। ਉਹਨਾਂ ਦੀ ਸਿੰਘਣੀ ਜਿਹੜੀ ਸੀ, 3 ਸਾਲ ਦਾ ਬੱਚਾ ਉਹਦੀ ਗੋਦ ਵਿੱਚ ਹੈ, ਸੁਸ਼ੀਲ ਕੌਰ, ਉਹਨੂੰ ਇਹ ਘੋੜੇ ਦੇ ਉੱਤੇ ਜਿਹੜਾ ਸੀ ਇਹ ਸਤਸੰਗ ਊਠ ਦੇ ਉੱਤੇ ਬੰਨ੍ਹ ਕੇ ਬਿਠਾਇਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੇ 25 ਜਰਨੈਲ ਜਿਹੜੇ ਸੀ, ਬਾਬਾ ਫਤਿਹ ਸਿੰਘ ਜੀ, ਬਾਬਾ ਬਾਜ ਸਿੰਘ ਜੀ ਆਦਿਕ, ਇਹਨਾਂ ਨੂੰ ਵੱਖ ਵੱਖ ਸੰਗੜਾਂ ਨਾਲ ਬੰਨ੍ਹ ਕੇ ਅਤੇ ਊਠਾਂ ਦੇ ਉੱਤੇ ਇਹ ਬਿਠਾਇਆ ਗਿਆ। 3000 ਬੇਨਤੀ ਕੀਤੀ ਕਿ ਸਿਰ ਜਿਹੜੇ ਸੀ ਸਿੰਘਾਂ ਦੇ ਕੱਟ ਕੇ ਨੇਜਿਆਂ ਦੇ ਉੱਤੇ ਟੰਗ ਕੇ ਅਤੇ ਦਿੱਲੀ ਨੂੰ ਜਲੂਸ ਕੱਢਣਾ ਸ਼ੁਰੂ ਕੀਤਾ। ਇੱਕ ਮਰੀ ਹੋਈ ਬਿੱਲੀ ਜਿਹੜੀ ਸੀ, ਮਰੀ ਹੋਈ ਬਿੱਲੀ, ਇਹ ਵੀ ਇੱਕ ਨੇਜੇ 'ਤੇ ਟੰਗ ਕੇ ਅਤੇ ਸਭ ਤੋਂ ਅੱਗੇ ਅੱਗੇ ਲੈ ਕੇ ਜਾ ਰਹੇ ਨੇ। ਇਹਦਾ ਸੰਕੇਤ ਸੀ ਕਿ ਅਸੀਂ ਸਿੰਘ 'ਤੇ ਕੀ ਬਿੱਲੀ ਵੀ ਛੱਡੀ ਪੰਜਾਬ 'ਚ, ਖਾਲਸਾ ਖਤਮ ਕਰ ਦਿੱਤਾ। ਇੱਕ ਬਿੱਲੀ ਮਰੀ ਹੋਈ ਵੀ ਲਈ ਜਾ ਰਹੇ ਟੰਗ ਕੇ। ਹੁਣ ਅੰਮ੍ਰਿਤਸਰ ਤੋਂ ਗੁਰਦਾਸਪੁਰ ਤੋਂ ਚੱਲੇ ਨੇ, ਚੱਲਦਿਆਂ ਚੱਲਦਿਆਂ ਸਤਸੰਗੀ ਇਹ ਗੁਰੂ ਦੇ ਖਾਲਸੇ ਨੂੰ ਲੈ ਕੇ ਦਿੱਲੀ ਪਹੁੰਚੇ। ਕਈ ਦਿਨ ਲੱਗੇ ਰਾਜ, ਭੁੱਖਣ ਭਾਣੇ ਗੁਰੂ ਦੇ ਸਿੰਘ, ਕੋਈ ਖਾਣ ਨੂੰ ਨਹੀਂ, ਕੋਈ ਪੀਣ ਨੂੰ ਨਹੀਂ। ਦਿੱਲੀ ਜਾ ਕੇ ਸਾਰਿਆਂ ਨੂੰ ਜਿਹੜੇ 700 ਕੈਦੀ ਸੀ ਉਹਨਾਂ ਨੂੰ ਵੱਖਰੇ ਕਰ ਦਿੱਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਹੜਾ ਸੀ ਸਤਸੰਗੀ ਉਹ ਇਹ ਮਹਿਰੋਲੀ ਦੀ ਜੇਲ੍ਹ 'ਚ ਭੇਜ ਦਿੱਤਾ ਗਿਆ, ਨਾਲ 25 ਜਰਨੈਲ, ਨਾਲ ਬੀਬੀ ਸੁਸ਼ੀਲ ਕੌਰ ਉਹਦਾ ਪੁੱਤਰ, ਵੱਖ ਵੱਖ ਇਹ ਕੈਦ ਕਰ ਦਿੱਤੇ ਗਏ। ਹੁਣ ਸਮੇਂ ਦੀ ਹਕੂਮਤ ਨੇ ਕਤਲੇਆਮ ਸ਼ੁਰੂ ਕੀਤਾ। 100 ਰੋਜ਼ ਸਿੰਘ ਜਿਹੜਾ ਸੀ ਉਹਨੂੰ ਕਤਲ ਕਰਨ ਦਾ ਇਹਨਾਂ ਨੇ ਹੁਕਮ ਫਰਮਾਨ ਜਾਰੀ ਕਰ ਦਿੱਤਾ। ਇੱਕ ਸਿੰਘ ਨੂੰ ਲਿਆਂਦਾ ਗਿਆ, ਉਹਨੂੰ ਪੁੱਛਿਆ ਗਿਆ ਕਿ ਭਾਈ ਇੱਕ ਬੰਨੇ ਕੁਰਾਨ ਪਈ, ਇੱਕ ਬੰਨੇ ਕਿਰਪਾਨ ਪਈ ਹੈ, ਇੱਧਰ ਕਿਰਪਾਨ ਪਈ ਹੈ ਅਤੇ ਇੱਧਰ ਕੁਰਾਨ ਪਈ ਹੈ, ਜੇ ਤਾਂ ਤੂੰ ਮੁਸਲਮਾਨ ਬਣਨਾ ਕੁਰਾਨ ਵੱਲ ਚਲਾ ਜਾ, ਜੇ ਤੂੰ ਮਰਨਾ ਤਾਂ ਤੂੰ ਕਿਰਪਾਨ ਵੱਲ ਚਲਾ ਜਾ। ਗੁਰੂ ਦਾ ਸਿੰਘ ਕਿਰਪਾਨ ਵੱਲ ਗਿਆ, ਦੂਸਰਾ ਗਿਆ, ਤੀਸਰਾ ਗਿਆ, ਚੌਥਾ ਗਿਆ, ਪੰਜਵੇਂ ਦੀ ਵਾਰੀ ਆ ਗਈ। ਸਤਸੰਗੀ ਇੱਕੋ ਸਵਾਲ ਪੁੱਛਦੇ ਨੇ ਕਿ ਤੂੰ ਕਿਰਪਾਨ ਵੱਲ ਜਾਣਾ ਕਿ ਕੁਰਾਨ ਵੱਲ ਜਾਣਾ। ਉਹ ਪੰਜਵਾਂ ਸਿੰਘ ਕਹਿੰਦਾ, ਵੇਖੋ ਤੁਸੀਂ ਵਾਰ ਵਾਰ ਟਾਈਮ ਨਾ ਖਰਾਬ ਕਰੋ, ਨਾ ਸਾਡਾ ਅਤੇ ਨਾ ਆਪਣਾ। ਇਹਨਾਂ 'ਚੋਂ ਇੱਕ ਵੀ ਗੁਰੂ ਦੇ ਲਾਲ ਨੇ ਕੁਰਾਨ ਵੱਲ ਨਹੀਂ ਜੇ ਜਾਣਾ, ਇਹਨਾਂ ਨੇ ਕਿਰਪਾਨ ਵੱਲ ਹੀ ਜਾਣਾ, ਜੇ ਟਾਈਮ ਆਪਣਾ ਵੀ ਨਾ ਖਰਾਬ ਕਰੋ ਅਤੇ ਮੇਰਾ ਵੀ ਨਾ ਕਰੋ। ਕਹਿੰਦੇ ਕਰਦਿਆਂ ਕਰਦਿਆਂ ਇੱਕ 19 ਸਾਲ ਦਾ ਬੱਚਾ, ਉਹਦੀ ਵਾਰੀ ਆ ਗਈ। ਜਦੋਂ ਉਹਨੂੰ ਕਤਲ ਕਰਨ ਲੱਗੇ, ਉਹਦੀ ਮਾਂ ਨੇ ਪਿੱਛੋਂ ਭੱਜ ਕੇ ਆ ਕੇ ਬਾਜ ਮਾਰੀ, ਠਹਿਰ ਜਾਓ। ਸਰਬਰਾਹ ਜਿਹੜਾ ਸੀ ਉੱਥੇ ਕਤਲੇਆਮ ਕਰਵਾ ਰਿਹਾ ਸੀ, ਦਿੱਲੀ ਦਾ ਇਹ ਸੂਬੇਦਾਰ ਸੀ, ਉਹਨੂੰ ਆਵਾਜ਼ ਮਾਰੀ ਕਹਿਣ ਲਈ ਕਿ ਠਹਿਰ ਜਾਓ। ਕਹਿੰਦੇ ਮਾਂ ਤੂੰ ਕੌਣ ਹੈ? ਕਹਿੰਦੀ ਮੈਂ ਇਸ ਬੱਚੇ ਦੀ ਮਾਂ ਹਾਂ, ਦੱਸ। ਕਹਿੰਦੀ ਮੇਰਾ ਬੱਚਾ ਇਹ ਸਿੱਖ ਨਹੀਂ ਗਾ, ਇਹਨੂੰ ਵੈਸੇ ਫੜ ਕੇ ਲੈ ਆਏ ਨੇ। ਉਹ ਕਹਿੰਦਾ ਮੇਰੀ ਮਾਂ ਹੀ ਨਹੀਂ, ਮੈਂ ਨਹੀਂ ਪਛਾਣਦਾ ਕੌਣ ਹੈ, ਮੈਂ ਸਿੰਘਾਂ ਦੇ ਨਾਲ ਦਾ ਹਾਂ, ਮੈਂ ਇਹਨਾਂ ਦੇ ਨਾਲ ਦਾ, ਅਤੇ ਮੈਨੂੰ ਫੜ ਕੇ ਲਿਆਏ ਨੇ ਅਤੇ ਮੈਨੂੰ ਛੇਤੀ ਸ਼ਹੀਦ ਕਰੋ, ਇਹ ਮੇਰੀ ਮਾਂ ਹੀ ਨਹੀਂ ਗੀ। ਇੰਨੀ ਦ੍ਰਿੜਤਾ ਪਿਆ ਰਿਹਾ। ਉਹ ਕਹਿੰਦੇ ਵਿਆਹ ਕੇ ਲਿਆ ਰਿਹਾ ਸੀ ਆਪਣੀ ਘਰਵਾਲੀ ਨੂੰ, ਅਤੇ ਰਾਹ 'ਚੋਂ ਫੜ ਲਿਆ ਗਿਆ ਉਹਨੂੰ ਨਾਲ ਲੈ ਕੇ ਬੰਨ੍ਹ ਕੇ ਲੈ ਆਏ, ਅਤੇ ਉਹਨੇ ਇਸ ਤਰੀਕੇ ਨਾਲ ਇੰਨੀ ਦ੍ਰਿੜਤਾ ਉਹਦੇ ਅੰਦਰ ਵੀ, ਉਹ ਕਹਿਣ ਲੱਗਾ ਕਿ ਨਹੀਂ ਇਹ ਤਾਂ ਮੇਰੀ ਮਾਂ ਹੀ ਨਹੀਂ, ਇਹਨੂੰ ਭੁਲੇਖਾ ਪਿਆ ਮੇਰੀ ਮਾਂ। ਮਤਲਬ ਇੰਨਾ ਦ੍ਰਿੜਤਾ ਸੀ ਗੁਰੂ ਦੇ ਖਾਲਸਿਆਂ ਵਿੱਚ। ਫਿਰ ਪੁੱਛਣਾ ਬੰਦ ਕਰ ਦਿੱਤਾ। 100 ਰੋਜ਼ ਦਾ ਸਿੰਘ ਸ਼ਹੀਦ ਕੀਤਾ ਜਾਂਦਾ ਕਤਲੇਆਮ ਕਰਕੇ, ਸਿਰ ਕੱਟ ਕੇ ਸਤਸੰਗੀ ਉਹ ਤਿੰਨਾਂ ਦੀਆਂ ਲੋਥਾਂ ਜਿਹੜੀਆਂ ਸੀ ਉਹ ਸੰਸਕਾਰ ਕਰ ਦਿੱਤੀਆਂ ਜਾਂਦੀਆਂ ਜਾਂ ਰੋੜ ਦਿੱਤੀਆਂ ਜਾਂਦੀਆਂ। ਅਗਲਾ ਦਿਨ ਫਿਰ ਆਉਂਦਾ, 100 ਕਤਲੇਆਮ ਫਿਰ ਹੁੰਦਾ। ਇੱਦਾਂ 7 ਦਿਨ ਦੇ 700 ਸਾਥੀ ਉਹਨਾਂ ਦੇ ਸ਼ਹੀਦ ਕਰ ਦਿੱਤੇ ਗਏ। ਹੁਣ ਆਈ ਵਾਰੀ ਜਰਨੈਲਾਂ ਦੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ। ਜਰਨੈਲ ਜਿਹੜੇ ਸੀ ਇਹ ਤ੍ਰਿਪੋਲੀ ਦੇ ਮੈਦਾਨ ਦੇ ਵਿੱਚ ਲਿਆ ਕੇ ਸ਼ਹੀਦ ਕੀਤੇ ਗਏ। ਇੱਕ ਨੇ ਵੀ ਆਪਣੀ ਸਿੱਖੀ ਸਿਦਕ ਨਹੀਂ ਛੱਡਿਆ। ਹੁਣ ਵਾਰੀ ਆ ਗਈ ਬਾਬਾ ਬੰਦਾ ਸਿੰਘ ਬਹਾਦਰ ਦੀ, ਕੌਮ ਦਾ ਜਰਨੈਲ ਹੈ। ਇਹਨੂੰ ਸਤਸੰਗੀ ਬੰਨ੍ਹ ਕੇ ਅਤੇ ਲਿਆਂਦਾ ਗਿਆ 6 ਕਿਲੋਮੀਟਰ ਉੱਥੋਂ ਪੈਂਡਾ ਤੈਅ ਕੀਤਾ ਤ੍ਰਿਪੋਲੀ ਤੋਂ ਕੁਤਬ ਮੀਨਾਰ ਤੱਕ। ਇੱਥੇ ਕਿਉਂ ਲਿਆਂਦਾ ਗਿਆ?
ਇਹਨੂੰ ਉੱਥੇ ਕਤਲ ਕਰ ਸਕਦੇ ਸੀ, ਪਰ ਨਹੀਂ। ਜਿਹੜਾ ਬਹਾਦਰ ਸ਼ਾਹ ਸੀ, ਇਹਦਾ ਜਦੋਂ ਇਹ ਮੌਤ ਹੋਈ ਤਾਂ ਪਾਗਲ ਹੋ ਕੇ ਮਰਿਆ ਸੀ। ਦਿਨੇ ਨਹੀਂ ਸੌਂਦਾ, ਰਾਤ ਨੂੰ ਨਹੀਂ ਸੌਂਦਾ, ਇੰਨਾ ਡਰ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ ਦੇ ਮਨ 'ਚ। ਇਹ ਬੜਾ ਇਸ ਪ੍ਰਕਾਰ ਜਿਹੜਾ ਸੀ ਇਹ ਦੁਖੀ ਹੋ ਕੇ ਮਰਿਆ ਸੀ ਅਤੇ ਇਹਦਾ ਦਫਨ ਕੀਤਾ ਸੀ ਕੁਤਬ ਮੀਨਾਰ ਦੇ ਲਾਗੇ। ਹੁਣ ਬਾਬਾ ਬੰਦਾ ਸਿੰਘ ਬਹਾਦਰ ਨੂੰ ਧਿਆਨ ਲਿਆਂਦਾ ਗਿਆ ਕਿ ਜੇਕਰ ਬਾਬਾ ਬੰਦਾ ਸਿੰਘ ਬਹਾਦਰ ਨਾ ਮੰਨਿਆ, ਮੰਨਣਾ ਤਾਂ ਹੈ ਨਹੀਂ, ਇਹਦੇ ਸਾਥੀ ਨਹੀਂ ਮੰਨੇ, ਇਹ ਕਿੱਥੋਂ ਮੰਨੇਗਾ ਮੁਸਲਮਾਨ ਬਣਨਾ। ਇਸ ਲਈ ਲਿਆਂਦਾ ਗਿਆ ਸੀ ਕਿ ਤਾਂ ਕਿ ਬਹਾਦਰ ਸ਼ਾਹ ਦੀ ਆਤਮਾ ਨੂੰ ਸ਼ਾਂਤੀ ਮਿਲ ਜਾਏ ਕਿ ਜਿਸ ਤੋਂ ਡਰਦਾ ਪਾਗਲ ਹੋ ਕੇ ਮਰਿਆ ਸੀ ਅਤੇ ਉਹਨੂੰ ਵੀ ਲਾਗੇ ਮੇਰੇ ਲਿਆ ਕੇ ਕਤਲ ਕੀਤਾ ਗਿਆ। ਉਹਦੀ ਕਬਰ ਦੇ ਲਾਗੇ ਲਿਆਂਦਾ ਗਿਆ ਬੰਦਾ ਸਿੰਘ ਬਹਾਦਰ ਨੂੰ। ਇਹਨੂੰ ਸੱਤ ਸਿੰਘ ਸੰਗਲੇ ਦੇ ਖੋਲ੍ਹੇ ਗਏ, ਹੱਥ ਕੜੀਆਂ ਬੇੜੀਆਂ ਲਾਈਆਂ ਗਈਆਂ, ਸਰੀਰ ਬੜਾ ਕਮਜ਼ੋਰ ਹੋ ਚੁੱਕਿਆ ਅਤੇ ਚਿਹਰੇ 'ਤੇ ਐਨ ਜਾਹੋ ਜਲਾਲ ਹੈ। ਫਿਰ ਇਹਦੀ ਸਿੰਗਲੀ ਨੂੰ ਲਿਆਂਦਾ ਗਿਆ ਬੀਬੀ ਸੁਸ਼ੀਲ ਕੌਰ ਨੂੰ। 8 ਮਹੀਨੇ ਬਾਅਦ ਇਹਦਾ ਪੁੱਤਰ ਇਹਨੂੰ ਮਿਲਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ। ਭੱਜ ਕੇ ਆਪਣੇ ਪਿਓ ਦੇ ਕੋਲ ਗਿਆ, ਛੋਟਾ ਜਿਹਾ ਬੱਚਾ 3.5 ਸਾਲ ਦਾ, ਅਤੇ ਬੰਦਾ ਸਿੰਘ ਬਹਾਦਰ ਨੂੰ ਕਹਿਣ ਲੱਗੇ ਕਿ ਬੰਦਾ ਸਿੰਘ ਬਹਾਦਰ ਆ ਫੜ ਛੁਰਾ। ਕਹਿੰਦੇ ਕੀ ਕਰਨਾ, ਸਾਹਮਣੇ ਲਟਾ ਦਿੱਤਾ ਬੱਚੇ ਨੂੰ, ਇਹਦਾ ਕਤਲ ਕਰ। ਉਹ ਕਹਿੰਦਾ ਵੇਖੋ ਇਹ ਤਾਂ ਮੇਰਾ ਪੁੱਤ ਹੈ, ਜੇ ਤੁਹਾਡਾ ਬੱਚਾ ਵੀ ਮੇਰੇ ਸਾਹਮਣੇ ਤੁਸੀਂ ਲਿਆ ਕੇ ਲਟਾ ਦਿਓ ਤਾਂ ਆਪਣਾ ਪੁੱਤਰ ਵੀ। ਫਰੰਗਸ਼ੀਰ ਨੂੰ ਕਹਿਣ ਲੱਗਾ ਬਾਦਸ਼ਾਹ ਨੂੰ, ਬਾਬਾ ਬੰਦਾ ਸਿੰਘ ਬਹਾਦਰ ਸਿੱਖ ਕੌਮ ਦਾ ਬਾਦਸ਼ਾਹ, ਕਹਿੰਦਾ ਜੇਕਰ ਤੇਰਾ ਪੁੱਤ ਵੀ ਹੋਵੇ ਮੇਰੇ ਸਾਹਮਣੇ ਲਟਾ ਦੇ, ਮੈਂ ਤਾਂ ਵੀ ਨਹੀਂ ਮਾਰਾਂਗਾ ਉਹਨੂੰ। ਮੇਰੇ ਗੁਰੂ ਦਾ ਹੁਕਮ ਹੈ ਕਿ ਅਬਲਾ ਉੱਤੇ, ਮਜ਼ਲੂਮ ਉੱਤੇ, ਕਮਜ਼ੋਰ ਉੱਤੇ ਅਤੇ ਬੱਚੇ 'ਤੇ ਵਾਰ ਨਹੀਂ ਕਰਨਾ, ਇਹ ਤਾਂ ਮੇਰਾ ਪੁੱਤ ਹੈ। ਫਿਰ ਉਹਨਾਂ ਸਤਸੰਗੀਓ ਉਸ ਬੱਚੇ ਨੂੰ ਜਿੰਦਾ ਨੂੰ ਉਹਦਾ ਇਸ ਪ੍ਰਕਾਰ ਜਿਹੜਾ ਸੀ ਕਾਲਜ ਜਾਂ ਕੱਢਿਆ ਗਿਆ, ਜਿਉਂਦੇ ਦਾ ਚੀਰ ਦਿੱਤਾ ਗਿਆ। ਉਹਦਾ ਖੂਨ ਜਿਹੜਾ ਸੀ ਬਾਬਾ ਬੰਦਾ ਸਿੰਘ ਦੇ ਬਹਾਦਰ ਦੇ ਮੂੰਹ ਦੇ 'ਤੇ ਛਿੱਟੇ ਮਾਰੇ ਗਏ, ਦਿਲ ਉਹਦਾ ਕੱਢ ਕੇ ਬੱਚੇ ਦਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ 'ਚ ਤੁੰਨਿਆ ਗਿਆ। ਗੁਰੂ ਦਾ ਕੌਮ ਦਾ ਉਹ ਜਰਨੈਲ ਅਡੋਲ ਰਿਹਾ। ਫਰੰਗਸੀਰ ਪੁੱਛਦਾ ਕਿ ਬੰਦਾ ਸਿੰਘ ਬਹਾਦਰ ਕਿਹੜੀ ਮੌਤ ਮਰਨਾ ਚਾਹੁੰਦਾ। ਕਹਿੰਦਾ ਮੈਨੂੰ ਵੱਧ ਤੋਂ ਵੱਧ ਤਸੀਹੇ ਦਿਓ, ਮੈਂ ਤੁਹਾਡੇ ਜ਼ੁਲਮ ਦਾ, ਜਿਹੜਾ ਜਬਰ ਦਾ ਟਾਕਰਾ ਸਬਰ ਨਾ ਕਰਦਾ ਸ਼ਹੀਦ ਹੋਵਾਂ, ਮੈਂ ਗੁਰੂ ਦੀ ਗੋਦੀ ਜਾ ਕੇ ਸੁਰਖਰੂ ਹੋ ਜਾਵਾਂ। ਬੱਚੇ ਦਾ ਕਤਲ ਕਰ ਦਿੱਤਾ ਗਿਆ, ਟੋਟੇ ਕਰਕੇ ਉਹਦਾ ਹਾਰ ਪਰੋ ਕੇ ਬੰਦਾ ਸਿੰਘ ਬਹਾਦਰ ਦੇ ਗਲ 'ਚ ਪਾ ਦਿੱਤਾ ਗਿਆ। ਬੱਚੇ ਦਾ ਜਿਹੜਾ ਸਿਰ ਸੀ ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਗੋਦ 'ਚ ਰੱਖ ਦਿੱਤਾ ਗਿਆ। ਹੱਸ ਪਏ ਬਾਬਾ ਬੰਦਾ ਸਿੰਘ ਬਹਾਦਰ, ਕਹਿੰਦੇ ਹੱਸਿਆ ਕਿਉਂ ਆ। ਕਹਿੰਦਾ ਗੁਰੂ ਕਲਗੀਧਰ ਜੀ ਨੇ ਆਪਣੇ 4 ਲਾਲ ਵਾਰੇ ਸੀ, ਮੈਂ 1 ਲਾਲ ਨੂੰ ਆਪਣੀ ਗੋਦ 'ਚ ਲੈ ਕੇ ਅਤੇ ਗੁਰੂ ਦੀ ਗੋਦ 'ਚ ਜਾਵਾਂਗਾ। ਗੁਰੂ ਜੀ ਤੁਸੀਂ ਮੇਰੇ ਵਾਸਤੇ 4 ਵਾਰੇ ਸੀ, ਮੈਂ 1 ਪੁੱਤ ਵਾਰ ਕੇ ਆਇਆ। ਸਤਸੰਗੀਓ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ, ਜ਼ਬਾਨ ਕੱਟ ਦਿੱਤੀ ਗਈ, ਹੱਥ ਗੁੱਟ ਕੱਢ ਦਿੱਤੇ ਗਏ, ਪੈਰ ਕੱਟ ਦਿੱਤੇ ਗਏ, ਜਮੂਰਾਂ ਦੇ ਨਾਲ ਮਾਸ ਜਿਹੜਾ ਸੀ ਉਹ ਲਾਉਣਾ ਸ਼ੁਰੂ ਕੀਤਾ। ਅੰਤੂ ਬਾਬਾ ਬੰਦਾ ਸਿੰਘ ਬਹਾਦਰ ਦਾ ਸੀਸ ਕੱਟ ਕੇ ਟੋਟੇ ਟੋਟੇ ਕਰਕੇ ਅਤੇ ਸਾਸੀ ਜਾਨਵਰਾਂ ਨੂੰ ਪਾ ਦਿੱਤਾ ਗਿਆ। ਇਸ ਹਾਲਤ ਵਿੱਚ ਗੁਰੂ ਦਾ ਉਹ ਜਰਨੈਲ, ਪਹਿਲਾ ਸਾਡਾ ਬਾਦਸ਼ਾਹ ਬੰਦਾ ਸਿੰਘ ਬਹਾਦਰ, ਕੁਤਬ ਮੀਨਾਰ ਦੇ ਨੇੜੇ ਬਹੁਤ ਅਤਿਆਚਾਰ ਕਰਕੇ ਸ਼ਹੀਦ ਕਰ ਦਿੱਤਾ ਗਿਆ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ, ਸੂਰਾ ਸੋ ਪਹਿਚਾਨੀ ਹੈ, ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਵੇ। ਸੋ ਉਹਨਾਂ ਦੀ ਸ਼ਹੀਦੀ ਸਤਸੰਗੀਓ ਅੱਜ ਦੇ ਦਿਨ 25 ਜੂਨ ਅਤੇ 1716 ਨੂੰ ਦਿੱਲੀ ਵਿਖੇ ਕੁਤਬ ਮੀਨਾਰ ਦੇ ਨੇੜੇ ਹੋਈ। ਸੋ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਹਾਂ। ਕਾਫੀ ਦਿਨ ਤੋਂ ਆਪਾਂ ਜਿਹੜਾ ਸੀ ਇਹ ਵਿਚਾਰਾ ਕਰ ਰਹੇ ਸੀ। ਸੋ ਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਭਾਈ ਐਸਾ ਗੁਰੂ ਦਾ ਪਿਆਰਾ ਮਿਲ ਜੇ ਨਾ, ਸੰਤ ਜਨਾਂ ਕੋ ਮਿਲ ਰਹੇ ਧਨ ਧਨ ਜਸ ਗਾਏ, ਇਹੋ ਜਿਹਾ ਕੋਈ ਰੱਬ ਦਾ ਪਿਆਰਾ ਮਿਲ ਜਾਏ। ਸੋ ਉਹ ਪਰਮੇਸ਼ਰ ਦੇ ਗੁਣ ਗਾ ਗਾ ਕੇ ਉਹਨੂੰ ਲੋਕ ਧਨ ਧਨ ਕਹਿੰਦੇ ਨੇ ਕਿ ਇਹਨੇ ਗੁਣ ਗਾਏ ਪਰਮਾਤਮਾ ਦੇ, ਇਹਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾ ਦਿੱਤੀ। ਆਦਿ ਪੁਰਖ ਅਪਰੰਪਰਾ ਗੁਰਮੁਖ ਹਰ ਪਾਏ, ਆਦਿ ਪੁਰਖ ਅਕਾਲ ਪੁਰਖ ਵੈਰੂ, ਪਰੰਪਰਾ ਦਾ ਅਰਥ ਪਰੇ ਤੋਂ ਪਰੇ, ਗੁਰਮੁਖ ਹਰ ਪਾਏ ਪੂਰੇ ਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਪ੍ਰਾਪਤ ਹੁੰਦਾ ਹੈ। ਨਟੂਏ ਸਾਂਗ ਬਣਾਇਆ ਬਾਜੀ ਸੰਸਾਰਾ, ਜਿਵੇਂ ਇੱਕ ਜਾਦੂਗਰ ਸਮਾਂਗ ਬਣਾਉਂਦਾ, ਕਦੀ ਕੁਛ ਬਣਾਉਂਦਾ ਕਦੀ ਕੁਛ ਬਣਾਉਂਦਾ, ਇੱਦਾਂ ਜਿਹੜਾ ਸੰਸਾਰ ਇਹ ਵੀ ਬਾਜੀਗਰ ਦੀ ਖੇਡ ਹੀ ਹੈ। ਆਵਣ ਜਾਣ ਇਹ ਖੇਡ ਬਣਾਇਆ ਆਗਿਆਕਾਰੀ ਕੀਨੀ ਮਾਇਆ, ਇਹ ਸੰਸਾਰ ਵੀ ਇੱਕ ਜਾਦੂਗਰ ਦੀ ਖੇਡ ਹੀ ਹੈ। ਸਤਸੰਗੀਓ
खिन पल बाजी देखिए उजरत नहीं बारा। सच्चे पातशाह कहिंदे जिवें जादूगर की खेड नूं वेखी दा दो चार पांच मिनट फिर उजड़ जाती, कुछ नहीं हुंदा उत्थे। वह एक हाथ की सफाई हुंदी है, कहीं कुछ बना बना विखाई जांदा, कबूतर उड़ाई जांदा, कदी कुछ उड़ाई जांदा, हुंदी उह सारी खेड ही है, हाथ की सफाई है। कहिंदे दुनिया वेख के खिन पल बाजी देखिए, थोड़ा समा लोकी होवेंदे खेड उजरत फिर उजड़ जाती है, नहीं बारा नहीं देर लगती। इदां ही जगत की खेड है, कुछ समा जिंदगी बतीत करी दी, अखां बीड जाई दा कुछ भी नहीं। आप मरे जग पर लो, जिदन आप मर गए दुनिया पर लो, सत्संग कुछ नहीं, कौन सी मेरा कौन सी तेरा, अगला जन्म मिल पिया फिर मेरा तेरा, फिर मरे सत्संग फिर नवा जन्म मिलया फिर मेरा तेरा। ये जादू दा दर दी खेड वांग एक छिन विच ये बर्बाद हो जाती है। होमे चौपड़ खेलना झूठे अहंकारा, होमे दियां अहंकार दियां नरदां संसार दे विच, चौपड़ दी खेड है ये, झूठी खेड जीव खेडदा है अहंकार दे विच, होमे विच। सब जग हार है सोजणै गुर शब्द विचारा, सारी दुनिया इस चौपड़ दी खेड च हार जांदी है। मनमुख हार गुरमुख साध जीता, मनमुख हार जांदा ये जगत की खेड नूं, गुरमुख जित जांदे ने बाबा बंदा सिंह बहादुर वर्गे। सब जग हार है सोजणे, वह गुरु के प्यारे जित गए गुर शब्द विचारा, जिन्हां ने गुरु के शब्द की विचार की। ज्यो अंधले हथ टोणी हर नाम हमारै, भगत नामदेव जी का शब्द पढ़ते तलंग राग विच, नाम दे मैं अंधले की टेक तेरा नाम खुंदकारा, मैं गरीब मैं मसकीन तेरा नाम है अदारा। टूणी का अर्थ हुंदा सोटी हुंदी, अन्ने दे हाथ च टो टो के तुरदा अगे, कोई चीज लागे होए। इदां असीं जीव अन्ने आ, ते अन्नियां दे हाथ विच नाम दी टूणी है, नाम दी सोटी है। ज्यों अंधले हथ टोणी हर नाम हमारै, इदां साडे हाथ च वाहिगुरू दे नाम दा सो ये आसरा है, सोटी है, जिदे नाल असीं जगत विच सुखी रहिंदे आ। राम नाम हर टेक है निस दौत सवार है, भाई जिहड़े गुरु दे प्यारे दिने रात परमात्मा दे नाम दी ओट लै के, दिने रात परमात्मा दा नाम जपदे ने, उह संसार तों जित के चले गए। ज्यो तू राख है त्यों रहा हर नाम आधारा, बेनती करिए वाहिगुरु जिवें तुसीं रखदे हो उस तरह असीं रहिंदे आ, सानू तेरे नाम का ही आसरा है। अंत सखाई पाया जन मुक्त द्वारा, जिहड़ा अंत नूं सखाई हुंदा सहाई हुंदा सहायता करदा वाहिगुरु, पाया उपा लिया जन मुक्त द्वारा, वाहिगुरु दे प्यारिया ने नाम की कृपा नाल मुक्ति प्राप्त कर ली। जन्म मरण दुख मेटिया जप नाम मुरारे, समाप्ति ते गुरु नानक देव जी सच्चे पातशाह कृपा करदे ने। जन्म मरण दुख मेटिया, जन्म ते मरण दा दुख मेट लिया किदां, जप नाम मुरारे, जप के नाम, नाम दा अर्थ है नाम, ते मुरारे दा अर्थ मुर, नाम दे दैंत नूं मारन वाला वाहिगुरु। ये मुरारे पाठ आपां बेअंत वार पढ़ते हैं, इहदा अर्थ है वाहिगुरु। सो मुरारे दा अर्थ मुरारी, मुरारी दा अर्थ मुर, आरी मुर नाम दे दैन दा आरी वैरी वाहिगुरु। सो इसलिए जिहड़ा परमात्मा उहदा नाम जप के ते जन्म मरण दा दुख मेट लिया। नानक नाम ना विसरै पूरा गुर तारे, धन गुरु नानक देव जी फरमाउंदे ने नानक नाम ना विसरै, भाई जिन्हां नूं परमेश्वर दा नाम विसरदा ही नहीं, जिहड़े रात सिमरन दे च जुड़े रहिंदे ने, पूरा गुर तारे, तिन्हां नूं पूरा गुरु तार दिंदा है। सो गुरु महाराज कृपा करन, नाम दान चरणां दा प्यार गुरसिखी जीवन बख्शिश करन। महान शहीदां नूं याद रखिए प्यारिओ, जिहड़ियां कौमां अपने इतिहास नूं भुल जांदियां, संसार तों मिट जांदियां, खत्म हो जांदियां, तां ही गुर जिहड़ी सिक्खी दी अरदास है ना सतसंगीओ, इहदे च आपां रोज़ शहीदां नूं याद करदे हां। किसी ने पुछिआ सी पत्रकार ने करामात की हुंदी है, करामात की हुंदी है, ते अगों दस्या कि सिखां दी अरदास पढ़ लो करामात ही है। सिर दा खोपड़ा उतर गया, 22 दिन जिउंदा रहा, उंगलां दे पोटे पोटे आप दस के कट कटवा रहा, इहनूं कट हुण इहनूं कट हुण इहनूं कट, ये करामात नहीं ते होर की है सतसंगीओ। रोज़ आपां शहीदां नूं याद करदे भुलदे नहीं, गुरु कृपा करन उहनां शहीदां नूं अज याद करदे हां।
ਸੋ ਕਥਾ ਵਿਚਾਰ ਮਹਾਰਾਜ ਦੀ ਬਖਸ਼ਿਸ਼ ਦੁਆਰਾ ਕੀਤੀ ਹੈ, ਹੋਈਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਅਗਾਂਹ ਵਾਸਤੇ ਸਮਾਤ ਬਖਸ਼ਣੀ, ਸ਼ੁਕਰ ਗੁਰੂ ਕਾ ਧੰਨਵਾਦ, ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ, ਹੋਈਆਂ ਭੁੱਲਾਂ ਦੀ ਮੁਆਫ਼ੀ ਬਖਸ਼ੀਏ। ਸਮਾਪਤੀ ਦੀ ਪੰਕਤੀ ਗਾਈਏ, ਫਤਿਹ ਬੁਲਾਈਏ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪਿਆਰੀ ਸਾਧ ਸੰਗਤ ਜੀ, ਬੜੀ ਖੁਸ਼ੀ ਹੁੰਦੀ ਹੈ ਸਾਡੇ ਸਾਰੇ ਜਥੇ ਨੂੰ ਜਦੋਂ ਸਾਡੇ ਨਾਲ ਪਿਆਰੇ ਬੱਚੇ ਰਾਗ ਵਜਾ ਕੇ ਕੀਰਤਨ ਦੀ ਸ਼ੁਰੂਆਤ, ਕੀਰਤਨ ਦਾ ਆਗਾਜ਼ ਕਰਦੇ ਹਨ। ਗੁਰੂ ਘਰ ਦੇ ਵਿੱਚ ਰਾਗ ਨੂੰ ਬਹੁਤ ਨਿਵਾਜਿਆ ਗਿਆ ਹੈ। ਸਾਰੀ ਬਾਣੀ ਸਤਿਗੁਰਾਂ ਦੀ ਰਾਗਾਂ ਦੇ ਆਧਾਰਿਤ ਹੈ। ਤੋ ਇਹ ਬਹੁਤ ਬਹੁਤ ਖੁਸ਼ੀ ਹੁੰਦੀ ਸਾਨੂੰ ਕਿ ਅਸੀਂ ਰਾਗ ਨੂੰ ਵੀ ਇੰਟਰੋਡਿਊਸ ਕਰ ਰਹੇ ਹਾਂ। ਔਰ ਅੱਜ ਦਾ ਰਾਗ ਜੋ ਹੈ ਬੜਾ ਵਿਸ਼ੇਸ਼, ਬੜਾ ਪਿਆਰਾ ਰਾਗ, ਰਾਗ ਹੰਸ ਧੁਨੀ। ਇਹ ਬੇਸਿਕ ਰਾਗ, ਸਾਡੇ ਹਿੰਦੁਸਤਾਨ ਦੇ ਵਿੱਚ ਦੋ ਪ੍ਰਕਾਰ ਦੇ ਸੰਗੀਤ ਹਨ। ਇੱਕ ਉੱਤਰੀ ਭਾਰਤੀ ਸੰਗੀਤ ਜਿਹਨੂੰ ਸ਼ਾਸਤਰੀ ਸੰਗੀਤ ਕਹਿੰਦੇ, ਹਿੰਦੁਸਤਾਨੀ ਸੰਗੀਤ ਕਹਿੰਦੇ ਹੈ, ਔਰ ਦੂਸਰਾ ਹੈ ਕਰਨਾਟਕੀ ਸੰਗੀਤ। ਕਰਨਾਟਕੀ ਕਿਸੇ ਇਲਾਕੇ ਦੇ ਨਾਲ ਸੰਬੰਧਿਤ ਨਹੀਂ, ਉੱਧਰ ਆਂਧਰਾ ਪ੍ਰਦੇਸ਼ ਔਰ ਤਾਮਿਲਨਾਡੂ ਦੇ ਵਿੱਚ ਜਿਹੜਾ ਮਿਊਜ਼ਿਕ ਡਿਵੈਲਪ ਹੋਇਆ, ਉਹਨਾਂ ਦਾ ਗਾਇਨ ਦਾ ਸਟਾਈਲ ਥੋੜ੍ਹਾ ਸਾਡੇ ਨਾਲ ਫਰਕ ਹੈ। ਰਾਗ ਕੁਝ ਰਾਗ ਉੱਧਰੋਂ ਹਿੰਦੁਸਤਾਨੀ ਮਿਊਜ਼ਿਕ 'ਚ ਆਏ ਹਨ, ਅਤੇ ਕੁਝ ਰਾਗ ਜਿਹੜੇ ਨੇ ਸਾਡੇ ਵੱਲੋਂ ਉਹ ਦਕਸ਼ਣ ਵੱਲ ਗਏ ਨੇ। ਆਰਾਮ ਕਲੀ ਦੱਖਣੀ ਦਾ ਜ਼ਿਕਰ ਗੁਰਬਾਣੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤਾ ਹੈ, ਉਹ ਦਕਸ਼ਣ ਵਾਲੇ ਕਰਨਾਟਕ ਵਾਲੇ ਗਾਉਂਦੇ। ਅਗਰ ਜਿਹੜੇ ਗੁਣੀ ਜਨ ਜਿਸ ਤਰ੍ਹਾਂ ਪ੍ਰੋਫੈਸਰ ਅਲੰਕਾਰ ਸਿੰਘ ਜੀ ਸਾਡੇ ਕੋਲ ਆ ਰਹੇ ਨੇ ਕੱਲ੍ਹ, ਉਹਨਾਂ ਨੇ ਇਸ ਚੀਜ਼ ਦੀ ਬੜੀ ਖੋਜ ਕੀਤੀ। ਬੜੇ ਗੁਣੀ ਕੀਰਤਨੀ ਹਨ, ਪ੍ਰੋਫੈਸਰ ਹਨ, ਟੀਚਰ ਹਨ, ਅਧਿਆਪਕ ਹਨ, ਸਾਰਾ ਉਹਨਾਂ ਨੂੰ ਇਸ ਚੀਜ਼ ਦਾ ਗਿਆਨ ਹੈ। ਤੋ ਮੈਨੂੰ ਇਤਨਾ ਜ਼ਿਆਦਾ ਅਜੇ ਪਤਾ ਨਹੀਂ, ਪਰ ਜਿੰਨੀ ਮੈਨੂੰ ਨੌਲੇਜ ਹੈ ਮੇਰੇ ਗੁਰੂਆਂ ਨੇ, ਉਸਤਾਦਾਂ ਨੇ ਸਿਖਾਇਆ, ਮੈਂ ਉਹ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗਾ। ਇਹ ਰਾਗ ਕਰਨਾਟਕ ਵੱਲੋਂ ਹਿੰਦੁਸਤਾਨ ਨੇ ਅਡੋਪਟ ਕੀਤਾ ਹੈ। ਇਸ ਤਰ੍ਹਾਂ ਰਾਗ ਕਲਾਵਤੀ ਵੀ ਹੈ ਇਹ ਵੀ, ਔਰ ਰਾਗ ਅਭੋਗੀ ਜਿਹਨੂੰ ਅਭੋਗੀ ਕੰਨੜਾ ਕਹਿੰਦੇ। ਇਹ ਸਾਰੇ ਰਾਗ ਅਸੀਂ ਗਾਉਂਦੇ ਹਾਂ, ਰਾਗ ਉਹਨਾਂ ਦੇ ਨੇ ਲੇਕਿਨ ਅਸੀਂ ਅਡੋਪਟ ਕਰਦੇ। ਅੱਜ ਇਹ ਹੰਸ ਧੁਨੀ ਜੋ ਹੈ ਇਹ ਬੜਾ ਮਿੱਠਾ, ਬੜਾ ਪਿਆਰਾ ਭਗਤੀ ਪ੍ਰਧਾਨ ਰਾਗ ਹੈ। ਇਹਦੇ 'ਚ ਸ਼ਬਦ ਭਜਨ ਬੜੇ ਸੋਹਣੇ ਲੱਗਦੇ ਨੇ, ਔਰ ਜੋ ਤੀਨ ਤਲ ਦੀ ਮੱਧ ਲੈ ਦੀ ਗੱਤ ਹੁੰਦੀ ਹੈ ਉਹ 'ਚ ਇਹ ਰਾਗ ਜ਼ਿਆਦਾ ਖੇਡਦਾ। ਤੋ ਆਪਣੀ ਟੀਮ ਦੇ ਨਾਲ ਮੈਂ ਔਰ ਬੱਚਿਆਂ ਦੇ ਨਾਲ, ਕਿਉਂਕਿ ਸਾਡਾ ਔਰਕੈਸਟਰਾ ਜਿਹੜਾ ਇਹ ਮਿਊਜ਼ਿਕ ਦਾ ਵੱਧਦਾ ਜਾ ਰਿਹਾ, ਗੁਰੂ ਮਿਹਰ ਕਰੇ ਕਿ ਅਗਲੇ ਹੋਰ ਕੁਝ ਸਾਲਾਂ 'ਤੇ ਸਟੇਜ ਜਿਹੜੀ ਛੋਟੀ ਪਵੇ, ਔਰ ਬੱਚੇ ਜਿਹੜੇ ਨੇ ਵੱਧ ਤੋਂ ਵੱਧ ਇੱਥੋਂ ਦੇ ਤਬਲਾ, ਗਾਇਨ, ਤੰਤੀ ਸਾਜ਼, ਗੁਰਬਾਣੀ, ਕਥਾ, ਵਿਆਖਿਆ, ਇਹ ਸਭ ਕੁਛ ਕਰਨ। ਇਹ ਸਾਡੇ ਮਨ ਦਾ ਮਨੋਰਥ ਹੈ, ਪ੍ਰਭ ਇਹ ਮਨੋਰਥ ਹੈ ਮੇਰਾ। ਆਓ ਰਾਗ ਹੰਸ ਧੁਨੀ ਬੱਚੇ ਅਲਾਪ ਕਰਨਗੇ ਔਰ ਇਹਦੀ ਗੱਤ ਜਿਹੜੀ ਹੈ ਇਹ ਪੇਸ਼ ਕਰਨਗੇ।

ਤਿੰਨਾਂ ਸਾਜ਼ਾਂ ਦੀ ਅਲੱਗ ਅਲੱਗ ਸਰਗਮ, ਜਿਸ ਤਰ੍ਹਾਂ ਰਬਾਬ 'ਚ ਵੱਜਦੀ ਹੈ, ਜਿਸ ਤਰ੍ਹਾਂ ਪਾਊਸ ਹੈ ਪਾਊਸ 'ਚ ਵੱਜਦੀ ਹੈ, ਔਰ ਜਿਸ ਤਰ੍ਹਾਂ ਵਾਇਲਨ 'ਚ ਵੱਜਦੀ ਹੈ। ਇਹ ਤਿੰਨਾਂ ਦਾ ਇਫੈਕਟ ਮੈਂ ਆਪਣੇ ਗਲੇ ਮੈਂ ਪੇਸ਼ ਕਰਾਂਗਾ।

ਵਿੱਚ ਫਿੰਗਰਿੰਗ ਦਾ ਜਿਹੜਾ ਸਟਾਈਲ ਹੈ ਉਹ ਇੱਕ ਬੰਦ ਤੋਂ ਦੂਸਰੇ ਬੰਦ ਤੱਕ ਮੀਂਡ ਰੂਪ ਜ਼ਿਆਦਾ ਜਾਂਦਾ ਹੈ। ਮੀਂਡ ਹੁੰਦੀ ਹੈ ਜਿਸ ਤਰ੍ਹਾਂ ਸੁਰ ਨੂੰ ਤੋੜਨ ਤੋਂ ਬਗੈਰ ਅਸੀਂ ਜਦੋਂ ਮੂਵ ਕਰਦੇ ਹਾਂ ਰਾਗ ਦੇ ਵਿੱਚ ਉਹਨੂੰ

ਇਸ ਤੋਂ ਪਹਿਲਾਂ ਤੁਸੀਂ ਇਹ ਸਲੋਕ ਸ਼ਰਵਣ ਕੀਤਾ ਸੀ, ਜੇ ਤੂੰ ਮੇਰਾ ਹੋਏ ਰਹੇ ਫਰੀਦਾ, ਜੇ ਇਹ ਕੰਡੀਸ਼ਨ ਹੈ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ, ਜੇ ਤੂੰ ਵਾਹਿਗੁਰੂ ਦਾ ਲੜ ਫੜ ਲਏ। ਅਸਲ 'ਚ ਇਹ ਲੜ ਸਾਡੇ ਹੱਥ ਆਉਂਦਾ ਹੀ ਨਹੀਂ, ਪੱਲਾ ਆਉਂਦਾ ਹੀ ਨਹੀਂ। ਭਾਈ ਵੀਰ ਸਿੰਘ ਜੀ ਕਹਿੰਦੇ ਨੇ ਸੁਪਨੇ ਦੇ ਵਿੱਚ ਪੱਲੇ ਦਾ ਮੈਨੂੰ ਅਹਿਸਾਸ ਹੋਇਆ, ਤੁਸੀਂ ਮਿਲੇ ਵੀ ਹੋ ਪਰ ਉਹ ਨੂਰ ਦੀ ਨਹੀਂ ਆਈ, ਹੱਥ ਨਹੀਂ ਆਇਆ। ਰੱਬ ਹੁੰਦਾ ਵੀ ਨੂਰ ਹੀ ਹੈ, ਕੋਈ ਨੂਰ ਨੂੰ ਬੰਨ੍ਹਣਾ ਚਾਹੇ, ਪਕੜਨਾ ਚਾਹੇ ਤਾਂ ਉਹਨੂੰ ਗ੍ਰੈਬ ਕਰਨ ਦਾ ਤਰੀਕਾ ਅਲੱਗ ਹੈ, ਹੱਥ ਦੇ ਨਾਲ ਨਹੀਂ ਫੜਿਆ ਜਾਂਦਾ, ਹੱਥਾਂ 'ਚੋਂ ਪਾਵਰ ਨਹੀਂ। ਭਾਈ ਵੀਰ ਸਿੰਘ ਜੀ ਲਿਖਦੇ ਨੇ ਕਿ ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ, ਅਸਾਂ ਧਾਗਲ ਵੱਕੜੀ ਪਾਈ। ਅਗਲੀ ਗੱਲ, ਮੇਰਾ ਨੂਰ ਤੁਸੀਂ ਹੱਥ ਨਹੀਂ ਆਏ, ਸਾਡੀ ਕੰਬਦੀ ਰਹੀ ਕਲਾਈ।

ਉਹਦੇ ਨਾਲ ਉਹ ਮਹਾਨ ਨੂਰ ਕਿਸ ਤਰ੍ਹਾਂ ਹੱਥ ਵਿੱਚ ਆ ਸਕਦਾ ਹੈ। ਇਸ ਕਰਕੇ ਫਰੀਦ ਸਾਹਿਬ ਨੇ ਇੱਕ ਜਗ੍ਹਾ ਹੋਰ ਬੜੀ ਗਜ਼ਬ ਦੀ ਗੱਲ ਕਹੀ ਹੈ। ਆਪ ਲੀਏ ਲੜ ਪੱਲੇ ਨੂੰ ਵੀ ਕਹਿੰਦੇ ਨੇ, ਪੱਲਾ ਜਿਹੜਾ ਹੁੰਦਾ ਨਾ, ਪੱਲਾ ਜਿਹੜਾ ਅਸੀਂ ਆਮ ਤੌਰ ਤੇ ਆਨੰਦ ਕਾਰਜ ਹੁੰਦਾ ਹੈ ਸੰਸਾਰ ਦੇ ਵਿੱਚ, ਤੇ ਉਹ ਸੈਰੇਮਨੀ ਅੱਧਾ ਪੌਣਾ ਘੰਟੇ ਦੀ ਸੈਰੇਮਨੀ ਜਿਹੜੀ ਹੈ, ਇੱਕ ਪੱਲਾ ਹੁੰਦਾ ਜਿਸ ਜੋ ਬੇਟੀ ਦਾ ਪਿਤਾ ਉਹ ਬੱਚੇ ਦਾ ਪੱਲਾ ਬੇਟੀ ਦੇ ਹੱਥ 'ਚ ਫੜਾਉਂਦਾ। ਉਹਦਾ ਇੱਕ ਬਾਜ਼ਾਰੋਂ ਜਾਓ 200-300-400 ਰੁਪਈਏ ਦੇ ਵਿੱਚ ਉਹ ਮਿਲ ਜਾਂਦਾ ਪੱਲਾ। ਬਸ ਇੰਨਾ ਹੀ, ਪਰ ਉਹ ਇੱਕ ਰਿਲੇਸ਼ਨ ਐਸਾ ਬਣਾ ਜਾਂਦਾ ਹੈ ਕਿ ਸਾਰੀ ਉਮਰ ਅਗਰ ਕੋਈ ਮੀਆਂ ਵਿੱਚ ਬੀਬੀ 'ਚ ਕੋਈ ਤਕਰਾਰ ਹੋਵੇ ਤੇ ਉਹ ਕਹਿੰਦੀ ਮੈਂ ਤੇਰੇ ਪੱਲੇ ਲੱਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਾਡਾ ਆਨੰਦ ਕਾਰਜ ਹੋਇਆ, ਤੋ ਕੁਝ ਸਮੇਂ ਦਾ ਪੱਲਾ ਪਕੜਿਆ ਜਿਹੜਾ ਹੈ ਇਹ ਸਾਰੀ ਉਮਰ ਉਹਦਾ ਅਸਰ ਰਹਿੰਦਾ ਹੈ। ਤੇ ਜੇ ਨਿਰੰਕਾਰ ਦਾ ਕੋਈ ਪੱਲਾ ਫੜ ਲਏ, ਪਰ ਇਹ ਪੱਲਾ ਜਿਹੜਾ ਅਸੀਂ ਸੰਸਾਰਕ ਰੂਪ ਵਿੱਚ ਫੜਾਉਂਦੇ ਹਾਂ ਇਹ ਬਾਅਦ ਚੋਂ ਲੋਕ ਜੋੜ ਕੇ ਪੇਟੀ 'ਚ ਰੱਖ ਦਿੰਦੇ ਨੇ, ਟੈਚ 'ਚ ਰੱਖ ਦਿੰਦੇ। ਕਦੀ ਫਿਰ ਕਦੀ ਮੌਕਾ ਬਣਦਾ ਹੈ ਤੇ ਖੋਲ੍ਹ ਕੇ ਵੇਖਦੇ ਨੇ ਟਰੰਕੀ ਨੂੰ, ਟੈਚੀ ਨੂੰ, ਉਹ ਪੱਲਾ ਵੇਖਣ ਨੂੰ ਕਈ ਵਾਰੀ ਮਿਲ ਜਾਂਦਾ ਹੈ, ਲੇਕਿਨ ਬਾਅਦ 'ਚ ਉਹਦਾ ਕੋਈ ਵਰਤੋਂ ਨਹੀਂ ਹੁੰਦੀ ਉਹਦੀ। ਕਈ ਵਾਰੀ ਕਈ ਤਾਂ ਵੇਖਦੇ ਵੀ ਨਹੀਂ ਉਹਦੇ ਬਾਰੇ। ਗੁਰੂ ਕਹਿੰਦੇ ਨੇ ਫਰੀਦ ਸਾਹਿਬ ਕਿ ਜੇ ਆਪ ਲੀਏ ਲੜ ਮੈਂ ਤੇਰੇ ਲੱਗ ਜਾਵਾਂ, ਤੇ ਜਿਸ ਤਰ੍ਹਾਂ ਦੋ ਮੀਆਂ ਬੀਵੀ ਦਾ ਆਪਸ 'ਚ ਰਿਲੇਸ਼ਨ ਬਣ ਜਾਂਦਾ, ਇਸ ਕਰਕੇ ਮੇਰਾ ਵੀ ਤੇਰੇ ਨਾਲ ਰਿਲੇਸ਼ਨ ਬਣ ਜਾਏਗਾ ਕਿ ਜੋ ਤੂੰ ਹੈ ਉਹੀ ਮੈਂ ਬਣ ਜਾਵਾਂਗਾ। ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਿਲਾਲੀ। ਪਰ ਗੁਰੂ ਕਹਿੰਦੇ ਨੇ ਇਹ ਲੜ ਜਿਹੜਾ ਨਾ ਇਹ ਛੁੱਟ ਜਾਂਦਾ ਹੈ, ਅਗਰ ਮੈਨੂੰ ਪਹਿਲਾਂ ਪਤਾ ਹੁੰਦਾ ਤਾਂ ਮੈਂ ਪੀੜੀ ਗੰਧ ਜਿਹੜੀ ਸੀ ਨਾ ਉਹ ਪਾ ਕੇ ਰੱਖਦਾ। ਪੰਕਤੀ ਫਰੀਦ ਸਾਹਿਬ ਦੀ ਸ਼ਰਮਣ ਕਰੋ।

ਸਤਿਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮਾਨ ਬਖਸ਼ਿਸ਼ ਕੀਤਾ। ਸਾਡੀ ਹੌਸਲਾ ਅਫਜ਼ਾਈ ਵਧਾਈ ਹੈ। ਉਹ ਕੀਰਤਨ ਦੀ ਸਮਾਪਤੀ ਹੈ। ਅਗਲੇ ਜਵਾਨਾਂ 'ਚ ਫਿਰ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਆਓ ਬੜੇ ਪਿਆਰ ਦੇ ਨਾਲ ਸਾਰੇ ਰਲ ਕੇ ਸ੍ਰੀ ਅਨੰਦ ਸਾਹਿਬ ਜੀ ਦੇ ਪਾਠ ਕਰੀਏ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ।

ਜਿੰਨਾ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਹਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਸਿੱਧ ਕੇਸਾਂ ਸਵਾਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਪ੍ਰਸਾਦ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨੀਵਾ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪਹ ਦਿਸਦਾ ਸਹਾਈ ਦਤਾਰ ਜੀ ਉਸ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਂ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਓੜਨ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਆਪ ਜੀ ਦੇ ਹਜ਼ੂਰ ਉਦਾਸ ਬੇਨਤੀ ਹੈ ਜੀ ਆਪ ਦੀਆਂ ਨੇ ਕਿਰਪਾ ਰਹਿਮਤ ਕੀਤੀ ਸੱਚੇ ਪਾਤਸ਼ਾਹ ਜੀ ਆਪ ਦੀ ਪਾਵਨ ਹਜ਼ੂਰੀ ਵਿੱਚ ਸੱਚੇ ਪਾਤਸ਼ਾਹ ਜੀ ਉਹ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੇ ਕੀਰਤਨ ਅਤੇ ਮਹਾਨ ਸੂਰਬੀਰ ਯੋਧੇ ਬਾਬਾ ਬੰਦਾ ਸਿੰਘ ਜੀ ਬਹਾਦਰ ਉਹਨਾਂ ਸ਼ਹੀਦੀ ਦਿਹਾੜੇ ਦੀ ਸੱਚੇ ਪਾਤਸ਼ਾਹ ਯਾਦ ਵਿੱਚ ਸੰਗਤਾਂ ਜੁੜੀਆਂ ਹਨ ਗੁਰਬਾਣੀ ਦੇ ਕੀਰਤਨ ਕਥਾ ਵਿਚਾਰਾਂ ਹੋਈਆਂ ਹਨ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਪੇ ਢਾਵਾਂ ਪ੍ਰਵਾਨ ਕਰਨੀਆਂ ਦਰੋਂ ਘਰੋਂ ਨਾਮਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀਮੁਖ ਵਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨਾ ਮਿਲਿਆ ਆਪਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਹੀ ਅਕਾਲ ਕੇ ਸਭ ਸਿੱਖਣ ਕੋ ਹੁਕਮ ਹੈ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭਨੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰੁਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਲਾਗਾ, ਜਮ ਲਜਾਏ ਕਿਰਪਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਵਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ। ਅਨੰਤ ਕਰੇ ਤੇਰੇ ਦਾਸਾ, ਜਬ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾ, ਤਾਤੀ ਵਾਉ ਨ ਲੱਗਈ, ਪਾਰ ਬ੍ਰਹਮ ਸਰਨਾਈ। ਜੋ ਗਿਰਦ ਹਮਾਰੇ, ਰਾਮ ਕਾਰ ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਪੇਟਿਆ, ਜਿਨ ਬਨਤ ਬਨਾਈ। ਰਾਮ ਨਾਮ ਔਖਦੀ ਆਏ, ਕਾਲ ਵਿਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾ, ਸਭ ਵਿਆਦ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਨਾ ਹਉ ਨਾ ਤੂੰ ਨੈ ਛੁਟੈ, ਨਿਕਟ ਨਾ ਜਾਇਓ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮੈਂ ਚਿਤਵੋ ਚਿਤਵਨੀ, ਉਦਮ ਕਰੋ ਉਠਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪਕੀ, ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਘਰ ਗਾਵੋ ਸੋਹਿਲਾ, ਸਿਵਰਿਹੋ ਸਿਰਜਨਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਵਾਰੀ ਜਿਸ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜਿਹੜੇ ਸੰਭਾਲੀਅਨ, ਦੇਖੇਗਾ ਦੇਵਨਹਾਰ। ਤੇਰੇ ਦਾਨੇ ਕੀਮਤ ਨਾ ਪਵੈ, ਤਸਤਾ ਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ। ਦੇਹੋ ਸੱਜਣ ਅਸੀਸੜੀਆਂ, ਜਿਉਂ ਹੋ ਐਸਾ ਹਿਵ ਸਿਉ ਮੇਲ। ਕਰ ਕਰੇ ਹੋ ਪਹੁੰਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵਿਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ। ਸੋ ਘਰ ਰਾਖ ਵਡਾਈ ਦੋਏ ਰਹਾਉ। ਵਿਸ ਵਿੱਚ ਸਿਆ ਕੜੀਆਂ ਪਹਿਰਾਂ, ਤਿੱਥੀ ਵਾਰੀ ਮਾਹੁਆ। ਸੂਰਜ ਗੁਰਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾ ਸ੍ਰੀ ਮਹੱਲਾ ਪਹਿਲਾ। ਗਗਨ ਮੇ ਥਾਲ ਰਵ ਚਾਂਦੀ, ਪਗ ਬਣੇ ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲ ਆਨ ਲੋ, ਪਵਨ ਚਵਰੋ ਕਰੈ ਸਗਲ ਬਨ ਰਾਈ। ਫੂਲੰਤ ਜੋਤੀ ਕੈਸੀ ਆਰਤੀ, ਹੋਏ ਪਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ੁਦ ਵਾਜੰਤ ਪੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ ਹੈ, ਤੋਏ ਕਉ ਸਹਿਸ ਮੂਰਤ ਨਾਇਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ। ਸਮੈ ਜੋਤ ਜੋਤ ਹੈ ਸੋਏ, ਜਿਸ ਤੇ ਚਾਨਣ ਸਮੈ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰ ਅੰਦਲੋ, ਵਿਤ ਮਨੋ ਅੰਦਨੋ ਮੋਹੇ ਆਈ ਪਿਆਸਾ। ਕਿਰਪਾ ਜਲ ਦੇ ਹੇ ਨਾਗ ਸਾਰੰਕੋ, ਹੋਏ ਜਾਤੇ ਤੇਰੇ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਭਉ ਭਰਿਆ। ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ। ਮਨ ਹਲੀ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪੁਨ ਵੱਡਾ ਹੈ। ਕਰ ਡੰਡੌਤ ਪੁਨ ਵੱਡਾ ਹੈ ਰਹਾਉ। ਸਾਕਤ ਹਰ ਸਾਧ ਨੇ ਜਾਣਿਆ, ਤਿਨੇ ਅੰਤਰ ਹਮੈ ਕੰਡਾ ਹੈ। ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ, ਜਮ ਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸੰਵਾਣੇ, ਦੁਖ ਜਨਮ ਮਰਨ ਪਵ ਖੰਡਾ ਹੈ। अविनाशी पुरुख पाया परमेश्वर बहुसोभ खंड ब्रह्मंडाहे हम गरीब मस्कीन प्रभ तेरे हर आख राख वड वडाहे जन नानक नाम आधार टेक है हर नामे ही सुख मंडाहे राग गौड़ी पूर्वी महला पंजवा करो बिनंती सुनो मेरे मीता संत टहल की बेला यहाँ खाड़ चलो हरलाहा आगै बसन सुहेला औद घटै दिन सरै नारे मन गुर मिलका सवारी रहाओ एहो संसार विकार संसे मह तरियो ब्रह्म ज्ञानी जिसह जगाए पे आवै एहो रस अकथ कथा निजानी जाको आए सोई बहाजो हर गुरते मने बसेरा निज घर महल पावो सुख सहजे बौर न होई गो फेरा अंत

करियो रक्षा।

0: ਕਿਉਂਕਿ ਇੱਥੇ ਦਰਮਾਨ ਨਾਲ ਸਾਰਾ ਹੀ ਅੰਮ੍ਰਿਤਪਾਲ ਦੇ ਰਲ ਕੇ ਜਿਆ ਨਾ
1: ਪਤਾ ਆ।

ਸ਼ਰਧਾ ਕਰ ਸੇਮ ਦੇ ਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

Guru. Guru. Guru. Guru. Guru. Guru. Guru.

Guru, Wah Guru, Wah Guru, Wah Guru, Wah Guru, Wah Guru.

Vai, guru. Vai, guru. Vai, guru. Vai, guru. Vai, guru. Vai, guru.

Vaheguru, Vaheguru, Vaheguru, Vaheguru, Vaheguru, Vaheguru.

Wah guru, wah guru, wah guru, wah guru, wah guru.

guru, guru, guru, guru, guru, guru, guru.

वाहगुरु वाहगुरु वाहगुरु वाहगुरु वाहगुरु वाह

Vaheguru, Vaheguru, Vaheguru, Vaheguru, Vaheguru, Vaheguru.

guru, wah guru, wah guru, wah guru, wah guru, wah guru, wah guru.

와 느르 와 느르

Vahiru Vahiru.

ਪਰ ਤੁਮ ਧਨ ਧਨੇ ਉਦਾਰ ਤਿਆਗੀ ਸਰਾਨਵ ਸਰਾਵਨਨ ਸੁਨਿਆਤ ਸੁਜਾਸ ਤੁਮਹਾਰ ਮੰਗੂ ਕਾਹੇ ਰੰਕ ਸਭ ਦੇਖਾਓ।

सज्जन सच्चा पातशाह सिर शाह दशाह।

ਹੈ ਜਿਹਾ ਕਾਲੇ ਕਾਲਣਾ ਤੇ ਵੇਹੋ ਨਾਓ ਪਛਾਰੀ ਐ ਐਸੀ ਕਲਾ ਨਾ ਖੇਡੀ ਐ

ਪ੍ਰਭ ਕੈ ਸਿਮਰਨ ਜਪਤਾ ਪੂਜਾ, ਪ੍ਰਭ ਕੈ ਸਿਮਰਨ ਬਿਨਸਾ ਦੂਜਾ, ਪ੍ਰਭ ਕੈ ਸਿਮਰਨ ਤੀਰਥ ਸ਼ਨਾਨੀ, ਪ੍ਰਭ ਕੈ ਸਿਮਰਨ ਦੁਰਗੈ ਮਾਨੀ, ਪ੍ਰਭ ਕੈ ਸਿਮਰਨ ਸੋ ਭਲਾ, ਪ੍ਰਭ ਕੈ ਸਿਮਰਨ ਸਫਲ ਫਲਾ, ਸੇ ਸਿਮਰੇ ਜਿਨ ਆਪ ਸਿਮਰਾਹੇ, ਨਾਨਕ ਧਾਕੇ ਲਾਗੋ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰਾ ਮੋਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕੇ ਸੁੱਜੈ, ਪ੍ਰਭ ਕੈ ਸਿਮਰਨ ਨਾਹੀ ਦਮ ਤਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ,

ਪਛਾਨੂ ਜੈ ਮਹਾ ਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮ ਪਰਸ਼ਾਮ ਜਹ ਤ੍ਰਿਖਾਮ ਤੁਜ ਆਕਰਖੈ ਤੈ ਨਾਨਕ ਹਰਿ ਅੰਮ੍ਰਿਤ ਬਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਗਏ ਮਨ ਬਿਸਰਾਮ।

ਦਗਮਾਤ ਹਰ ਜਨ ਕੇ ਹਰ ਨਾਮ ਨਿਧਾਨ ਬਾਰ ਬ੍ਰਹਮ ਜਨ ਕਿਨੋ ਉਦਾਰ ਮਨ ਰੰਗ ਰਤੇ ਰੰਗ ਇਕ ਨਾਨਕ ਜਨ ਕੈ ਬਿਰਤ ਵਿਵੇਕ ਹਰ ਕਾ ਨਾਮ ਜਨ ਕੋ ਮੁਕਤ ਜੁਗ ਥਰ ਕੈ ਨਾਮ ਜਨ ਕੋ ਤ੍ਰਿਪਤ ਭੂਗਤ।

ਕਨਕਸਵਹਿਵਰ ਭੂਮਦਾਨ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਕ ਨਿਮ ਕਰ ਸਰੀਰ ਕਟਾਵੈ ਤੋਪੀ ਹੋਮੈ ਮਹਿਲਾ ਜਾਵੈ ਪਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮੰਤ ਹੁਟੈ ਸੋਜ ਕਰੈ ਦਿਨ ਸਰ ਰਾਤ ਮਨ ਕੀ ਮਹਿਲ ਨਾ ਤਨ ਤੇ ਜਾਤ ਇਸ ਦੇਹੀ ਕਾ ਬਹੁ ਸਾਧਨਾ ਕਰੇ ਮੰਤੇ ਕਭੂ ਨਾ ਵਿਖਿਆ ਠਹਿਰੈ ਜਲ ਧੋਬੇ ਬਹੁ ਦਿਆ ਨੀਤ ਸੁਧ ਗਾਏ ਕਾਚੀ ਭੀਤ ਮਨ ਹਰਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਬਦਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮਕਾ ਭਾਉ ਵਿਆਪੇ ਅਨਗ ਜਤਨ ਕਰ ਤ੍ਰਿਸ਼ਨਾ ਧਰਪੈ ਭੇਖ ਅਨੇਕ ਅਗਨ ਨਹੀਂ ਬੁੱਝੈ ਕੂਟ ਪਾਪ ਦਰਗੈ ਨਹੀਂ ਸੁੱਜੈ ਛੂਟ ਸੁਨਾਹੀ ਊਬ ਪਿਆਲ ਮੋਹ ਵਿਆਪੇ ਮਾਇਆ ਜਾਲ ਅਬਰ ਕਰਤੂਤ ਸਗਲੀ ਜਮ ਡਾਨੇ ਗੋਬਿੰਦ ਭਜਨ ਮੰਤਿਲ ਨਹੀਂ ਮਾਨੈ ਅਰਕਾ ਨਾਮ ਜਬ ਦੁਖ ਜਾਏ ਨਾਨਕ ਭੁੱਲੈ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧੁ ਜਨਾਂ ਕੀ ਸੇਵਾ ਲਾਗੇ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੇ ਸਤਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾ ਸੰਗੇ ਹੋਮੈ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧੁ ਜਨਾਂ ਕੀ ਸਰਣੀ ਪਰੈ

ਸੁਭਰਮ ਸਦਾ ਸੰਭਾਲ, ਜਿਨ ਕੀਆ ਤੇ ਚੀਤ ਰੱਖ, ਨਾਨਕ ਨਿਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਣੀ, ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ।

ਮਾਨ ਤਿਸੇ ਵਿਸਾਰੇ ਮੁਗਧ ਅਜਾਨ ਸਦਾ ਸਦਾ ਇਹ ਭੁੱਲਣ ਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆ ਗੌਡੀ ਸੰਗ ਰਚੈ ਸਾ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਤਰ ਕਰ ਮਾਨੇ ਜੋ ਹੋਵਨ ਸੋ ਦੂਰ ਪਰਾਨੇ ਛੋੜ ਜਾਏ ਤਿਸਕਾ ਸ੍ਰਮ ਕਰੈ ਸੰਗ ਸਾਹਿਤ ਤਿਸ ਪਰ ਹਰੈ ਚੰਦਨ ਲੇਪ ਉਤਾਰੇ ਧੋਏ ਗਰਦ ਪ੍ਰੀਤ ਭਸਮ ਸੰਗ ਹੋਏ।

ਗਲ ਪਾਥਰ ਕੈਸੇ ਤਰੇ ਅਥਾਹ, ਜਾ ਕੇ ਅੰਤਰ ਬਸੈ ਪ੍ਰਭ ਆਪ, ਨਾਨਕ ਤੇ ਜਨ ਸਹਿਜ ਸਮਾਤ, ਸੁਨ ਅੰਧਾ ਕੈਸੇ ਮਾਰਗ ਪਾਵੇ, ਕਰ ਗਏ ਲਿਹ ਓੜ ਨਿਬਹਾਵੇ, ਕਹਾਂ ਬੁਝਾਰਥ ਬੁਝੇ ਡੂਰਾ, ਨਿਸਕਈਏ ਤੋਂ ਸਮਝੇ ਭੂਰਾ, ਕਹਾਂ ਬਿਸਨਬਤ ਗਾਵੇ ਗੁੰਗ, ਜਤਨ ਕਰੇ ਤੋਪੀ ਸੁਰ ਭੰਗ, ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ, ਤੂੰ ਆਪਸ ਗਮਨ ਕਰਤਾਰ, ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ, ਸੰਗ ਸਹਾਈ ਸੋ ਆਵੇ ਨਾ ਚੀਤ, ਜੋ ਬੈ ਰਾਹੀ ਤਾਸਿਓ ਪ੍ਰੀਤ, ਬਲੂਆ ਕੈ ਗ੍ਰਹਿ ਪਿੱਤਰ, ਬਸੇ ਅਣਦ ਕੇਲ ਮਾਇਆ, ਰੰਗ ਰਸੈ ਦ੍ਰਿੜਕਰ ਮਾਨੈ ਮਨੈ ਪ੍ਰਤੀਤ, ਕਾਲ ਨਾ ਆਵੇ ਮੂੜੇ ਚੀਤ, ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ, ਯਾਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਓ ਆਪਣ ਕਰ ਕਰਮ, ਤੂੰ ਠਾਕੁਰ ਤੁਮ ਪੈ ਅਰਦਾਸ, ਜਿਉ ਬਿਨ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਗ ਤੇਰੇ, ਤੁਮਰੀ ਕਿਰਪਾ ਮੈਂ ਸੁੱਖ ਹਨੇਰੇ, ਕੋਈ ਨਾ ਜਾਣੇ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰਾ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ,

ਮੈਂ ਪਤ ਜਾਏ ਅਸ਼ਟਪਦੀ ਦਸ ਵਸਤੂਲੇ ਪਾਛੇ ਪਾਵੇ ਇੱਕ ਪਸਤਕਾਰ ਵੀ ਕੋਟ ਗਵਾਵੇ ਗਭੀਨਾ ਦੇ ਦਸ ਵੀ ਹਰਲੇ ਤਮੂੜਾ ਕਹੋ ਕਹਾ ਕਰੇ ਜਿਸ ਠਾਕੁਰ

ਬਿਨਾ ਜੋ ਖੇਤੀ ਜਾਏ, ਗੋਬਿੰਦ ਭਜਨ ਬਿਨ ਮਿਰਥੇ ਸਭ ਕਾਮ, ਜੋ ਕਿਰਪਨ ਕੇ ਨਿਰਾਰ ਦਾਮ, ਧਨ ਧਨ ਤੇਜਨ ਜੇ ਘਟ ਵਸਿਓ ਹਰ ਨਾਉ, ਨਾਨਕ ਤਾਕੇ ਬਲ ਬਲ ਜਾਉ, ਰਹਿਤ ਅਵਰਕ ਸ਼ਬਰ ਕਮਾਵਤ, ਮਨੀ ਪ੍ਰੀਤ ਮੁਖੋ ਗੰਡ ਲਾਵਤ, ਜਾਨਨ ਹਾਰ ਪ੍ਰਭੂ ਪ੍ਰਭੀਨ, ਬਾਹਰ ਭੇਖ ਨਾ ਕਾਹੂ ਭੀਨ, ਅਵਰ ਵਿਦੇਸੇ ਆਪ ਨਾ ਕਰੇ ਆਪਦ ਜਾਵਤ, ਜਨਮੈ ਮਰੈ ਜਿਸਕੇ ਅੰਦਰ ਵਸੈ ਨਿਰੰਕਾਰ, ਤਿਸ ਕੀ ਸੀਖ ਤਰਾ ਸੰਸਾਰ, ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਜਨ ਚਰਨ ਪਰਾਤਾ, ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ, ਆਪਣਾ ਕੀਆ ਆਪੇ ਮਾਨੇ, ਆਪੇ ਆਪ ਆਪ ਕਰਤਨ ਮੇਰਾ, ਕਿਸੇ ਦੂਰ ਜਨਾਬਦ ਕਿਸੇ ਬੁਝਾਵਤ ਨੇਰਾ, ਉਭਾਵ ਸਿਆਨਬ ਸਗਲ ਤੇ ਰਹਿਤ, ਸਭ ਗ ਜਾਣੇ ਆਤਮ ਕੀ ਰਹਿਤ, ਜਿਸ ਭਾਵ ਤਿਸ ਲੈ ਲੜਦਾਏ, ਥਾਨ ਤਰੰਤਰ ਰਿਆ ਸਮਾਏ,

ਅਸ਼ਟਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖਮਨ ਮਾਹੇ ਜੇ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕੋ ਸਿਮਰਤ ਪਰਮਗਤ ਪਾਵੇ ਜੇ ਪ੍ਰਸਾਦ ਵਸੇ ਸੁਖ ਮੰਦਰ ਤਸੇ ਧਿਆਏ ਸਦਾ ਮਨੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ ਤਿਸੇ ਤਿਆਗਤ ਬ੍ਰ ਲੁਭਾਵੇ ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਨਾਠ ਪਹਿਰ ਤਕ ਜਸ ਗਾਵੀਜੈ ਜੇ ਪ੍ਰਸਾਦ ਤੂੰ ਸਭ ਕਹੂ ਮਾਨੇ ਮੁਖ ਤਾਕੋ ਜਸ ਰਸਨ ਬਖਾਨੇ ਜੇ ਪ੍ਰਸਾਦ ਤੇਰੂ ਰਹਿਤਾ ਧਰਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਦਰਗੇ ਮਾਨ ਪਾਵੇ ਨਾਨਕ ਪਤ ਸੇਤੀ ਕਰ ਜਾਵੇ ਜੇ ਪ੍ਰਸਾਦ ਆਰੋਗ ਕੰਚਨ ਦੇਹੀ ਲਿਬਲਾਵਤ ਸਰਾਮ ਸਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੇ ਜੇ ਪ੍ਰਸਾਦ ਤੁਝਕੋ ਨਾ ਪਹੁੰਚੇ ਮਨ ਸਾਸ ਸਾ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲੱਭ ਦੇ ਨਾਨਕ ਤਾਕੀ ਭਗਤ ਕਰੇ ਜੇ ਪ੍ਰਸਾਦ ਆ ਭੁੱਖਨ ਪਹਿਰੀ ਜੈ ਮੰਤ ਸਿਮਰਤ ਕਿਉਂ ਆਲਸ ਕੀਜੈ ਜੇ ਪ੍ਰਸਾਦ ਅਸਭ ਹਸਤ ਸਵਾਰੀ ਮੰਤ ਸਿਮਰਭ ਕੋ ਕਬੂ ਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਖ ਧਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਦੇਰੀ ਮਨ ਬਨਤ ਬਨਾਈ ਊਠਤ ਬੈਠ ਸਾ ਤਿਸੇ ਧਿਆਈ ਤਿਸੇ ਧਿਆਏ ਜੋ ਏਕ ਅਲਖ ਹੈ ਇਹਾਂ ਊਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁੰਨ ਬਹੁਦਾਨ ਮਨਾਠ ਪੈਰ ਕਰ ਤਸਗਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾ ਸਾ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੇਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹੇ ਗੁਰਪ੍ਰਸਾਦ ਨਾਨਕ ਜਿਸ ਕਹੈ ਜੇ ਪ੍ਰਸਾਦ ਸੁਣੇ ਕਰਨ ਨਾਦ ਜੇ ਪ੍ਰਸਾਦ ਵੇਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਣਾ ਜੇ ਪ੍ਰਸਾਦ ਹਸਤ ਕਰ ਚਲੇ ਜੇ ਪ੍ਰਸਾਦ ਸੰਪੂਰਨ ਫਲੇ ਜੇ ਪ੍ਰਸਾਦ ਪਰਮਗਤ ਪਾਵੇ ਜੇ ਪ੍ਰਸਾਦ ਸੁਖ ਸਹਿਜ ਸਮਾਵੇ ਐਸਾ ਪ੍ਰਭ ਤਿਆਗ ਬਰਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਬੋਲਣਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤ ਤਾਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੇਂ ਸਾਚ ਰੇ ਮਨ ਮੇਰੇ ਤੂੰ ਤਾਸਿਓ ਰਾਜ ਜੇ ਪ੍ਰਸਾਦ ਸਭਗੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਹੇ ਆਪ ਜਪਾਏ ਜਪੈ ਸੋ ਨਾਉ ਆਪ ਗਾਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ ਪ੍ਰਭ ਸੁਪ੍ਰਸੰਨ ਬਸੇ ਮਨ ਸੋਏ ਪ੍ਰਭ ਦਿਆ ਤੇ ਮਤ ਉੱਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨੂ ਹੂੰ ਲਿਆ ਜਿਤ ਜਿਤ ਲਾਵੋ ਤਿਤ ਲਗੇ ਹਰ ਨਾਥ ਨਾਨਕ ਕਿਨਕਾ ਕਛੂ ਨਾ ਹਾਥ ਸਲੋਕ ਅਗੰਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਆਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖੂਚਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਕ ਸੰਗ ਮਿਟੇ ਬਿਮਾਨ ਸਾਧਕ ਸੰਗ ਪ੍ਰਗਟਾ ਸੁਗਿਆਨ।

ਕਿ ਸੋਭਾ ਬ੍ਰਹਮਾ ਹੈ ਸਮਾਨੀ ਸਾਧਕ ਸੰਗ ਅਗੋਚਰ ਮਿਲਾਇਆ, ਸਾਧਕ ਸੰਗ ਸਦਾ ਪਰ ਫੁਲਾਇਆ, ਸਾਧਕ ਸੰਗ ਆਵੇ ਬਸ ਪੰਛਾ, ਸਾਹ ਸੰਗ ਅੰਮ੍ਰਿਤ ਰਸ ਪੰਛਾ, ਸਾਹ ਸੰਗ ਹੋਏ ਸਭ ਕੀ ਰੇਨ, ਸਾਧਕ ਸੰਗ ਮਨੋਹਰ ਬੈਨ, ਸਾਧਕ ਸੰਗ ਨਾ ਖਤਮ ਹੂੰ ਤਾਵੈ, ਸਾਹ ਸੰਗ ਅਸਤਿਤ ਮਨ ਪਾਵੈ, ਸਾਧਕ ਸੰਗ ਮਾਇਆ ਤੇ ਪਿੰਨ, ਸਾਹ ਸੰਗ ਨਾਨਕ ਪ੍ਰਭ ਸੁਪ੍ਰਸੰਨ, ਸਾਹ ਸੰਗ ਦੁਸ਼ਮਣ ਸਮੀਤ, ਸਾਧੂ ਕਹਿ ਸੰਗ ਮਹਾਪੁਨੀਤ, ਸਾਹ ਸੰਗ ਕਿਸਿਓ ਨਹੀਂ ਬੈਰ, ਸਾਧਕ ਸੰਗ ਨਾ ਬਿੰਗਾ ਬੈਰ, ਸਾਧਕ ਸੰਗ ਨਾਹੀ ਕੋ ਬੰਦਾ, ਸਾਧ ਸੰਗ ਜਾਣੇ ਪਰਮਾਨੰਦਾ, ਸਾਧਕ ਸੰਗ ਨਾਹੀ ਅਵਤਾਪ, ਸਾਧਕ ਸੰਗ ਤਜੇ ਸਭ ਆਪ, ਆਪੇ ਜਾਣੇ ਸਾਧ ਬਡਾਈ, ਨਾਨਕ ਸਾਧ ਪ੍ਰਭੂ ਬਨ ਆਈ, ਸਾਧਕ ਸੰਗ ਨਾ ਕਬੂ ਤਾਵੈ, ਸਾਧਕ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸ ਅਗੋਚਰ ਲਹਿ, ਸਾਧੂ ਕਹਿ ਸੰਗ ਆਜਾਰ ਸਾਹੇ, ਸਾਧਕ ਸੰਗ ਬਸੇ ਥਾਨ ਉੱਚੈ, ਸਾਧੂ ਕਹਿ ਸੰਗ ਮਹਿਲ ਬਹੁ ਉੱਚੈ, ਸਾਧਕ ਸੰਗ ਦ੍ਰਿੜੈ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕਹਿ ਗੁਰਬਾਨ, ਸਾਧਕ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ, ਸਾਧੂ ਕਹਿ ਸੰਗ ਸੋ ਧਨ ਪਾਵੈ, ਜਿਸ ਧੰਤੇ ਸਭ ਕੋ ਬਰਸਾਵੈ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧਕ ਸੰਗ ਸੋਭਾ ਸੁਰ ਦੇਵਾ, ਸਾਧੂ ਕਹਿ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧਕ ਸੰਗ ਸਰਬਧਾਨ ਗਮ, ਨਾਨਕ ਸਾਧਕ ਸੰਗ ਸਫਲ ਜਨਮ, ਸਾਧਕ ਸੰਗ ਨਹੀਂ ਕਿਸ਼ਗਾਰ, ਦਰਸ਼ਨ ਭੇਟ ਹੋਤ ਨਿਹਾਲ, ਸਾਧਕ ਸੰਗ ਕਲੂਕਤ ਹਰਾਇਆ, ਸਾਧਕ ਸੰਗ ਨਰਕ ਪਰ ਹਰਾਇਆ, ਸਾਧਕ ਸੰਗ ਇਹਾਂ ਉਹਾਂ ਸੁਹੇਲਾ, ਸਾਧ ਸੰਗ ਵਿਛਰਤ ਮੇਲਾ, ਜੋ ਇੱਛਾ ਸੋਈ ਫਲ ਪਾਵੈ, ਸਾਧਕ ਸੰਗ ਨਾ ਬਿਰਥਾ ਜਾਵੈ, ਪਾਰ ਬ੍ਰਹਮ ਸਾਧ ਰਿਤ ਬਸੈ, ਨਾਨਕ ਉਦਰਾਇਆ ਸਾਧ ਸੁਨ ਰਸੈ, ਸਾਧਕ ਸੰਗ ਸੁਨੋ ਹਰਨਾਓ, ਸਾਧ ਸੰਗ ਹਰ ਕੇ ਗੁਣ ਗਾਓ, ਸਾਧਕ ਸੰਗ ਨਾ ਮੰਤੇ ਬਿਸਰੈ, ਸਾਧ ਸੰਗ ਸਰ ਪਰ ਨਿਸਤਰੈ, ਸਾਧਕ ਸੰਗ ਲੱਗੇ ਬੁਰਾ ਮੀਠਾ, ਸਾਧੂ ਕਹਿ ਸੰਘ ਘਟ ਗਏ ਡੀਠਾ, ਸਾਧ ਸੰਗ ਭਇਆ

ਸਤਿਗੁਰ ਸਾਧਗੀ ਸੋਭਾ ਕਾ ਨਾਹੀ ਅੰਤ, ਸਾਧਗੀ ਸੋਭਾ ਸਦਾ ਬੇਅੰਤ, ਸਾਧਗੀ ਸੋਭਾ ਉਛਦੇ ਉੱਚੀ, ਸਾਧਗੀ ਸੋਭਾ ਮੁਛਦੇ ਮੁੱਚੀ, ਸਾਧਗੀ ਸੋਭਾ ਸਾਧ ਬਨਿਆਈ, ਨਾਨਕ ਸਾਧ ਪ੍ਰਭੇਦ ਨਾ ਭਾਈ ਸਲੋਕ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਵੇਖੇ ਏਕਸ ਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਅਸ਼ਟਪਦੀ।

parce. ਬੈਸਨੋ ਸੋਜ ਸੁਪਰ ਸੁਪਰ ਸਨ ਬਿਸ਼ਨ ਕੀ ਮਾਇਆ ਤੇ ਉਹੇ ਭਿੰਨ ਕਰਮ ਕਰ ਤੋ ਬੈ ਨੇ ਕਰਮ ਤਿਸ ਬੈਸ਼ਨੋ ਕਾ ਨਿਰਮਲ ਧਰਮ ਕਾ ਫਲ ਕੀ ਇੱਛਾ ਨਹੀਂ ਬਾਸ਼ੈ ਕੇਵਲ ਭਗਤ ਕੀਰਤਨ ਸੰਗ ਰਾਛਾ ਮੰਦਰ ਅੰਦਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲਾ ਦ੍ਰਿੜੇ ਵਰੇ ਨਾਮ ਜਪਾਵੇ ਨਾਨਕੋ ਬੈਸ਼ਨੋ ਪਰਮਗਤ ਪਾਵੇ ਭਗਵਤੀ ਭਗਵੰਤ ਭਗਤ ਕਾਰੰ ਸਗਲ ਤਿਆਗੇ ਦੁਸ਼ਟ ਕਾ ਸੰਗ ਮੰਤੇ ਬਿਨਸੈ ਸਗਲਾ ਪਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾ ਸੰਗ ਪਾਪਾ ਮਨ ਖੋਵੈ ਤੁਸ ਭਗਵਤੀ ਕੇ ਮਤ ਉਤਮ ਹੋਵੇ ਭਗਵੰਤ ਕੀ ਟਹਿਲ ਕਰੇ ਨਿਤ ਨੀਤ ਮੰਤਰ ਅਰਪੈ ਬਿਸ਼ਨ ਪ੍ਰੀਤ ਅਰਗੇ ਜਨ ਹਿਰਦੇ ਵਸਾਵੇ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ ਰਾਮ ਨਾਮ ਬਾਤਮ ਮੈਂ ਸੋਧਾ ਹੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੇ ਵਸਾਵੇ ਸੋ ਪੰਡਿਤ ਫਿਰ ਜੋ ਨ ਆਵੈ ਵੇਦ ਪੁਰਾਣ ਸਿਮਰਤ ਪੁੱਜੇ ਮਨ ਸੁਖਮ ਮੈਂ ਜਾਣਿਆ ਸਥੂਲ ਚਾਹਵਰਨਾ ਕੋ ਦੇ ਉਪਦੇਸ਼ ਨਾਨਕ ਸੁ ਪੰਡਿਤ ਕੋ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚਾਵਰਨਾ ਮੈਂ ਜਪੇ ਕੋ ਨਾਮ ਜੋ ਜੋ ਜਪੇ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ

ਕਿਰਪਾ ਕਰੈ ਤਿਸ ਦਾਸ ਕੋ ਸਭ ਸੋਜੀ ਪਰੈ ਸਗਲ ਸਿੰਘ ਆਤਮੋ ਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ।

ਜਾਨ ਜੁਬਰਤਾਏ ਸਾਈ ਜੁਗਤ ਨਾਨਕ ਉੱਪਰ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜੇ ਜਿਤ ਕਰ ਰਾਖਿਆ ਤੈਸਾ ਤਿਨ ਨਾਉ ਆਪੇ ਕਰਨ ਗ੍ਰਾਮਨ ਜੋਗ ਪ੍ਰਭਾਵੇ ਸੁਈਵਨ ਹੋਗ ਪਸਰਿਆ ਪੈ ਅਨੰਤ ਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਬਿਨਾਸ ਸਦਾ ਸਦਾ ਸਦਾ ਦਯਾਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸਤ ਕਰੇ ਅਨੇਕ ਜਨ ਅੰਤ ਨਾ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਾਬਦ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭਏ ਤੀਰਥਵਾਸੀ ਕਈ ਕੋਟ ਬਾਨ ਭਰਮੇ ਉਦਾਸੀ ਕਈ ਕੋਟ ਵੇਦ ਗਏ ਸਰੋਤੇ ਕਈ ਕੋਟ ਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਗਭਗਾ ਵਿਚਾਰੇ ਕਈ ਕੋਟ ਨਵਤਨ ਨਾਮ ਧਿਆਵੇ ਨਾਨਕ ਕਰਤੇ ਕਾਂਤਰਾ ਪਾਵੇ ਕਈ ਕੋਟ ਭਏ ਭਏ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗਾਤਮ ਨੇ ਕੋਰ ਕਈ ਕੋਟ ਪਰ ਦਰਬ ਕੋ ਹਿਰੇ ਕਈ ਕੋਟ ਪਰ ਦੁਖ ਨਾ ਕਰੇ ਕਈ ਕੋਟ ਮਾਇਆ ਸਰਮ ਮਾਹੇ ਕਈ ਕੋਟ ਪ੍ਰਦੇਸ਼ ਬ੍ਰਹਮਾਹੇ ਜਿਤ ਜਿਤ ਲਾਭੋ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਅਰਥ ਭੋਗੀ ਕਈ ਕੋਟ ਪੰਖੀ ਸਰਬ ਪਾਏ ਕਈ ਕੋਟ ਪਾਥਰ ਬਿਰਖ ਨਿ ਬਜਾਏ ਕਈ ਕੋਟ ਪਵਨ ਬਾਣੀ ਬੈ ਸੰਤਰ ਕਈ ਕੋਟ ਦੇਸ ਭੂਮੰਡਲ ਕਈ ਕੋਟ ਸਸੀਅਰ ਸੂਰ ਨਖੇਤਰ ਕਈ ਕੋਟ ਦੇਵ ਦਾਨਵ ਇੰਦਰ ਸੇਰੇ ਸ਼ਤਰ ਸਗਲ ਸਮੱਗਰੀ ਆਪਣੇ ਸੂਤ ਧਾਰੇ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨੇ ਸਤਾਰੈ ਕਈ ਕੋਟ ਰਾਜਸਥਾਨ ਸਤ ਕਈ ਕੋਟ ਵੇਦ ਪੁਰਾਣ ਸਿਮਰਤਰ ਸ਼ਾਸਤ ਕਈ ਕੋਟ ਕੀ ਰਤਨ ਸੰਬੰਧ ਕਈ ਕੋਟ ਨਾਨਾ ਪ੍ਰਕਾਰ ਜੰਦ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਦੀਵੇ ਕਈ ਕੋਟ ਜਖੇ ਕਿਨਨ ਪਿਸਾਜ ਕਈ ਕੋਟ ਭੂਤ ਪ੍ਰੇ ਸੂਕਰ ਮਿਰਗਾਚ ਸਭ ਤੇ ਨੇਰਾ ਸਭ ਹੂੰ ਤੇ ਦੂਰ ਨਾਨਕਾ ਅਲਪ ਤਰਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੇ ਜੀਵੇ ਮਰੇ ਕਈ ਕੋਟ ਬਹੁ ਜੋਨੀ ਫੇਰੇ

ਲਾਗੀ ਕਈ ਪ੍ਰਭ ਕੋ ਕੋ ਜੰਤੇ ਆਤਮ ਮੈਂ ਪਾਰ ਬ੍ਰਹਮ ਹੰਤੇ ਕਈ ਗੁਣ ਦਰਸ਼ਨ ਪ੍ਰਭਿਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ ਕਈ ਗੁਣ ਮੰਗੇ ਸਾਸੰਗ ਪਾਰ ਬ੍ਰਹਮ ਤਿਲ ਲਾਗਾ ਰੰਗ ਜਨ ਕੋ ਆਪ ਸੁਪ੍ਰਸੰਨ ਨਾਨਕ ਦੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰ ਅਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਇਆ ਅਵਤਾਰ ਕਈ ਯੁਗਤ ਕਿੰਨੋ ਵਿਸਤਾਰ ਕਈ ਵਾਰ ਪਸਰੇ ਉਪਾਸਾਰ ਸਦਾ ਸਦਾ ਇੱਕ ਇੱਕ ਅੰਕਾਰ ਕਈ ਕੋਟ ਕੀੜੇ ਬਾਪਾਂਤ ਪ੍ਰਭ ਤੇ ਬ੍ਰਹਮਾਏ ਸਮਾਤ ਤਾਕੰਤ ਨਾ ਜਾਣੇ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋ ਬਤਾਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ ਕਈ ਗੁਰ ਨਾਮ ਰਸ ਵਿਵੇ ਅਮਰ ਭਏ ਸਾ ਸਾਧੀ ਜੀਵੇ ਕਈ ਗੁਰ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿ ਸਮਾਵੇ

ਕਬੂ ਬੇਤਾ ਬ੍ਰਹਮ ਵਿਚਾਰ ਨਾਨਕਾ ਮਿਲਾਵਨ ਹਾਰ ਕਬੂ ਨਿਰਤ ਕਰੇ ਭਵਪਾਨ ਕਬੂ ਸੋਏ ਰਹੇ ਦਿਨ ਰਾਤ ਕਬੂ ਮਹਾਂਗ੍ਰੋਧ ਬਿਖਰਾਲ ਕਬੂ ਸਰਬ ਕੀ ਉਤਰਵਾਲ ਕਬੂ ਹੋਏ ਬਹਿ ਬਟ ਰਾਜਾ ਕਬੂ ਭਿਖਾਰੀ ਨਿਚਕਾ ਸਾਜਾ ਕਬੂ ਅਪ ਕੀਰਤ ਮੈਂ ਆਵੇ ਕਬੂ ਭਲਾ ਭਲਾ ਕਹਾਵੇ ਜੋ ਪ੍ਰਭ ਰਾਖੇ ਤਵੀਹੀ ਰਹੇ ਗੁਰਪ੍ਰਸਾਦ ਨਾਨਕ ਸੱਚ ਕਹੇ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੋਨ ਧਾਰੀ ਲਾਵੇ ਧਿਆਨ ਕਬੂ ਤੜ ਤੀਰਥ ਇਸ਼ਨਾਨ ਕਬੂ ਸਸਾ ਦੁਖ ਮੁਖ ਗਿਆਨ ਕਬੂ ਕੀਟ ਹਸਤ ਪਤੰਗ ਹੋਏ ਜੀਆ ਅਨੁਜੋਨ ਭਰਮੈ ਭਰਮੀਆ ਨਾਨਾ ਰੂਪ ਜੋ ਸਵਾਂਗੀ ਦਿਖਾਵੇ ਜੋ ਪ੍ਰਭਾਵੇ ਤੇ ਮਨ ਚਾਵੇ ਜੋ ਤਿਸ ਭਾਵੇ ਸੋਈ ਹੋਏ ਨਾਨਕ ਦੂਜਾ ਵਰਨਾ ਕੋਏ ਕਬੂ ਸਾ ਸੰਗਤ ਤੇ ਪਾਵੇ ਉਸ ਸਥਾਨ ਤੇ ਬਾਵਰਨਾ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਬਿਨਾਸ ਮੰਥਨ ਨਾ ਮ੍ਰਿਤੇ ਕਰੰਗ ਸਦਾ ਬਸੇ ਪਾਰ ਬ੍ਰਹਮ ਕੇ ਸੰਗ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋ ਸਮਾਨਾ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਗਏ ਸਤਿਗੁਰਬਾਨ ਸਲੋਕ ਸੁਖੀ ਬਸੈ ਮਸਗੀਨੀਆਂ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਬ ਗਲੇ ਅਸ਼ਟਪਦੀ ਜਿਸਕੇ ਅੰਦਰ ਰਾਜ ਮਹਾਨ ਸੋ ਨਰਕ ਪਾਤੀ ਉਬਸਵਾ ਜੋ ਜਾਣੇ ਮੈਂ ਜੋ ਬਨਵੰਤ ਸੋਹਪਤ ਵਿਸ਼ਠਾ ਕਾ ਜੰਤ ਆਪਸ ਕੋ ਕਰਮੰਦ ਗਾਵੇ ਜਨਮ ਮਰੈ ਬਹੁ ਜੋਨ ਪਰਮਾਵੇ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖੰਦਾ ਗਿਆਨ ਕਰ ਕਿਰਪਾ ਜਿਸਕਾ ਹਿਰਦੈ ਗਰੀਬੀ ਬਸਾਵੇ ਨਾਨਕ ਇਹਾਂ ਮੁਕਤ ਆਗੇ ਸੁਖ ਪਾਵੇ ਧਰਮੰਤਾ ਕਰ ਕਰਬਾਵੇ ਤ੍ਰਿੰਨ ਸਮਾਨ ਕਾਛ ਸੰਗ ਨਾ ਜਾਵੇ ਬਹੁ ਲਸ਼ਕਰ ਮਾਨੁਖ ਪਰ ਕਰੇ ਆਸ ਬਲ ਵੀ ਤਰਤਾ ਗਾ ਹੋਏ ਬਿਨਾ ਸਭ ਤੇ ਆਪ ਜਾਣੇ ਬਲਵੰਤ ਖਿਨਵੇਂ ਹੋਏ ਜਾਏ ਬਸਵੰਤ ਕਿਸੇ ਨਾ ਬਦੇ ਆਪ ਅਹੰਕਾਰੀ ਧਰਮ ਰਾਜ ਤਿਸ ਕਰੇ ਖਵਾਰੀ ਗੁਰਪ੍ਰਸਾਦ ਜਾ ਕਾ ਮਿਠੇ ਅਭਿਮਾਨ ਸੋ ਜਨ ਨਾਨਕ ਦਰਗੇ ਪਰਵਾਨ ਕੋਟ ਕਰਮ ਕਰੇ ਹੁਣ ਧਾਰੇ ਸਨਮ ਪਾਵੇ ਸਗਲੇ ਫਿਰ ਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨਕ ਜਤਨ ਕਰੇ ਆਤਮ ਨਹੀਂ ਦਰਵੈ ਹਰ ਦਰਗੇ ਕੋ ਕੈਸੇ ਗਵੇ ਆਪਸ ਜੋ ਭਲੇ ਭਲਾ ਕਹਾਵੇ ਤਿਸੇ ਭਲਾਈ ਨਿਕਟ ਨਾ ਆਵੇ ਸਰਬ ਕੀ ਰੇਨ ਜਾ ਕਾ ਮਨ ਹੋਏ ਕਹੋ ਨਾਨਕ ਤਾਂ ਕਿ ਨਿਰਮਲ ਸੋਏ ਜਬ ਲਗ ਜਾਣੇ ਮੁਝ ਤੇ ਕਸ਼ ਹੋਏ ਤਬ ਤਬ ਇਸ ਕੋ ਸੁਖ ਨਾ ਹੀ ਕੋਏ ਜਬ ਇਹ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੀ ਤਬ ਲਗ ਨਿਚਲ ਨਾ ਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇਸ ਜਾਏ ਪ੍ਰਭ ਕਿਰਪਾ ਦੇ ਬੰਧਨ ਦੂਟੈ ਗੁਰਪ੍ਰਸਾਦ ਨਾਨਕ ਛੁਟੈ ਸਹਿਸ ਖਟੇ ਲੱਕ ਉੜਤਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ ਅਨਕ ਭੋਗ ਵਿਖਿਆ ਕੇ

ਕਰਨੇ ਹਾਰ ਉਸੇ ਭੈਣ ਕਹਾਓ ਕਿ ਸੋਏ ਥਾਨ ਧਨੰਦਰ ਏਕਾ ਸੋਏ ਆਪਣੇ ਚਲ ਤਾਪ ਕਰਨੇ ਹਾਰ ਕੌਤਕ ਕਰ ਰੰਗ ਆਪਾਰ ਮਨ ਮੈਂ ਆਪਣ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ।

ਆਦ ਦਸਗਾਹ ਹੁਕਮ ਬੂ ਸੁਖੋਏ ਦਸਗਾਹ ਨਾਮ ਰਾ ਕੰਠ ਪਰੋਹੇ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗੈ ਕੋਹੇ ਉਸਤਤ ਮਨ ਮੇ ਕਰ ਨਿਰੰਕਾਰ ਕਰ ਮਨ ਮੇਰੇ ਸਦ ਵਿਵਹਾਰ ਨਿਰਮਲ ਰਸਨਾਮ੍ਰਿਤ ਪੀਓ

ਮਨ ਤਨ ਮੁਖ ਬੋਲੇ ਯਾਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਬਿਸ਼ਾਨੇ ਇਹ ਤੁਤ ਕੀ ਉਹ ਸੋ ਜੀ ਜਾਣੈ ਨਾਮ ਸੰਗ ਜਿਸਗਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁਜੈ ਜਿਸਕੀ ਜਾਨੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਵ ਰੋਗ ਤੇ ਹਰਜਨ ਰਹਿਤ।

ਜੈਸਾ ਸਾ ਤੈਸਾ ਦ੍ਰਿਸ਼ਟਾ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਾ ਸੀਜਿਆ ਗੁਰਪ੍ਰਸਾਦ ਤਤ ਸਭ ਬੁਝਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਅਸੂਲ ਨਹਿ ਕੇ ਜਨਮੈ ਨਹਿ ਕਿਛ ਮਰਿਆ ਬਨ ਚਲਤੇ ਆਪ ਹੀ ਕਰੈ ਆਪਨ ਜਾਮਨ ਦ੍ਰਿਸ਼ਟਾਨ ਦ੍ਰਿਸ਼ਟਾ ਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨੁਕ ਜੁਗਤ ਰਜ ਥਾਪ ਉਥਾਪ ਅਭਿਨਾਸ਼ੀ ਨਾਈ ਕਿਛ ਕਾਂਡ ਧਾਰਨ ਧਾਰਿਓ ਬ੍ਰਹਿਮੰਡ ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਇਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾ ਬੰਧ ਸਗਲ ਸੰਸਾਰ ਦੁਰੇ ਤਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੂਖ ਬਿਸਾਰਨ ਆਪੇ ਮਿਲ ਲਏ ਕਿਰਪਾਲ ਗੁਰ ਕਾ ਸ਼ਬਦ ਜਪ ਹੈ ਨਿਹਾਲ ਉਨਕੀ ਸੇਵਾ ਸੋਈ ਲਾਗੇ ਸੁਨੋ ਕਿਰਪਾ ਕਰੇ ਬਡਭਾਗੇ ਨਾਮ ਜਪਤ ਪਾਵੇ ਬਿਸਰਾਮ ਨਾਨਕ ਤਿਨ ਪ੍ਰਕੋ ਊਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸੁਭਾਇਓ ਵੈ ਸੋਏ ਕਰਨੇ ਹਾਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸਤੇ ਵਜੈ ਤਸਮਾਏ ਸਮਾਇਓ ਸੁਖ ਨਿਧਾਨ ਉਨਹੂੰ ਬਨਿਆਏ ਆਪ ਸੁਖ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ ਜਾ ਕੇ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗਾਣਨ ਹਾਰ ਗੋਪਾਲ ਸਰਬ ਜੀਆਂ ਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸੇ ਬਿਰਥਾ ਕੋਈ ਨਾ ਰੇ ਮਨ ਮੇਰੇ ਸਦਾ ਹਰ

ਲਾਈਏ ਪ੍ਰਭ ਲਿਖੇਗਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਬਿਰ ਤਿਆਗ ਤੂੰ ਦੱਸੇ ਚਿਤਾਰ ਜੋ ਕੁਛ ਕਰੈ ਸੋਈ ਸੁਖ ਮਾਨ ਭੁੱਲਾ ਕਾਏ ਫਿਰੇ ਅਜਾਨ ਕਨ ਬਸਤਾਈ ਤੇਰਾ ਸੰਗ ਲਪਟ ਰਹਿਓ ਰਸ ਲੋਭੀ ਪਤੰਗ ਰਾਮ ਨਾਮ ਜਬ ਹਿਰਦੇ ਮਾਹੇ ਨਾਨਕ ਪਾਸੇ ਤੀ ਕਰ ਜਾਹੇ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਮਹਾਂ ਲਿਓ ਮਨ ਮੋਰ ਰਾਮ ਨਾਮ ਹਿਰਦੈ ਮੈਂ ਤੋਰ ਲਾਦ ਖੇਬ ਸੰਤੇ ਸੰਚਾਲ ਬ੍ਰਿਤਿਆਗ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਏ ਮੁਕੂਜਲ ਹਰ ਦਰਗੇ ਸੋਏ ਏ ਵਾਪਾਰ ਬਿਰਲਾ ਵਾਪਾਰੇ ਨਾਨਕ ਧਾਗੇ ਸਤਬਲ ਹਾਰੇ ਚਰਨ ਸਾਧਗੇ ਧੋਏ ਧੋਏ ਪਿਅਰ ਸਾਧੂ ਆਪਣਾ ਜੀਓ ਸਾਧਗੀ ਧੂਰ ਕਰੋ ਇਸ਼ਨਾਨ ਸਾਧੂ ਪਰ ਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਏ ਸਾਧ ਸੰਘਰ ਕੀਰਤਨ ਗਾਈਏ ਅਨਕ ਬਿਗੰਦੇ ਸਾਧੂ ਰਾਖੇ ਹਰ ਗੁਣ ਗਾਇਆ ਅੰਮ੍ਰਿਤ ਰਸ ਚਾਖੇ ਓਟ ਗਈ ਸੰਤੇ ਇੰਦਰ ਆਇਆ ਸਰਬ ਸੁਖ ਨਾਨਕ ਦੇ ਪਾਇਆ ਅੰਮ੍ਰਿਤ ਕਹੋ ਜੀ ਵਾਰਨ ਹਾਰ ਭੁੱਖੇ ਕੋ ਦੇਵਤ ਆਧਾਰ ਸਰਬਨਧਾਨ ਜਾਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇਗਾ ਲਹਿਣਾ ਪਾਏ ਸਭ ਕੇ ਤਿਸਗਾ ਉਹ ਕਰਨੇ ਜੋਗ ਦਿਸ ਬਿੰਦੂ ਸਰਬਾ ਨਾ ਹੋਗ ਜਬ ਜੰਗ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲੇ ਕਰਨੀ ਕਰ ਕਿਰਪਾ ਸਗੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਜਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣੀਏ ਤੇ ਲੋਏ ਜਾ ਕੇ ਹਿਰਦੇ ਇੱਕ ਹੋਏ ਸੱਚ ਕਰਨੀ ਸੱਚ ਤਾਂ ਕੀ ਰਹਿ ਸੱਚ ਹਿਰਦੇ ਸਤਿਮੁਖ

ਬੰਦੇ ਬਰਾ ਭਿੰਨ ਤੇ ਸਹਿ ਬੁਝਾਏ ਨਾਨਕਾ ਜਿ ਸੋ ਬਹਿ ਸੋ ਪ੍ਰਸੰਨ ਅਸ਼ਟਪਦੀ ਅਭਿਨਾਸੀ ਬ੍ਰਹਮਨ ਮੈਂ ਰਾਖ ਮਾਨੁ ਕੀ ਤੂੰ ਪ੍ਰੀਤ ਤਿਆਗ ਤਿਸਤੇ ਪਰਾ ਨਾ ਹੀ ਕਿਸ ਕੋ ਸਰਵ ਨਿਰੰਤਰ ਏਕੋ ਸੋਹੇ ਆਪੇ ਬਿਨਾ ਆਪੇ ਦਾਨਾ ਗਹਿਰ ਗੰਭੀਰ ਗੀਰ ਸੁਜਨ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾ ਤੇਰੇ ਕੀ ਚਰਣੀ ਪਾਵ ਨਾਨਕ ਮਨ ਇਹਨ ਰਾਓ ਮਨਸਾ ਪੂਰਨ ਸਰਨਾ ਜੋਗ ਜੋ ਕਿਰਪਾਇਆ ਸੁਈ ਹੋਗ ਹਰਨ ਭਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ ਅੰਤ ਰੂਪ ਮੰਗਲ ਸਤ ਜਾ ਕੇ ਸਰਬ ਥੋਕ ਸੁਣੀਏ ਘਰ ਤਾਂ ਕਹਿ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਬ ਮੈਂ ਤਪੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤਾਂ ਸੁਖ ਪਾਇਆ ਨਾਨਕ ਤਿਸ ਬੁਰਕਾ ਕਿਨੇ ਅੰਤ ਨਾ ਪਾਇਆ।

ਜਾਏ ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੇਖਰ ਇਕ ਰੰਗ ਨਾਨਾ ਵਿਦ ਗਿਨੋ ਵਿਸਤਾਰ ਪ੍ਰਭ ਵਿਨਾਸੀ ਗੰਗਾਰ ਨਾਨਾ ਚਲਤ ਕਰੇ ਖਿਨ ਮਾਹੇ ਪੂਰਿਓ ਪੂਰਨ ਸਭ ਠਾਏ ਨਾਨਾ ਵਿਦ ਕਰ ਬੰਤ ਬਣਾਈ ਆਪਣੇ ਕੀਮਤ ਆਵੇ ਪਾਏ ਸਭ ਸਭ ਘਟ ਤਿਸਕੇ ਸਭ ਤਿਸਕੇ ਠਾਉ ਜਬ ਜਬ ਜੀਵੇ ਨਾਨ ਖਰ ਨਾਉ ਨਾਮ ਕੇ ਧਾਰੇ ਸਗਰੇ ਜੰਦ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ

ਮੁਦਰੇ ਸੁਣ ਸਰਵਨ ਕਰ ਕਿਰਪਾ ਸਭ ਨੇ ਨਾਮ ਲਾਹੇ ਨਾਨਕ ਚੌਥੇ ਪਦਮੇ ਸੋ ਜਨਗਤ ਪਾਏ ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਭ ਬਾਹੇ ਸਮਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਾਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤਨਾਮ ਗੁਰਤੇ ਪਾਈ ਸਾਧ ਵਜਨ ਸਾਧੂ ਉਪਦੇ ਸਾਤੇ ਜਨ ਜਾਗੇ ਹਿਰਦੈ ਪ੍ਰਵੇਸ਼ ਸਤ ਨਿਰਤ ਬੁਝੇ ਜੇ ਕੋਏ ਨਾਮ ਜਬ ਤਾਗੀ ਗਤ ਹੋਏ ਆਪ ਸਤ ਕੀਆ ਸਭ ਸਾਤੇ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸਿਰਠ ਸੋ ਕਰਨੇ ਹਾਰ ਵਰਨਾ ਬੂਝ ਕਰਤ ਵਿਚਾਰ ਕਰਤੇ ਕੀਮਤ ਨਾ ਜਾਣੇ ਕੀਆ ਨਾਨਕ ਜੋਤ ਸੁਭਾਵੇ ਸੋ ਵਰਤੀਆ ਬਿਸਮਨ

ਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸਨਹਾਰ ਪੂਜਾ ਸਤ ਸਤ ਸੇਵ ਦਾਰ ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਹਵਨ ਹਾਰ ਆਪ ਸਤ ਸਤ ਸਭ ਧਾਰੀ ਅਪੇ ਗੁਣ ਅਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਾਜਾ ਸੁਨਤਾ ਬੁਜਨਾਰ ਗੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਾਧ ਸਰੂਪ ਹਿਰਦੇ ਜਿਨ ਮਾਨਿਆ ਕਰਨ ਕਰਾਮ ਦਿਨ ਮੂਲ ਪਛਾਣਿਆ ਜਾ ਕੇ ਹਿਰਦਾ ਵਿਸਵਾਸ ਪ੍ਰਭ ਆਇਆ ਤਤ ਗਿਆਨ ਦਸਮਨ ਪ੍ਰਗਟਾਇਆ ਪੈਤੇ ਨਿਰਭੋਏ ਬਸਾਨਾ ਸਤਿਪ ਜੈ ਤਸਮਾਏ ਸਮਾਨਾ ਵਸਤ ਮਾਏ ਜੇ ਵਸਤ ਮਾਹੇ ਨੇ ਵਸਤ ਗਡਾਈ ਤਾਕੋ ਭਿੰਨਾ ਕਹਿ ਨਾ ਜਾਈ।

ਸਰੂਪ ਸਤਿਪੁਰਖ ਜੇ ਨੇ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕਾ ਸੰਗ ਸਿਕੁਦਰਾ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਲ ਹਰਾ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਘਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਵਿਭਾਗੀ ਹੈ ਸਤਿਗੁਰ ਸਿੱਖਾ ਹਲਤ ਫਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀਏ ਨਾਲ ਸੰਭਾਰੇ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆ ਗਿਆ ਮਨ ਮੈਂ ਸਹਾਇ

ਨਾਨਕ ਸੋ ਸੇਵਕ ਗੁਰ ਕੀ ਮਤਲੇ ਬੀਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਕਥ ਜਾਣੇ ਸੋ ਸਤਿਗੁਰੁ ਜਿਰਦੇ ਹਰ ਡਾਵਨ ਕਬਾਰ ਗੁਰ ਕੋ ਬਲ ਜਾਓ ਸਰਬ ਨਿਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮੇ ਜਨ ਜਨਮੇ ਪਾਰ ਬ੍ਰਹਮ ਏਕੇ ਆਪਨੇ ਕਛ ਪਰਮ ਸਹਿ ਸਿਆਨ ਬਲਿਆ ਨਾ ਜਾਈਐ ਨਾਨਕ ਐਸਾ ਗੁਰ ਬਟ ਭਾਗੀ ਪਾਈਐ ਸਫਲ ਦਰਸ਼ਨ ਪੇਖਤ ਪਨੀਤ ਪਰਸਤ ਚਰਨ ਕਥ ਨਿਰਮਲ ਰੀਤ ਪੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨ ਕਰ ਭਜਨ ਕਰਨ ਆਗਾਨੇ ਮਨ ਸੰਤੋ ਖਾਤਮ ਪਤੀਆਨੇ ਪੂਰਾ ਗੁਰੂ ਰੱਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ ਵੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇ ਦਿਸਲਾਏ ਮਿਲਾਏ ਜੇ ਬਾਏ ਕੁਸਤ ਨੇਕ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲਾਂ ਪਾਉਛਤ ਪ੍ਰਾਣੀ ਅਗੰਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਭਤਾਈ ਤਾਂ ਕੀ ਕੀਮਤ ਕਿਨ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੇ ਚਰਨ ਕਮਲ ਹਿਰਦੇ ਸਿਮਰੈ ਸਤਿਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋ ਹੋਏ ਉਸ ਪੁਰਗਾ ਨਾਹੀ ਕਦੇ ਬਿਨਾ ਜਾ ਕੇ ਮਨ ਪ੍ਰਗਟੇ ਗੁਣਤਾਸ ਆਠ ਪੈਰ ਹਰ ਕਾ ਨਾਮ ਰੇ ਸਜਬ ਦੇ ਸੇਵਕ ਕੋ ਦੇ ਮੋਹ ਮਾਇਆ ਕੇ ਸੰਗ ਨਾ ਲੇ ਮਨ ਮੇ ਰਾਖੇ ਹਰ ਹਰੇ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮੋ ਦੁਖ ਦਾਤੇ ਨਾਸੇ ਤਪਤ ਮਾਏ ਠੰਡ ਬਰਤਾਈ ਅਨੰਤ ਪੈ ਦੁਖ ਨਾਠੇ ਭਾਈ ਜਨ ਮਨ ਕੇ ਮਿਟੇ ਉਦੇਸੇ ਸਾਧੂ ਕੇ ਪੂਰਨ ਉਦੇਸੇ ਭਉ ਚੁੱਕਾ ਨਿਰਭੋਏ ਬਸੇ ਸਗਲ ਵਿਆਦ ਬੰਤੇ ਕਹਿ ਨਸੇ ਜਿਸਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਤਿਤ ਪਾਈ ਚੁੱਕੇ ਭਰਮ ਗਮਨ ਸੁਨ ਨਾਨਕ ਹਰ ਹਰ ਜਸ ਸ਼ਰਵਨ

ਮਿਟ ਜਾਏ ਜਿਸ ਧਨ ਕੋ ਚਾਰ ਗੁਣ ਉਠਦਾਵੇ ਸੋ ਤਨ ਹਰ ਸੇਵਾ ਤੇ ਪਾਵੇ ਜਿਸੋ ਕੁਨ ਬਾਂਚੇ ਮੀ ਸੋ ਸੁਖ ਸਾਧੂ ਸੰਗ ਪ੍ਰੀਤ ਜਿਸੋ ਬਾ ਕਰੇ ਕੋ ਪਰੇ ਜਿਸੋ ਬਾ ਕੋ ਕਰੇ ਭਲੀ ਕਰਨੀ ਸਾ ਸੋਭਾ ਹਰ ਕੀ ਸਰਣੀ ਅਨੁਗ ਬਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਅਵਖਤ ਲਾਏ ਸਰਬ ਨਿਧਾਨ ਮੇਰ ਨਾਮ ਨਿਧਾਨ ਜਪਨਾ ਹਰ ਗੁਜ਼ਰ ਗਏ ਪਰਵਾਰ ਮਨ ਪ੍ਰਬੋਧੋ ਹਰ ਕੈ ਰਾਏ ਦੈਦ ਸਥਾਪਿਤ ਆਵੇ ਠਾਏ ਤਾਂ ਕੋ ਵਿਘਨ ਨਾ ਲਾਗੇ ਕੋਏ ਜਾ ਕੇ ਹਰਦਾ ਬਸੇ ਹਰ ਸੋਏ ਕਲਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਭਾਉ ਬਿਨਸੇ ਪੂਰਨ ਹੋਏ ਆਸ ਭਗਤ ਪਾਏ ਆਤਮ ਬਰਗਾਸ ਤਿਥਰ ਜਾਏ ਬਸੇ ਬਨਾਸੀ ਕਹੋ ਨਾਨਕ ਕਾਟੀ ਜਮਫਾਸੀ

ਵਿਚਾਰੇ ਸਿਮਰਤ ਸਾਸ ਵੇਦ ਵਿਚਾਰੇ ਅਰਗੀ ਭਗਤ ਕਰੋ ਮਨ ਲਾਏ ਮਨ ਵੰਸ਼ਤ ਨਾਨਕ ਫਲ ਪਾਏ ਸੰਗਨਾ ਚਾਲ ਤੇਰੇ ਧਨਾ ਤੋਂ ਕਿਆ ਲਪਟਾਵੇ ਮੂਰਖ ਮਨਾ ਸੁਤਮੀਤ ਕੁਟਮ ਅਰ ਬਨ ਤੰਤੇ ਕਹਾਓ ਤੁਮ ਕਮਨ ਸਨਾਥਾ ਰਾਜ ਰੰਗ ਮਾਇਆ ਵਿਸਥਾਰ ਅੰਤੇ ਕਹਾਓ ਕਮਨ ਛੁਟਕਾਰ ਆਸਸਤੀ ਰਥ ਸਵਾਰੀ ਝੂਠਾ ਟਮ ਝੂਠ ਪਾ ਸਾਰੀ ਜਿੰਦੀਏ ਤੁਸ ਬੁਝੇ ਨਾ ਬੇਗਾਨਾ ਨਾਮ ਮਿਸਾਰ ਨਾਨਕ ਪਛਤਾਨਾ ਗੁਰ ਕੀ ਮਾਤੂ ਲੇ ਇਆਨੇ ਭਗਤ ਬਨਾ ਬਹੁ ਡੁੱਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਨ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲਬਕ ਜਾਹੇ ਆਪ ਜਪੋ ਅਬਰਾ ਨਾਮ ਜਪਾਵੋ ਸੁੰਤ ਕਹਿਤ ਰਹਿਤ ਗਤ ਪਾਵੋ ਸਾਰ ਪੁਜ ਸਤਰ ਕੋ ਨਾਮ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵ ਤ੍ਰਿਵਤਰ ਸਮੈਲ ਬਿਨ ਜਾਏ ਹੋ ਮੈਂ ਬਿਕ ਫੈਲ ਹੋਏ ਅਜਨ ਬਸੈ ਸੁਖ ਲਾਲ ਸਾਸ ਗਰਾ ਸਰ ਨਾਮ ਸਮਾਲ ਸ਼ਾਠ ਸਿਆਨਮ ਸਗਲੀ ਮਨਾ ਸਾ ਸੰਗ ਪਾਵੇ ਸਚ ਤਨਾ ਹਰ ਪੁੰਜੀ ਸੰਜ ਕਰੋ ਬਿਵਹਾਰ ਹੀਆਂ ਸੁਖ ਦਰ ਗਿਆ ਜਾਇਕਾਰ ਸਰਵ ਨਿਰੰਤਰ ਏਕੋ ਦੇ ਕਹੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਾ ਰਾਹ ਏਕ ਸਿਮਰ ਏਕੋ ਮਨ ਆਹੇ ਕਸਕੇ ਗੁਣ ਗਾਓ ਅਨੰਤ ਮੰਥਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰੇ ਪ੍ਰਭਿਆਪ ਅਨੰਗ ਵਿਸਤਾਰ ਏਕ ਤੇ ਭਏ ਗਰਾਤ ਬਰਾਸ਼ਦ ਗਏ ਮੰਥਨ ਅੰਦਰ ਏਕ ਪ੍ਰਭ ਰਾਤਾ ਗੁਰਪ੍ਰਸਾਦ ਨਾਨਕ ਜਾਤਾ ਸਰੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਡਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚ

ਨਾਨਕ ਨਾਮ ਰਤੇ ਸੁਖ ਹੋਏ। ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕਉ ਪ੍ਰਭ ਹੋਇਓ ਦਿਆਲ। ਸੇਵਕ ਇਨੋ ਸਦਾ ਨਿਹਾਲ ਬੰਧਨ ਕਾਟ ਮੁਖ ਜਨ ਭਇਆ ਜਨਮ ਮਰਨ ਦੁਖ ਭਰਮ ਗੈ ਸ਼ਬਨੀ ਸਰਦਾ ਸਭ ਪੂਰੀ ਰਬ ਰਿਆ ਸਤਸੰਗ ਹਜੂਰੀ ਜਿਸਕਾ ਸਾਥ ਲਿਆ ਮਿਲਾ ਹੇ ਨਾਨਕ ਭਗਤੀ ਨਾਮ ਸਮਾਏ ਨਾਨਕ ਭਗਤੀ ਨਾਮ ਸਮਾਏ ਸੋ ਕੋ ਬਿਸਰੈ ਜੇ ਘਾਲ ਨ ਭਾਨੇ ਸੋ ਕੋ ਬਿਸਰੈ ਜੇ ਕੀਆ ਜਾਣੈ ਸੋ ਕੋ ਬਿਸਰੈ ਜਨ ਸਭ ਕੁਛ ਦੀਆ ਸੋ ਕੋ ਬਿਸਰੈ ਜੇ ਜੀਵਨ ਜੀਆ ਸੋ ਕੋ ਬਿਸਰੈ ਜੇ ਅਗਨ ਮੈਂ ਰਾਖੇ ਗੁਰਪ੍ਰਸਾਦ ਕੋ ਬਿਰਲਾ ਰਾਖੇ ਸੋ ਕੋ ਬਿਸਰੈ ਜੇ ਵਿਖਤੇ ਕਾਟੇ ਜਨਮ ਜਨਮ ਕਾ ਟੂਟਾ ਗਾਂਡੇ ਗੁਰਪੁਰਤ ਇਹ ਬੁਝਾਇਆ ਪ੍ਰਪਨਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਏ ਕਾਮ ਆਨ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਭਰੈ ਨਾਮ ਜਪਾਵੋ।

ਜਾਪਗਤ ਭਗਤ ਆਪ ਜਾ ਪਸਰੇ ਪਾ ਸਾਰ ਸੰਤ ਪ੍ਰਤਾਪ ਦੂਹ ਪਾਗਾ ਆਪੇ ਧਨੀ ਉਨਕੀ ਸੋਭਾ ਉਨਹੂੰ ਬਣੀ ਆਪੇ ਕੌਤਕ ਕਰੇ ਆਨੰਦ ਚੋ ਜਾ ਪੇ ਰਸ ਭੋਗ ਅੰਦਰ ਜੋਗ ਜਿਸ ਭਾਵਿਤ ਸਾਪਨ।

ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕੇ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ ਆਪ ਕਥੇ ਆਪ ਸੁਣਨੇ ਹਾਰ ਆਪੇ ਕਾ ਵਿਸਾਰ ਜਾਤ ਸੁਭਾਵਿਤਾ ਸਿਠੋ ਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨੇ ਕਿਸ਼ੋ ਆਪ ਨੂੰ ਸੋ ਸਭ ਜਗਤ ਪਰੋਏ ਜਾਗੋ ਪ੍ਰਭ ਜੀਵ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਦ ਕਾ ਬੇਤਾ ਨਾਨਕ ਸਗਲ ਸਿਠ ਕਾ ਜੇਤਾ ਜੀ ਅਜੰਤਰ ਸਭ ਤਾਖੇ ਹਾਥ ਦੀਨ ਦਯਾਲ ਅਨਾਥ ਕੋ ਨਾਥ ਜਿਸ ਰਾਖੇ ਤੁਸ ਕੋਈ ਨਾ ਮਾਰੇ ਸੋ ਮੁਆ ਜਿਸ ਮਨੋਹੋ ਬਿਸਾਰੇ ਤਿਸ ਤਜ ਅਵਰ ਕਾਂ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ

ਦਿਆਲ ਸਭ ਪੁਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੇ ਰਾਹਿਓ ਬਿਆਪ ਪ੍ਰਤਪਾਲੇ ਜੀਵਨ ਬਾਭਾਂ ਜੋ ਜੋ ਰਚਿਓ ਸੋ ਤਸੇ ਧਿਆਤ ਜਿਸ ਭਾਵ ਤਸਲੇ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਜਾਣਿਆ ਜਨ ਲਾਗਰ ਕਹਿ ਨਾ ਦਿਸਗੀ ਆਸਨ ਬਿਰਥੀ ਜਾਏ ਸੇਵਕ ਸੇਵਾ ਬਨਿਆਏ ਹੁਕਮ ਬੂਜ ਪਰਮ ਬਦਭਾਈ ਤੁਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਭੈ ਨਿਰਵੈਰ ਅੰਦਰ ਪੁੱਜੇ ਗੁਰ ਕੇ ਪੈਰੇ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪਰ ਵਿਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਰੂਗਾ ਉਪਰ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇ ਗਾ ਕਰ ਉਧਾਰ ਅਮਰਤ ਭਜਨ ਹਰ ਕੇ ਗੁਣ ਗਾਓ ਪ੍ਰਾਂਤਰਨ ਕਾ ਇਹ ਹੈ ਸੁਭਾਓ ਆਠ ਪਹਿਰ ਪ੍ਰਪੇਖੋ ਨੇਰਾ ਮਿਟਿਆ ਅਗਿਆਨ ਮਿਟੈ ਅਗਿਆਨ ਮਿਨਸਾਇ ਅੰਧੇਰਾ ਸੁਨਬ ਦੇ ਸਿਰਦਾਇ ਵਸਾਉ ਮਨ ਛੇ ਨਾਨਕ ਮਲ ਪਾਵੋ ਹਾਲਤ ਪਲਤ ਦੋਏ ਲਿਹੋ ਸਵਾਰ ਰਾਮ ਨਾਮ ਅੰਤਰ ਉਰਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੇ ਤੇ ਸਾਜ ਪ੍ਰੀਖਿਆ ਮੰਤਰ ਨਾਮ ਜਪੋ ਲਿਵ ਲਾਏ ਦੁਖ ਦਰਦ ਮੰਤੇ ਭਾਉ ਜਾਏ ਸਜ ਬਾਬਾਰ ਕਰੋ ਬਾਬਾਰੀ ਦਰਗਹਿ ਨਿਬੈ ਖੇਪ ਤੁਮਾਰੀ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਬਹੁਰ ਨ ਆਵੈ ਜਾਹੇ

ਆਏ। ਸਵੰਦਰ ਸੋ ਬਾਹਰ ਆਨੰਦ ਘੜ ਘੜ ਵਿਆਪ ਰਹਿਆ ਭਗਵੰਤ ਤਰਨਮਾਇ ਆਕਾਸ਼ ਵਯਾਲ ਸਰਬਲੋਕ ਪੂਰਨ ਪ੍ਰਤਪਾਲ ਬੰਦਨ ਪ੍ਰਭਦੈ ਪਾਰ ਬ੍ਰਹਮ ਜੈਸੀ ਆ ਗਿਆ ਤੈਸਾ ਕਰਮ ਪਾਉਣ ਬਾਣੀ ਵੈ ਸੰਤਰ ਮਾਏ ਚਾਰ ਗੁਣ ਦੇ ਦਿਸੇ ਸਮਾਏ ਦਿਸੇ ਭਿੰਨ ਹੀ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਉ ਵੇਦ ਪ੍ਰਾਨ ਸਿਮਰਤ ਮੈਂ ਦੇਖ ਸਸੀ ਅਰ ਸੂਰ ਨਖਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲਿਆ ਅਡੋਲਨਾ ਗਭੂ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲਨਾ ਪਈਏ ਗੁਣੇ ਅਮੋਲ ਸਰਬ ਜੋਤ ਮੈਂ ਜਾਗੀ ਜੋਤ ਹਾਰਿਓ ਸਵਾਮੀ ਓਤ ਬੋਧ ਗੁਰਪ੍ਰਸਾਦ ਬ੍ਰਹਮ ਕਾ ਨਾਸ ਨਾਨਕ ਤਿਨ ਮੈਂ ਵਿਸਾਸ ਸੰਦਨਾ ਕਾ ਪੇਖਨ ਸਭ ਬ੍ਰਹਮ ਸੰਦਨਾ ਕੇ ਹਿਰਦਾਇ ਸਭ ਧਰਮ ਸੰਦਨਾ ਸੁਨਹਿ ਸੁਬਚਨ ਸਰਬਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸਕੀਏ ਰਹਿਤ ਸਤ ਭਜਨ ਸਾਧੂ ਸਭ ਕਹਿਤ ਜੋ ਜੋ ਏ ਸੁ ਸੁਖ ਮਾਨੈ ਕਰਨ ਕਰਾਮਨ ਹਾਰ ਪ੍ਰਭ ਜਾਨੈ ਅੰਤਰ ਵਸੇ ਬਾਹਰ ਵੀ ਉਹੀ ਨਾਨਕ ਦਰਸ਼ਨ ਦੇਖ ਸਾਹਿਬ ਉਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲ ਉਤਪਾਦ ਤਿਸ ਭਾਵਿਤਾ ਕਰੇ ਵਿਸਥਾਰ ਤਿਸ ਭਾਵਿਤਾ ਏਕ ਅੰਕਾਰ ਅਨਕਲਾ ਲਖੀ ਨਾ ਜਾਏ ਜਿਸ ਭਾਵਿਤ ਸਲਾਏ ਮਿਲਾਏ ਕਮਨ ਨਿਕਟ ਕਮਨ ਕਹੀਏ ਦੂਰਾ ਪਿਆ ਬਾ ਭਰਪੂਰ ਅੰਤਰਗਤ ਸਾਬ ਜਨਾਏ ਨਾਨਕ ਜਨਾ ਬੁਝਾਏ ਸਰਭੂਤਾ ਪ੍ਰਤਾਰਾ ਸਰਬਨੈਨ ਆਪੇਖਣ ਹਾਰਾ ਸਗਲ ਸਮੱਗਰੀ ਜਾਗਾ ਤਨਾ ਪੰਜ ਸਾਹਿਬ ਸੁਣਾ ਵਜਾ ਨੇ ਖੇਲ ਬਣਾਇਆ ਗਿਆ ਕਾਰੀ ਕਿੰਨੀ ਮਾਇਆ ਸਭ ਕੇ ਬਾਅਦ ਅਲਿਪਤ ਹੋ ਰਹਾ ਜੋ ਕਿਛ ਕਹਿਣਾ ਸੋ ਆਪੇ ਕਹੇ ਆ ਗਿਆ ਆਵੇ ਆ ਗਿਆ ਜਾਏ ਨਾਨਕ ਜਾ ਭਾਵੈ ਤਰੇ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਉਰਾਏ ਕਹਾਉ ਕਿਨਾ ਕੁਛ ਕਰਾ ਆਪ ਭਲਾ ਕਰ ਤੂੰ ਤਤ ਨੇਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਤ ਬੋਤ ਆਪਣ ਸੰਗਰਾਜ ਤਾਂ ਕੀ ਗਤਬਿੰਦ ਕਹੀ ਨਾ ਜਾਏ ਦੂਸਰੇ ਤਾਂ ਸੋਜੀ ਪਾਏ ਤਿਸਕਾ ਕੀ ਆ ਸਭ ਪ੍ਰਮਾਨ ਗੁਰਪ੍ਰਸਾਦ ਨਾਨਕ ਇਹੋ ਜਾਣ ਜੋ ਜਾਣੇ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਤਲਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਸਰਦਾਏ ਭਗਵੰਤ ਧੰਨ ਧੰਨ ਧੰਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਜਨ ਆਵਨ ਕਾ ਇਹ ਸਵਾਓ ਜਨ

ਨਾਨਕ ਜੀ ਕਾ ਇਹ ਆਧਾਰ। ਉੱਤਮ ਸਲੋਕ ਸਾਧਕੇ ਬਚਨ ਅਮਲੀਕ ਲਾਲ, ਇਹ ਰਤਨ ਸੁਨਤ ਕਮਾਵਤ ਹੋਤ ਉਧਾਰ, ਆਪ ਤਰੇ ਰੋਕੇ ਨਿਸਤਾਰ, ਸਫਲ ਜੀਵਨ ਸਫਲ ਤਾਕਾ, ਸਮਝਾ ਕੇ ਮਨ ਲਾਗਾ ਹਰ ਰੰਗ, ਜੈ ਜੈ ਸ਼ਬਦ ਅਨਾਹਤ ਵਾਜੈ, ਸੁਨ ਸੁਨ ਅੰਧ ਕਰੇ ਪ੍ਰਭ ਗਾਜੈ, ਪ੍ਰਗਟੇ ਗੋਪਾਲ ਮਾਨ ਕੇ ਮਾਥੇ ਨਾਨਕ ਉਦਰੇ ਤਨਕੈ, ਸਾਥੇ ਸਰਨਯੋਗ ਸੁਨ ਸਰਣੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ, ਮਿਟ ਗਏ ਬੈਰ ਭਏ ਸਬਰੇਨ, ਅੰਮ੍ਰਿਤ ਨਾਮ ਸਾ ਸੰਗ ਲੈਨ, ਸੁਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ, ਆਲ ਜੰਜਾਲ ਵਿਗਾੜ ਤੇ ਰਹਿਤੇ, ਰਾਮ ਨਾਮ ਸੰਦਰਸਨਾ ਕਹਿਤੇ, ਕਰ ਪ੍ਰਸਾਦ ਦਿਆ ਪ੍ਰਭ ਧਾਰੀ, ਨਾਨਕ ਨਿਭੀ ਖੇਪ ਹਮਾਰੀ, ਪ੍ਰਭ ਕੀ ਉਸਤ ਗ੍ਰਹੋ ਸੰਤ ਮੀਤ, ਸਾਵਧਾਨ ਏਕਾਗਰ ਚੀਤ, ਸੁਖਮਨੀ ਸਹਿਜ ਗੋਬਿੰਦ ਗੁਰ ਨਾਮ, ਜਿਸ ਮਨ ਬਸੇ ਸੋਤ ਨਿਧਾਨ ਸਰਬਿੱਛਾ, ਤਾਂ ਕਿ ਪੂਰਨ ਹੋਏ ਪ੍ਰਧਾਨ, ਪੁਰਖ ਪ੍ਰਗਟ ਸਭ ਲੋਏ, ਸਭ ਤੇ ਊਚ ਪਾਏ ਸਥਾਨ, ਬਹਰ ਨਾ ਹੋਵੇ ਆਵਨ ਜਾਨ, ਹਰ ਤਨ ਖਾਟ ਚਲੈ ਜਨ ਸੋਏ, ਨਾਨਕ ਜਿਸੇ ਪ੍ਰਾਪਤ ਹੋਏ, ਖੇਮ ਸਾਂਤ ਰਿਦ ਨਵ ਨਿਦ, ਬੁੱਧ ਗਿਆਨ ਸਰਬਤੈ ਸਿੱਧ, ਵਿਦਿਆ ਤਪ ਯੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉਤਮ ਇਸ਼ਨਾਨ, ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੇ ਮਤ ਸਗਲ ਤੇ ਉਦਾਸ, ਸੁੰਦਰ ਚਤੁਰ ਤਦ ਕਾ ਬੇਤਾ, ਸਮਦਰਸੀ ਏਕ ਦ੍ਰਿਸ਼ਟੇਤਾ, ਏ ਫਲ ਤਿਸ ਜਨ ਕੈ ਮੁਖ ਭਨੇ, ਗੁਰ ਨਾਨਕ ਨਾਮ ਬਚਨ ਮਨ ਸੁਨੇ, ਇਹੋ ਨਿਧਾਨ ਜਪੈ ਮਨ ਕੋਏ, ਸਭ ਯੁਗ ਮੈਂ ਤਾਕੀਗਤ ਹੋਏ, ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸ਼ਾਸਤਰ ਵੇਦ ਬਖਾਣੀ, ਸਗਲ ਮਤਾਂਤ ਕੇਵਲ ਹਰ ਨਾਮ, ਗੋਬਿੰਦ ਭਗਤ ਗਏ ਮਨ ਬਿਸਰਾ।

ਰਾਹੇ, ਹੁਕਮੇ ਹੁਕਮ ਚਲਾਏ ਰਾਹੋ, ਨਾਨਕ ਵਿਗਸੈ ਵੇ ਪ੍ਰਵਾਹੋ, ਸਾਚਾ ਸਾਹਿਬ ਸਾਚ ਨਾਏ।

ਇੱਕ ਦੇਹ ਬੁਝਾਈ ਸਭਨਾ ਜੀ ਆਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਇ ਕਰੀ ਜੇ

ਮਨ ਕੋਇ ਮੰਨੇ ਮਾਰਗ ਠਾਗ ਨ ਪਾਏ ਮੰਨੇ ਪਾਸਿਓ ਪ੍ਰਗਟ ਜਾਏ ਮੰਨੇ ਮਗਨ ਚਲੇ ਪੰਥ ਮੰਨੇ ਧਰਮ ਸੇਤੀ ਸੰਬੰਧ

ਕਾਰ ਅਸੰਖ ਜਾਪ ਅਸੰਖ ਭਾਵ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ

ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਂਗ ਪਾਤਸ਼ਾਹੀ ਦਸਵੀਂ ਛਪੈ ਸ਼ਾਂਤ ਵੈ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਣ ਜਿਹ ਰੂਪ ਰੰਗ ਅਰ ਲੇਖ ਭੇਹ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨ ਪਹੁ ਪ੍ਰਕਾਸ਼ ਅਮਿਤ ਓਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਹਾਨ ਗਨੀਜੈ ਤਿਰਪਹੁ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਨ ਕਹਿਤ ਤਵੈ ਸਰਵਨਾਮ ਕਥੇ ਕਵਨ ਕਰਮ ਨਾਮ ਵਰਨਤ ਸੁਮਤ ਭਜੰਗ ਪ੍ਰਿਆ ਛੰਦ

ਆਨੰਦ ਨਮੋ ਸਰਬ ਮਹਾਨੇ ਸੰਭਤੀ ਨਧਾਨੇ ਨਮੋ ਦੇਵ ਦੇਵੇ ਅਭੇਖੀ ਅਭਿਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਅਨੰਤ।

ਰਜਾਇ ਕਜਕੀਨੇ ਅਨੇਕ ਤੁਰੰਗ ਹੈ, ਭੇਦ ਹੈ, ਭੰਗ ਹੈ, ਅਜੀ ਦੋਲ ਨਿਵਾਜ ਹੈ, ਗਨੀ ਮੁਲਖ ਰਾਜ ਹੈ, ਨਿਰੁਕਤ ਸਰੂਪ ਹੈ, ਤ੍ਰਿਮੁਕਤ ਵਿਭੂਤ ਹੈ, ਪ੍ਰਭੁਗਤ ਪ੍ਰਭਾ ਹੈ, ਸੁਜੁਗਤ ਸੁਦਾ ਹੈ।

ਸਦਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਤ ਕੌਣ ਗਣੇ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨਵੰਤ ਕਉ ਅੰਤ ਕੇ ਧਾਮ ਸਿਧਾਰੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਨਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਸੋਹਣੇ ਦਰਸ਼ਨ ਦੀਦਾਰ ਕੀਤੇ। ਸੁਖਮਨੀ ਸਾਹਿਬ ਦੇ ਜਾਪ, ਪੰਜ ਬਾਣੀਆਂ ਦੇ ਨੇਤਨੇ, ਮਤੇ ਸਾਹਿਬਾਂ ਵੱਲੋਂ ਬਖਸ਼ ਮੁੱਖ ਵਾਕ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਦੀ ਦਾਤ ਬਖਸ਼ਣ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸਵਾਬ ਹੁਣ ਸ੍ਰੀ ਆਸਾ ਜੀ ਦੀਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਸਰਬਜੀਤ ਸਿੰਘ ਲਾਡੀ ਅਤੇ ਉਹਨਾਂ ਦਾ ਰਾਗੀ ਜਥਾ। ਸੋ ਨਾਲ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਅੱਜ ਸ਼ਾਮ ਦੇ ਦੀਵਾਨ ਰਾਗ ਸ੍ਰੀ ਰਾਗ ਦੇ ਗਾਇਨ ਕੀਤੇ ਜਾਣੇ ਹਨ ਰਾਗੀ ਸਿੰਘਾਂ ਵੱਲੋਂ, ਜਿਸ ਵਿੱਚ ਰਾਗੀ ਭਾਈ ਸਰਬਜੀਤ ਸਿੰਘ ਜੀ ਲਾਡੀ ਅਤੇ ਡਾਕਟਰ ਅਲੰਕਾਰ ਸਿੰਘ ਅਤੇ ਉਸਤਾਦ ਦਲਬੀਰ ਸਿੰਘ ਜੀ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ। ਕੱਲ੍ਹ ਸ਼ਾਮ ਦੇ ਦੀਵਾਨ ਜੋ ਰਾਗ ਤਲੰਗ ਦੇ ਆਧਾਰ ਤੇ ਹੋਣਗੇ। ਸੋ ਆਪ ਸੰਗਤਾਂ ਨੂੰ ਬੇਨਤੀ ਆਪ ਜੀਆਂ ਨੇ ਅੱਜ ਦੇ ਦੀਵਾਨਾਂ ਵਿੱਚ ਅਤੇ ਸ਼ਾਮ ਦੇ ਦੀਵਾਨਾਂ ਵਿੱਚ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ ਜੀ। ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

0: ਤੇਰਾ ਪਹਿਲਾ, ਸੱਚ ਤੇਰੀ ਖੰਡ, ਸੱਚ ਬ੍ਰਹਿਮੰਡ, ਸੱਚ ਤੇਰੇ ਲੋਕ, ਸੱਚ ਆਕਾਰ, ਸੱਚ ਤੇਰੇ ਕੰਨੇ ਸਰ ਵਿਚਾਰ, ਸੱਚਾ ਤੇਰਾ ਮਨ, ਸੱਚਾ ਦੀਵਾਨ, ਸੱਚਾ ਤੇਰਾ ਹੁਕਮ, ਸੱਚਾ ਪ੍ਰਮਾਣ, ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ, ਸੱਚੇ ਤੁਦਾ ਕਿਲਾ ਕਰੋੜ, ਸੱਚੇ ਸਰਤਾਨ, ਸੱਚਾ ਸਭ ਜੋਰ, ਸੱਚੀ ਤੇਰੀ ਸਭ ਸੱਚੀ ਸਲਾਹ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ, ਨਾਨਕ ਸੱਚ ਧਿਆਨ ਸੱਚ, ਜੋ ਮਰ ਜੰਮੇ ਸੋ ਕਰ ਚਲ ਕਰ ਚਮਹਲਾ ਪਹਿਲਾ।
1: ਵੱਡੀ ਵਡਿਆਈ ਚ ਵੱਡਾ ਨਾਓ, ਵੱਡੀ ਵਡਿਆਈ ਚ ਸੱਚ ਨਿਆਓ, ਵੱਡੀ ਵਡਿਆਈ ਚ ਨੇ ਚੁਥਾਓ, ਵੱਡੀ ਵਡਿਆਈ ਜਾਣਿਆ ਲਾਓ, ਵੱਡੀ

0: ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕਿਆ ਕੁਦਰਤ ਬਦੀਆਂ ਕੁਦਰਤ ਮਾਨ ਅਭਮਾਨ
1: ਕੁਦਰਤ ਪਾਉਣ ਪਾਣੀ ਪੈਸੰਤਰ ਕੁਦਰਤ

0: ਜਿਵੇਂ ਸਗਵਾਰਾ ਹੋਵੇ ਅਪਰਾਧੀ ਦੁਰਾਂਗੀ ਵੀ ਜਵਾਨਤਾ ਮਗਾਏ ਸੀਸ ਨਿਭਾਈ ਕਹਿਤੀ ਹੈ ਜਾਤੇ ਕਸੂਦੇ ਜਾਏ ਮਹਲਾ ਪਹਿਲਾ
1: ਪੜ ਪੁਸਤ ਸੰਧਿਆ ਵਾਦੰ ਸਿਲਪੂ ਸਵਗਤ ਸਵਾਦੰ ਮੁਖ ਚੂਰ ਪ੍ਰਭੂ ਕਰਸਾਰੰ ਤ੍ਰੈਪਾਲ ਤੇ ਹਾਲ ਵਿਚਾਰੰ ਕਲ ਮਾਲਾ ਤਕਲੇ ਲਾਡੰ ਦੋ ਧੋਤੀ ਬਸਤ ਕਪਾ

ਜੇ ਭਾਕਾ ਕਰ ਮੋਈ ਕਰ ਮੈਂ ਪਿਤਰੀ ਦੇ ਅੱਗੇ ਵਸ ਜਾਣੀ ਹੈ ਪਿਤਰੀ ਚੋਰ ਕਰੇ ਵੱਡੀ ਹੱਦ ਲਾਲ ਕੇ ਬਸ ਵੀ ਕਰੇ।

0: ਕਰੇ ਸੁੱਤ ਕਿਉਂ ਕਰ ਰੱਖੀ ਸੁੱਤ ਪੁਰਸ ਨਾਨਕ ਸੁੱਤ ਕੀ ਮਨੋਤ ਲੈ ਗਿਆਨ ਉਤਾਰੇ ਤੋਹੇ ਮਹਲਾ ਪਹਿਲਾ
1: ਮਨ ਕਾ ਸੁੱਤ ਕਲੋਭ ਹੈ ਜੇਵਾ ਸੁੱਤ ਕੋ ਅੱਖੀ ਸੁੱਤ

ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਰੰਦਰੀਆਂ ਜਾਤ ਇਸ ਪਹਾਣ ਤਾਬਨ ਵਸਾਈਆਂ ਕਰ ਹੁਕਮ ਮਸਤਕ ਹੱਥ ਹਰ ਵਿੱਚੋਂ ਮਾਰ ਕੱਢੀਆਂ ਬੁਰੇ ਆਈਆਂ ਸਹਿ ਤੁੱਠੇ ਨੌਲਿਦ ਪਾਈਆਂ ਸਹਿ ਤੁੱਠੇ ਨੌਲਿਦ ਪਾਈਆਂ।

0: ਸੁੱਚੇ ਬੈਠਾ ਹੈ, ਸੁੱਚੇ ਅੱਗੇ ਰੱਖੇ ਕੋਈ ਨਾ ਪੁੱਛੋ ਜਾ ਸੁੱਚਾ ਹੋਏ ਕਿੰਨੇ ਵਿਆਹ ਲੱਗਾ ਪਰ ਸਾਨੂੰ ਪਤੀ ਜਾਈ ਸੱਟਿਆ ਕਿਸੇ ਲਗਾ ਦੋ ਅੰਨ ਦੇਵਤਾ ਪਾਣੀ ਦੇਵਤਾ ਵੈਸੰਤਰ ਦੇਵਤਾ ਨੂੰ ਪੰਜਵਾ ਪਾਇਆ ਕਿਰਤ ਤਾਂ ਹੋਆ ਭਾਗ ਮਿੱਤ ਪਾਪੀ ਸੁਤਨ ਕੱਢਿਆ ਥੁੱਕਾਂ ਪਈਆਂ ਤੇ ਜੇ ਨਾਮ ਨਾ ਉਚਰੇ ਬਿੰਦਾ ਨਾਨ ਕਿਵੇਂ ਜਾਣੀ ਹੈ ਤੇ ਥੁੱਕਾ ਪਾਏ ਮਹੱਲਾ ਪਹਿਲਾ
1: ਪੰਡ ਜਮੀਏ ਪੰਡ ਨਿਮੀਏ ਪੰਡ ਮੰਗਣ ਵੀ ਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹੋ।

0: ਨਾਨਕ ਭਗਤਨ ਜਾਪਣੀ ਹਰ ਪਲ ਕੇ ਪਰਵਾਰ
1: ਆਪ ਕਰਾਏ ਸਾਖਤੀ ਫਿਰ ਆਪ ਕਰਾਏ ਬਾਰ ਇੱਕ ਨਗਲੀ ਜੰਜੀਰੀਆਂ ਇੱਕ ਤੁਰੀ ਚੜੇ ਪਿਛਿਆ ਆਪ ਕਰੇ ਕਰਿਆ ਭਾਉ ਕੈਸੇ।

0: ਕਾ ਖਾਲਸਾ ਵਾਹਿਗੁਰੂ ਜੀ ਕੀ
1: ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਗੁਰਦਾਸ ਸਾਹਿਬ ਫਰੀ ਮਾਉਂਟ ਤੋਂ ਅੰਮ੍ਰਿਤ ਵੇਲੇ ਦੀਵਾਨ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਰਾਹੀਂ ਜੋੜ ਰਹੇ ਸਨ। ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵੱਲੋਂ ਕੀਰਤਨੀ ਜਥਾ। ਭਾਈ ਸਾਹਿਬ ਜਥੇ ਦਾ ਬਹੁਤ ਬਹੁਤ ਧੰਨਵਾਦ। ਆਮ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ ਅੰਮ੍ਰਿਤ ਵੇਲੇ ਪਵਿੱਤਰ ਮੁੱਖ ਭਾਗ ਦੀ ਕਥਾ ਆਪ ਜੀ ਸਰਵਨ ਕਰੋਗੇ। ਭਾਈ ਕੁਲਦੀਪ ਸਿੰਘ ਜੀ ਦਾ ਮਨ ਟਕਸਾਲ ਵਾਲੇ ਉਹਨਾਂ ਪਾਸੋਂ ਪਿਆਰ ਸਿਕਾ ਸਰਵਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਸਤਿਗੁਰਾਂ ਦੀ ਅਪਾਰ ਕਿਰਪਾ ਮਿਹਰ ਹੋਈ ਹੈ। ਅੰਮ੍ਰਿਤ ਵੇਲੇ ਦੀਆਂ ਦਾਤਾਂ ਨਾਲ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖ ਸੰਗਤਾਂ ਨੂੰ ਨਿਵਾਜਿਆ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਅਪਾਰ ਕਿਰਪਾ ਕੀਤੀ, ਅੰਮ੍ਰਿਤ ਵੇਲੇ ਆਪਣੇ ਸੋਹਣੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਦਰਸ਼ਨ ਅਲਾਹੀ ਹੁਕਮ ਨਿਤਨੇਮ ਦੀਆਂ ਦਾਤਾਂ ਸ੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਦੀਆਂ ਰਹਿਮਤਾਂ ਬਖਸ਼ਿਸ਼ ਕੀਤੀਆਂ ਹਨ। ਹੁਣ ਸਮਾਂ ਹੈ ਕਥਾ ਵਿਚਾਰ ਦਾ, ਸਤਿਗੁਰ ਮੇਰ ਕਰਨ। ਅੰਮ੍ਰਿਤ ਵੇਲੇ ਸਤਿਗੁਰਾਂ ਨੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਇਹ ਪਵਿੱਤਰ ਹੁਕਮਨਾਮਾ ਸੱਚੇ ਪਾਤਸ਼ਾਹ ਜੀ ਨੇ ਆਸਾ ਜੀ ਕੀ ਵਾਰ ਦੇ ਵਿੱਚੋਂ ਬਖਸ਼ਿਸ਼ ਕੀਤਾ ਹੈ। ਬਾਰ੍ਹਵੀਂ ਪੌੜੀ ਔਰ ਬਾਰ੍ਹਵੀਂ ਪੌੜੀ ਦੇ ਨਾਲ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦੋ ਸਲੋਕ ਅਤੇ ਦੋ ਸਲੋਕ ਹੀ ਧੰਨ ਗੁਰੂ ਅੰਗਦ ਦੇਵ ਸਾਹਿਬ ਦੀ ਰਸਨਾ ਤੋਂ ਉਚਾਰੇ ਹੋਏ ਗੁਰੂ ਅਰਜਨ ਦੇਵ ਜੀ ਨੇ ਦਰਜ ਕੀਤੇ ਹਨ। ਹਰ ਰੋਜ਼ ਆਪਾਂ ਰਾਗੀ ਸਿੰਘਾਂ ਪਾਸੋਂ ਸਰਵਣ ਕਰਦੇ ਹਾਂ। ਸਤਿਗੁਰੂ ਮਿਹਰ ਕਰਨ, ਇਸ ਪਵਿੱਤਰ ਮੁੱਖ ਵਾਕ ਦੀ ਵਿਚਾਰ, ਜਿਉਂ ਬੁਲਾਏ ਤਿਉਂ ਬੋਲੀਏ ਜਾਂ ਆਪ ਬੁਲਾਏ ਸੋਏ, ਜਿਵੇਂ ਸਤਿਗੁਰ ਕਿਰਪਾ ਕਰਨ ਕਥਾ ਵਿਚਾਰ ਕਰਕੇ ਸੁਣ ਕੇ ਲਾਹਾ ਪ੍ਰਾਪਤ ਕਰਾਂਗੇ।

ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਇਹ ਪਵਿੱਤਰ ਸਲੋਕ ਆਪਾਂ ਹਰ ਰੋਜ਼ ਰਹਿਰਸਾਈ ਦੇ ਪਾਠ ਦੇ ਨਾਲ ਵੀ ਪੜ੍ਹਦੇ ਹਾਂ, ਪਰ ਸਲੋਕ ਇੱਕ ਹੀ ਹੈ, ਇੱਥੋਂ ਲੈ ਕੇ ਉੱਥੇ ਸ਼ਾਮਿਲ ਕੀਤਾ ਗਿਆ ਹੈ। ਰਹਿਰਸਾਈ ਦੇ ਵਿੱਚ ਇਹਨੂੰ ਸ਼ਾਮਿਲ ਕੀਤਾ ਗਿਆ ਹੈ ਸਤਸੰਗਿਓ, ਅਤੇ ਹੈ ਸਲੋਕ ਇਹੀ ਇੱਕ ਹੀ ਹੈ। ਇਹ ਦੋ ਥਾਵਾਂ 'ਤੇ ਆਪਾਂ ਇਹਨੂੰ ਸੁਣਦੇ ਹਾਂ। ਜਿਵੇਂ ਹਰ ਰੋਜ਼ ਆਪਾਂ ਹਰ ਯੁੱਗ ਯੁੱਗ ਭਗਤ ਉਪਾਇਆ ਪੜ੍ਹਦੇ ਹਾਂ ਜਾਂ ਸੁਣਦੇ, ਸਵੇਰੇ ਵੀ ਸ਼ਾਮ ਨੂੰ ਵੀ, ਉਹ ਵੀ ਇੱਕ ਹੀ ਸਲੋਕ ਹੈ ਅਤੇ ਰਹਿਰਸਾਈ ਦੇ ਵਿੱਚ ਔਰ ਆਸਾ ਜੀ ਕੀ ਵਾਰ ਦੇ ਵਿੱਚ ਉਹਨੂੰ ਸ਼ਾਮਿਲ ਕੀਤਾ ਗਿਆ ਹੈ। ਸਤਿਗੁਰੂ ਜੀ ਮਿਹਰ ਕਰਨ, ਦੁੱਖ ਦਾਰੂ ਜਿਹੜਾ ਦੁੱਖ ਹੈ ਇਹ ਦਵਾਈ ਬਣ ਜਾਂਦਾ ਭਾਈ। ਦੁੱਖ ਲੱਗ ਗਏ ਰਾਮ ਨਾਮ ਚਤਾਰੀ, ਜਦੋਂ ਕੋਈ ਦੁੱਖ ਲੱਗਦਾ ਹੈ ਤਾਂ ਜੀਵ ਵਾਹਿਗੁਰੂ ਨੂੰ ਚੇਤੇ ਕਰਦਾ ਹੈ, ਪਰਮਾਤਮਾ ਨੂੰ ਯਾਦ ਕਰਦਾ ਹੈ। ਸੁੱਖ ਰੋਗ ਪਿਆ, ਸੁੱਖ ਜਿਹੜਾ ਇਹ ਰੋਗ ਬਣ ਗਿਆ ਕਿਉਂਕਿ ਇਹ ਸੁੱਖਾਂ ਦੇ ਵਿੱਚ ਵਾਹਿਗੁਰੂ ਨੂੰ ਭੁੱਲ ਗਿਆ। ਸੁੱਖ ਮਿਲ ਗਏ ਅਤੇ ਸੋਚਦਾ ਕਿ ਸੁੱਖ ਮੈਂ ਪ੍ਰਾਪਤ ਕੀਤੇ ਨੇ, ਰੱਬ ਨੂੰ ਭੁੱਲ ਗਿਆ। ਇਹ ਵੀ ਅਰਥ ਕੀਤਾ ਮਹਾਂਪੁਰਸ਼ਾਂ ਨੇ, ਰੱਬ ਦੇ ਪਿਆਰੇ ਨੇ, ਦੁੱਖ ਦਾਰੂ ਜਿਹੜਾ ਸਤਸੰਗੀ ਉਹ। ਸੋ ਦੁੱਖ ਹੈ ਇਹਨੂੰ ਦਾਰੂ ਸਮਝ ਲਿਆ ਗਿਆ, ਸੁੱਖ ਨੂੰ ਰੋਗ ਸਮਝ ਲਿਆ ਗਿਆ। ਬੰਦੇ ਨੇ, ਜੀਵ ਨੇ, ਜਿਹੜਾ ਸੁੱਖ ਹੈ ਪਰਮਾਤਮਾ ਦੇ ਨਾਮ ਦਾ, ਪਰਮਾਤਮਾ ਦੀ ਬੰਦਗੀ ਦਾ, ਅੰਮ੍ਰਿਤ ਵੇਲੇ ਉੱਠਣ ਦਾ, ਇਸ ਨੂੰ ਜਿਹੜਾ ਹੈ ਇਹ ਜੀਵ ਨੇ ਰੋਗ ਸਮਝ ਲਿਆ ਕਿ ਬੜਾ ਇਹ ਦੁੱਖਦਾਈ ਹੈ, ਸਵੇਰੇ ਉੱਠਣਾ ਪੈਂਦਾ, ਨਿਤਨੇਮ ਕਰਨਾ, ਰਹਿਤ ਬੈਤ ਰੱਖਣੀ। ਜਾ ਸੁਖ ਤਾਮ ਨਾ ਹੋਈ, ਜਦੋਂ ਸੁੱਖ ਹੁੰਦਾ ਹੈ ਜੀਵ ਨੂੰ ਸੁੱਖ, ਉਸ ਸਮੇਂ ਜੀਵ ਜਿਹੜਾ ਹੈ ਤਾਮ ਨਾ ਹੋਈ, ਇਹਦੇ ਮਨ ਦੇ ਵਿੱਚ ਨਾਮ ਦੀ, ਬਾਣੀ ਪੜ੍ਹਨ ਦੀ, ਸੰਗਤ ਕਰਨ ਦੀ ਤਾਮ ਕਹਿੰਦੇ ਇੱਛਾ ਨਹੀਂ ਹੁੰਦੀ। ਸੋਚਦਾ ਸੁੱਖ ਮਿਲੇ, ਆਨੰਦ ਲਓ, ਹਰੇਕ ਤਰ੍ਹਾਂ ਦਾ ਸੁੱਖ ਮਿਲਿਆ ਹੈ, ਸੁੱਖਾਂ ਨੂੰ ਭੋਗਦਾ ਹੈ। ਸੋ ਐਸਾ ਸਿਸਟਮ ਬਣਾ ਲਿਆ ਇਨਸਾਨ ਨੇ ਕਿ ਸੁੱਖਾਂ ਦੇ ਵਿੱਚ ਬੇਅੰਤ ਹੀ ਜਿਹੜੇ ਹਨ ਇਹ ਸੁੱਖ ਲੈ ਰਿਹਾ, ਪਰ ਰੱਬ ਨੂੰ ਭੁੱਲਿਆ ਹੋਇਆ। ਘਰ ਦੇ ਵਿੱਚ ਹਰੇਕ ਸੁਵਿਧਾ ਹੈ, ਪਰ ਅੰਮ੍ਰਿਤ ਵੇਲੇ ਦੀ ਸੰਭਾਲ ਨਹੀਂ, ਅੰਮ੍ਰਿਤ ਵੇਲੇ ਦੀ ਦਾਤ ਨਹੀਂ ਮਿਲ ਰਹੀ। ਇਸ ਵਾਸਤੇ ਜਦੋਂ ਸੁੱਖ ਹੁੰਦਾ ਹੈ ਤਾਂ ਐਵੇਂ ਨਾ ਹੋਈ, ਇਹਦੇ ਮਨ ਦੇ ਵਿੱਚ ਨਾਮ ਸਿਮਰਨ ਸੰਗਤ ਦੀ ਇੱਛਾ ਨਹੀਂ ਹੁੰਦੀ। ਤੂੰ ਕਰਤਾ ਕਰਨਾ ਮੈਂ ਨਾਹੀ, ਜਾਹੋ ਕਰੀ ਨਾ ਹੋਈ। ਵਾਹਿਗੁਰੂ, ਤੂੰ ਕਰਤਾ ਕਰਨਾ, ਤੂੰ ਕਰਤਾ ਹੈ ਅਤੇ ਸਾਰਾ ਕੁਛ ਕਰ ਰਿਹਾ ਹੈ, ਮੈਂ ਨਾ ਹੀ, ਮੈਂ ਤਾਂ ਕੁਛ ਵੀ ਨਹੀਂ ਕਰਨ ਜੋਗਾ। ਜਾਹੋ ਕਰੀ ਨਾ ਹੋਈ, ਜੇ ਮੈਂ ਕੁਛ ਕਰਨਾ ਵੀ ਚਾਹਵਾਂ ਮੈਂ ਕੁਛ ਕਰ ਹੀ ਨਹੀਂ ਸਕਦਾ, ਮੇਰੇ ਹੱਥ ਹੀ ਕੁਛ ਨਹੀਂ ਹੈ। ਕਰਨ ਕਰਾਵਣ ਹਾਰ ਵਾਹਿਗੁਰੂ ਹੀ ਹੈ, ਪਰਮਾਤਮਾ ਹੀ ਹੈ। ਅਤੇ ਗੁਰੂ ਮਹਾਰਾਜ ਬਖਸ਼ਿਸ਼ ਕਰਦੇ, ਹੇ ਵਾਹਿਗੁਰੂ ਸਾਰਾ ਕੁਛ ਤੂੰ ਕਰਵਾ ਰਿਹਾ, ਮੇਰੇ ਹੱਥ ਕੁਛ ਨਹੀਂ ਹੈ। ਕਬੀਰ, ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ, ਕਿਆ ਜਾਣੋ ਕਿਛ ਹਰ ਕੀਆ ਭਇਓ ਕਬੀਰ ਕਬੀਰ। ਕਰਨ ਕਰਾਵਣ ਵਾਲਾ ਤੂੰ ਹੀ ਹੈ ਵਾਹਿਗੁਰੂ, ਆਪਣੇ ਸੇਵਕਾਂ ਨੂੰ ਮਾਣ ਸਨਮਾਨ ਬਖਸ਼ ਦਿੰਦਾ ਤੂੰ। ਬਲਿਹਾਰੀ ਕੁਦਰਤ ਵਸਿਆ, ਹੇ ਪਰਮਾਤਮਾ ਤੂੰ ਕੁਦਰਤ ਵਿੱਚ ਵਸਿਆ ਹੋਇਆ, ਕੁਦਰਤ ਵਿੱਚ ਤੇ ਤੂੰ ਬਲਿਹਾਰ ਜਾਈਏ, ਜੋ ਕੁਛ ਦਿਸ ਰਿਹਾ ਇਹ ਕੁਦਰਤ ਹੈ। ਫੁੱਲ, ਬਾਗ, ਬਗੀਚੇ, ਪਹਾੜ, ਨਦੀਆਂ, ਸਮੁੰਦਰ, ਜੋ ਕੁਛ ਵੇਖਦੇ ਹਾਂ ਰਚਨਾ ਵਾਹਿਗੁਰੂ ਦੀ, ਪੰਛੀ ਪਸ਼ੂ, ਇਹ ਕੁਦਰਤ ਹੈ ਅਤੇ ਇਹਦੇ ਵਿੱਚ ਵਸਿਆ ਹੋਇਆ ਵਾਹਿਗੁਰੂ। ਤੇਰਾ ਅੰਤ ਨਾ ਜਾਈ ਲਖਿਆ, ਇਹ ਪਾਠ ਲਖਿਆ ਪੋਲਾ ਕਰਨਾ, ਪੋਲਾ ਲਖਿਆ ਨਹੀਂ ਲਖਿਆ, ਲਖਿਆ ਦਾ ਅਰਥ ਹੁੰਦਾ ਜਾਣਨਾ। ਇੱਕ ਆਪਾਂ ਸ਼ਬਦ ਬੇਅੰਤ ਵਾਰਾ ਪੜ੍ਹਦੇ ਅਲੱਖ, ਲੱਖ ਦਾ ਅਰਥ ਹੁੰਦਾ ਜਾਣ ਲੈਣਾ, ਅਤੇ ਐੜਾ ਨਾਲ ਗੇਤਰ ਲੱਗ ਗਿਆ ਭਾਵ ਜੀ ਨੂੰ ਜਾਣ ਨਾ ਸਕੀ, ਅਲੱਖ। ਇੱਦਾਂ ਜਿਹੜਾ ਵਾਹਿਗੁਰੂ ਹੈ ਨਾ, ਸਤਸੰਗੀਓ, ਪਰਮਾਤਮਾ ਨਿਰੰਕਾਰ, ਉਸ ਵਾਹਿਗੁਰੂ ਦਾ ਕੋਈ ਅੰਤ ਨਹੀਂ ਜਾਣ ਸਕਿਆ। ਤੇਰਾ ਅੰਤ ਨਾ ਜਾਈ ਲਖਿਆ, ਲਖਿਆ ਦਾ ਭਾਵ ਜਾਣਨਾ, ਹੇ ਵਾਹਿਗੁਰੂ ਤੇਰਾ ਅੰਤ ਕੋਈ ਨਹੀਂ ਜਾਣ ਸਕਿਆ। ਰਹਾਉ, ਵਿਸ਼ਰਾਮ ਦੇ ਕੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਮਿਹਰ ਕਰਦੇ ਹਨ।
ਜਾਤ ਮਹਿ ਜੋਤ, ਜੋਤ ਮਹਿ ਜਾਤਾ। ਜੋ ਜੋ ਪਰਮਾਤਮਾ ਨੇ ਜਾਤਾਂ ਜਿਨਸਾਂ ਬਣਾਈਆਂ ਨੇ, ਗੁਰੂ ਨਾਨਕ ਦੇਵ ਜੀ ਕਹਿੰਦੇ ਜੋਤ ਸਾਰਿਆਂ ਵਿੱਚ ਜੋਤ ਵਾਹਿਗੁਰੂ ਦੀ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਜਾਤ ਮਹਿ ਜੋਤ, ਜਾਤ ਦਾ ਭਾਵ ਜੋ ਕੁਛ ਬਣਿਆ, ਜਿਨਸਾਂ ਜੋ ਜੀਵ ਜੰਤ ਬਣਾਏ ਨੇ, ਮਹਿ ਦਾ ਭਾਵ ਵਿੱਚ ਜੋਤ ਦਾ ਅਰਥ ਜੋਤ, ਸਾਰਿਆਂ ਵਿੱਚ ਜੋਤ ਵਾਹਿਗੁਰੂ ਦੀ। ਰੁੱਖਾਂ ਵਿੱਚ ਜੋਤ ਹੈ, ਹਰੇ ਭਰੇ ਨੇ। ਹਵਾ ਵਿੱਚ ਪਰਮਾਤਮਾ ਦੀ ਜੋਤ ਸਾਨੂੰ ਜ਼ਿੰਦਗੀ ਦੇ ਰਹੀ ਹੈ। ਪਾਣੀ ਵਿੱਚ ਜੋਤ ਵਾਹਿਗੁਰੂ ਦੀ ਸਾਨੂੰ ਜ਼ਿੰਦਗੀ ਦਿੰਦਾ ਪਾਣੀ। ਜੋਤ ਮਹਿ ਜਾਤਾ, ਅਤੇ ਜੋਤ ਵਿੱਚੋਂ ਜਾਣਿਆ ਜਾਂਦਾ ਵਾਹਿਗੁਰੂ। ਪਰਮਾਤਮਾ ਦੀ ਜੋਤ ਹਰੇਕ ਵਿੱਚ ਹੈ, ਅਤੇ ਜੋਤ ਦੇ ਵਿੱਚੋਂ ਉਸ ਨਿਰੰਕਾਰ ਨੂੰ ਵਾਹਿਗੁਰੂ ਨੂੰ ਜਾਣਿਆ ਜਾਂਦਾ। ਅਕਲ ਕਲਾ ਭਰਪੂਰ ਰਹਿਆ, ਜੋ ਕਲਪਨਾ ਤੋਂ ਰਹਿਤ ਹੈ, ਕਲਾ ਕਲੇਸ਼ ਤੋਂ ਰਹਿਤ ਵਾਹਿਗੁਰੂ ਹੈ, ਉਹ ਪਰਿਪੂਰਨ ਹੈ। ਕਲਾ ਦਾ ਅਰਥ ਖੇਡ, ਅਕਲ ਕਲਾ ਜਿਹੜੀ ਖੇਡ ਰਚੀ ਪਰਮਾਤਮਾ ਨੇ ਜਗਤ, ਇਹਦੇ ਵਿੱਚ ਪਰਮਾਤਮਾ ਭਰਪੂਰ ਰਹਿਆ। ਇਹ ਪ੍ਰਪਾਠ ਹੈ ਭਰਪੂਰ, ਭਰਪੂਰ ਨਹੀਂ। ਭਰਪੂਰ ਪਾਠ ਕਰਾਂਗੇ ਤਾਂ ਗਲਤ ਹੋ ਜਾਏਗਾ, ਪੱਪੇ ਦੀ ਥਾਂ 'ਤੇ ਪੱਬੇ ਦੀ ਆਵਾਜ਼ ਆ ਜਾਏਗੀ, ਗਲਤ ਹੈ। ਇਸ ਵਾਸਤੇ ਪਾਠ ਹੈ ਸ਼ੁੱਧ ਭਰਪੂਰ, ਭਰ ਪੂਰ ਪਾਠ ਇਕੱਠਾ ਹੀ ਹੈ ਕਿ ਪਰਿਪੂਰਨ ਹੈ, ਹਰੇਕ ਦੇ ਵਿੱਚ ਰਹਿ ਰਿਹਾ ਪਰਮਾਤਮਾ। ਤੂੰ ਸੱਚਾ ਸਾਹਿਬ ਸਿਵਤ ਸਵਾਲਿਓ, ਹੇ ਵਾਹਿਗੁਰੂ ਤੂੰ ਸੱਚਾ, ਤੂੰ ਸੱਚਾ ਹੈ। ਆਦਿ ਸੱਚ, ਜੁਗਾਦ ਸੱਚ ਹੈ, ਭੀ ਸੱਚ, ਨਾਨਕ ਹੋਸੀ ਭੀ ਸੱਚ। ਸਾਹਿਬ, ਸਾਹਿਬ ਦਾ ਅਰਥ ਮਾਲਕ, ਸਾਰੀ ਸ੍ਰਿਸ਼ਟੀ ਦਾ ਮਾਲਕ ਤੂੰ ਹੈ। ਸਿਫਤ ਸਵਾਲਿਓ, ਇਹ ਪਾਠ ਥੋੜ੍ਹਾ ਭਾਰਾ ਕਰਾਂਗੇ ਕਿਉਂਕਿ ਲੱਲੇ ਦੇ ਹੇਠਾਂ ਥੋੜ੍ਹੀ ਜਿਹੀ ਇੱਕ ਡੰਡੀ ਜਿਹੀ ਲੱਗੀ ਹੈ, ਇਹਨੂੰ ਹਲੰਤ ਕਹਿੰਦੇ ਨੇ। ਜਿੱਥੇ ਵੀ ਇਹ ਲੱਗਾ ਹੋਵੇ ਉਸ ਪਾਠ ਨੂੰ ਆਪਾਂ ਭਾਰਾ ਕਰਦੇ ਹਾਂ। ਭਾਰਾ ਪ੍ਰਮਾਣ ਦੇ ਤੌਰ 'ਤੇ ਸੁਖਮਨੀ ਸਾਹਿਬ ਦਾ ਪਾਠ ਆਪਾਂ ਰੋਜ਼ ਕਰਦੇ ਹਾਂ, ਉਹ 'ਚ ਬਚਨ ਆਪਾਂ ਪੜ੍ਹਦੇ ਹਾਂ। ਦੀਨ ਦਰਦ ਦੁੱਖ ਭੰਜਨਾ, ਘੱਟ ਘੱਟ ਨਾਥ ਅਨਾਥ, ਸਰਣ ਤੁਮਾਰੀ ਆਇਓ। ਉੱਥੇ ਵੀ ਤੁਮਾਰੀ ਮੰਮੇ ਦੇ ਹੇਠ ਹਲੰਤ ਲੱਗਾ। ਹੁਣ ਭਾਰਾ ਬੋਲਾਂਗੇ, ਭਾਰਾ। ਜੇ ਉਹ ਪਾਠ ਥੱਲੇ ਉਹ ਕੁੰਡੀ ਜੀ ਨਾ ਲੱਗੀ ਹੋਵੇ ਤਾਂ ਉਹਨੂੰ ਪਾਠ ਕਰਾਂਗੇ ਤੁਮਾਰਾ ਜਾਂ ਤੁਮਾਰੀ। ਇੱਥੇ ਵੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਸਵਾਲਿਓ ਥੱਲੇ ਲੱਗੀ ਹੈ ਹਲੰਤ, ਭਾਰਾ ਬੋਲਾਂਗੇ। ਜੇ ਨਹੀਂ ਲੱਗੀ ਸਵਾਲਿਓ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਹੀ ਵਾਹਿਗੁਰੂ ਜਿਹੜੀ ਤੇਰੀ ਸਿਫਤ ਹੈ ਨਾ, ਇਹ ਬੜੀ ਸੁੰਦਰ ਹੈ। ਤੇਰੀ ਸਿਫਤ ਸਵਾਲਿਓ ਸਰੂਪ ਹੈ, ਜਿਨ ਕੀਤੀ ਸੋ ਪਾਰ ਪਿਆ। ਹੀ ਵਾਹਿਗੁਰੂ ਤੇਰੀ ਸਿਫਤ ਸੁੰਦਰ ਹੈ, ਤੇਰਾ ਹੀ ਰੂਪ ਹੈ, ਜਿਹਨੇ ਸਿਫਤ ਕੀਤੀ ਉਹ ਪਾਰ ਹੋ ਗਿਆ ਭਵ ਸਾਗਰ ਤੋਂ। ਸਵਾਲਿਓ ਦਾ ਅਰਥ ਹੈ ਸੁੰਦਰ। ਹੀ ਵਾਹਿਗੁਰੂ ਤੇਰੀ ਜਿਹੜੀ ਸਿਫਤ ਹੈ ਨਾ, ਤੇਰੀ ਵਡਿਆਈ ਹੈ, ਇਹ ਬੜੀ ਸੁੰਦਰ ਹੈ। ਜਿਨ ਕੀਤੀ ਸੋ ਪਾਰ ਪਿਆ, ਜਿਸ ਜਿਸ ਨੇ ਤੇਰੀ ਸਿਫਤ ਕੀਤੀ, ਜਿਹਨੇ ਜਿਹਨੇ ਤੇਰੇ ਗੁਣ ਗਾਏ, ਜਿਹਨੇ ਜਿਹਨੇ ਤੇਰੀਆਂ ਵਡਿਆਈਆਂ ਕੀਤੀਆਂ, ਜਿਹਨੇ ਵੀ ਤੇਰੀ ਕੀਰਤੀ ਜਸ ਕੀਤਾ, ਉਹ ਪਾਰ ਪਿਆ, ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਰਤੇ ਕੀਆਂ ਬਾਤਾਂ, ਜੋ ਕਰਤੇ ਵਾਹਿਗੁਰੂ ਦੀਆਂ ਬਾਤਾਂ ਹੈ ਨਾ, ਉਹਦੀਆਂ ਸਿਫਤਾਂ, ਉਹਦੀਆਂ ਗੱਲਾਂ, ਉਹਦੇ ਕੌਤਕ। ਜੋ ਕਿਛ ਕਰਨਾ ਸੋ ਕਰ ਰਹਿਆ, ਜੋ ਕਿਛ ਪਰਮਾਤਮਾ ਨੇ ਕਰਨਾ ਉਹ ਕਰੀ ਜਾ ਰਿਹਾ, ਆਪਣੀ ਮੌਜ ਦਾ ਮਾਲਕ ਹੈ, ਕਿਸੇ ਤੋਂ ਉਹ ਸਲਾਹ ਨਹੀਂ ਲੈਂਦਾ। ਜੋ ਕਰਦਾ, ਜੋ ਕਿਛ ਕਰੇ ਸੋ ਆਪੇ ਆਪੇ ਆਪ ਹੀ ਕਰਦਾ ਹੈ ਭਾਈ, ਉਹਦਾ ਕੋਈ ਸਲਾਹਕਾਰ ਵੀ ਕੋਈ ਨਹੀਂ। ਦੁਨੀਆਂ ਦੇ ਬਾਦਸ਼ਾਹ, ਰਾਸ਼ਟਰਪਤੀ, ਪ੍ਰਧਾਨ ਮੰਤਰੀ, ਉਹਨਾਂ ਦੇ ਹਰੇਕ ਹੀ ਧਰਮ, ਹਰੇਕ ਕਰਮ ਦੇ ਉਹਨਾਂ ਦੇ ਸਲਾਹਕਾਰ ਹੁੰਦੇ। ਆਹ ਕੰਮ ਕਰਨਾ ਅਤੇ ਇਹਦੀ ਸਲਾਹ ਇੱਕ ਹੋਰ ਅਵਸਰ ਹੁੰਦਾ, ਉਹ ਦਿੰਦਾ। ਦੂਜਾ ਕੰਮ ਕਰਨਾ, ਉਹਦੀ ਸਲਾਹ ਦੂਜਾ ਦਿੰਦਾ। ਪਰ ਜਿਹੜਾ ਵਾਹਿਗੁਰੂ ਹੈ ਨਾ, ਉਹ ਜੋ ਕੁਛ ਕਰਦਾ ਹੈ ਆਪ ਮੌਜ ਨਾਲ ਕਰਦਾ ਹੈ, ਕਦੇ ਕਿਸੇ ਦੀ ਸਲਾਹ ਨਹੀਂ ਲੈਂਦਾ। ਜੋ ਕਿਛ ਕਰਨਾ ਸੋ ਕਰ ਰਿਹਾ, ਜੋ ਕਿਛ ਕਰਦਾ ਵਾਹਿਗੁਰੂ ਆਪਣੀ ਮੌਜ ਨਾਲ ਕਰਦਾ ਹੈ, ਆਨੰਦ ਵਿੱਚ ਕਰਦਾ ਹੈ।
ਮਹੱਲਾ ਦੂਜਾ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ।

ਯੋਗ ਦਾ ਮਤਲਬ ਯੋਗੀਆਂ ਦਾ, ਸ਼ਬਦੰ ਦਾ ਅਰਥ ਹੈ ਧਰਮ, ਯੋਗੀ ਯੋਗੀ ਦਾ ਅਰਥ ਹੁੰਦਾ ਸਤਸੰਗੀ ਜੁੜਨਾ। ਜਿਨ੍ਹਾਂ ਨੇ ਕੰਨ ਫਾੜ ਲਏ, ਕੰਨਾਂ 'ਚ ਮੁੰਦਰਾਂ ਪਾ ਲਈਆਂ, ਗਲ 'ਚ ਖਫਣੀ ਪਾ ਲਈ, ਉਹਨਾਂ ਨੂੰ ਆਪਾਂ ਯੋਗੀ ਕਹਿੰਦੇ ਹਾਂ। ਜਿਹਦੇ ਬਾਰੇ ਗੁਰੂ ਨਾਨਕ ਦੇਵ ਜੀ ਨੇ ਬਹੁਤ ਸਾਰੇ ਪਵਿੱਤਰ ਸ਼ਬਦ ਉਚਾਰਨ ਕੀਤੇ ਨੇ। ਇਹਨਾਂ ਦਾ ਜਿਹੜਾ ਗੁਰੂ ਸੀ ਉਹ ਗੋਰਖ ਮੰਨਿਆ ਗਿਆ। ਗੋਰਖ ਦਾ ਗੁਰੂ ਸੀ ਸਤਸੰਗ ਯੋਗ ਮਛਿੰਦਰ ਨਾਥ। ਸੋ ਗੋਰਖ ਦੇ ਨਾਲ ਕਈ ਵਾਰ ਵਿਚਾਰ ਚਰਚਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਹੋਈ ਹੈ ਅਤੇ ਗੁਰੂ ਜੀ ਨੇ ਗੁਰਬਾਣੀ ਫਰਮਾਇਆ, ਗੋਰਖ ਸੋਏ ਜਿਨ ਗੋਏ ਉਠਾਲੀ, ਗੋਰਖ ਸੋ ਜਿਨ ਗੋਏ ਉਠਾਲੀ। ਗੋਏ ਦਾ ਅਰਥ ਭਾਵ ਧਰਤੀ, ਜਿਹਨੇ ਸਾਰੀ ਧਰਤੀ ਸ੍ਰਿਸ਼ਟੀ ਚੁੱਕੀ ਹੋਈ ਹੈ, ਸਹਾਰਾ ਦੇ ਰਿਹਾ, ਅਸਲੀ ਗੋਰਖ ਹੋਈ ਹੈ। ਗੋ ਦਾ ਅਰਥ ਹੈ ਧਰਤੀ ਅਤੇ ਰੱਖ ਦਾ ਅਰਥ ਰੱਖਿਆ ਕਰਨ ਵਾਲਾ ਪਰਮੇਸ਼ਰ। ਅਤੇ ਗੁਰੂ ਜੀ ਮਿਹਰ ਕਰਦੇ ਯੋਗ ਸ਼ਬਦੰ, ਗਿਆਨ ਸ਼ਬਦੰ, ਜਿਹੜਾ ਜੁੜਿਆ ਹੋਇਆ ਬੰਦਾ ਉਹਦਾ ਧਰਮ ਹੈ ਗਿਆਨ ਦਾ ਉਪਦੇਸ਼ ਦੇਣਾ, ਉਹ ਗਿਆਨ ਦਾ ਉਪਦੇਸ਼ ਦੇਵੇ, ਆਪ ਜੁੜੇ ਪਰਮਾਤਮਾ।

ਸ਼ਸਤਰ ਪਹਿਨ ਕੇ ਰੱਖਦੇ ਨੇ ਸਤਿ ਸੰਗ ਜੀ। ਛੇਵੇਂ ਪਾਤਸ਼ਾਹ ਤੋਂ ਬਾਅਦ ਹਰੇਕ ਗੁਰੂ ਸਾਹਿਬ ਜੀ ਕਿਰਪਾਨ ਪਹਿਨ ਕੇ ਰੱਖਦੇ ਸੀ, ਸ਼ਸਤਰ ਪਹਿਨ ਕੇ ਰੱਖਦੇ ਸੀ ਮਹਾਰਾਜ ਸੱਚੇ ਪਾਤਸ਼ਾਹ। ਸੱਤਵੇਂ ਪਾਤਸ਼ਾਹ, ਅੱਠਵੇਂ ਪਾਤਸ਼ਾਹ, ਨੌਵੇਂ ਪਾਤਸ਼ਾਹ, ਦਸਵੇਂ ਪਾਤਸ਼ਾਹ ਅਤੇ ਮਹਾਰਾਜ ਖਾਲਸਾ ਪੰਥ ਸਾਜਿਆ ਅਤੇ ਸ਼ਸਤਰ ਪਹਿਨਣ ਦਾ ਹੁਕਮ ਦਿੱਤਾ ਕਿ ਸ਼ਸਤਰਧਾਰੀ ਹੋ ਕੇ ਮੇਰੇ ਦਰਸ਼ਨਾਂ ਵਾਸਤੇ ਆਓ, ਬਿਨਾਂ ਤੇਗ ਕੇ ਸੰਗਨਾ ਦੇਵੂ ਮੈਂ ਦਿਦਾਰੇ। ਇਸ ਲਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼ਸਤਰਾਂ ਦਾ ਸਾਨੂੰ ਇਹ ਜਿਹੜਾ ਹੁਕਮ ਇਹ ਬਖਸ਼ਿਸ਼ ਕੀਤਾ ਹੋਇਆ। ਖੱਤਰੀ ਦਾ ਅਰਥ ਹੈ ਛੱਤਰੀ, ਛੱਤਰੀ ਦਾ ਅਰਥ ਹੈ ਸ਼ਸਤਰਧਾਰੀ, ਸੂਰਮਾ ਸ਼ਬਦੰ ਉਹਦਾ ਧਰਮ ਹੈ, ਸੂਰ ਸ਼ਬਦੰ ਸੂਰਮਤਾਈ ਕਰਨੀ, ਜੰਗ ਦੇ ਵਿੱਚ ਸੂਰਮਪੁੜਾ ਕਰਨਾ, ਜੰਗ ਵਿੱਚ ਸਤਸੰਗਿਓ ਜੰਗ ਲੜਨਾ। ਮਨੁ ਸਿਮਰਤੀ ਵਿੱਚ ਇਨਸਾਨੀਅਤ ਨੂੰ ਚਾਰ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ। ਜਿਹੜੇ ਤੇ ਪੜ੍ਹੇ ਲਿਖੇ ਸੀ ਉਹਨਾਂ ਨੂੰ ਕਹਿ ਦਿੱਤਾ ਗਿਆ ਬ੍ਰਾਹਮਣ, ਜਿਹੜੇ ਸ਼ਸਤਰਧਾਰੀ ਸੀ ਉਹਨਾਂ ਨੂੰ ਛੱਤਰੀ, ਜਿਹੜੇ ਵਪਾਰੀ ਵਰਗ ਸੀ ਵਪਾਰ ਆਦਿ ਕਰਦੇ ਖੇਤੀਬਾੜੀ ਕਰਦੇ ਸੀ ਉਹਨਾਂ ਨੂੰ ਵੈਸ ਕਿਹਾ ਗਿਆ, ਔਰ ਜਿਹੜੇ ਪ੍ਰਾਕਿਰਤ ਕਰਦੇ ਸੀ ਲੋਕਾਂ ਦੇ ਕੰਮ ਧੰਦੇ ਦਿਹਾੜੀ ਧੱਪੇ ਕਰਦੇ ਸੀ ਗਰੀਬ ਉਹਨਾਂ ਨੂੰ ਸ਼ੂਦਰ ਕਹਿ ਦਿੱਤਾ ਗਿਆ। ਫਿਰ ਇਹਨਾਂ ਦੇ ਕਰਮ ਧਰਮ ਮਿਸ ਦਿੱਤੇ ਗਏ। ਬ੍ਰਾਹਮਣ ਜਿਹੜਾ ਹੈ ਇਹ ਵੇਦ ਪੜ੍ਹ ਸਕਦਾ ਅਤੇ ਪੜ੍ਹਾ ਸਕਦਾ, ਛੱਤਰੀ ਜਿਹੜਾ ਹੈ ਇਹ ਵੇਦ ਪੜ੍ਹ ਸਕਦਾ ਪੜ੍ਹਾ ਨਹੀਂ ਸਕਦਾ। ਸੂਦਰ ਅਤੇ ਵੈਸ ਇਹ ਨਾ ਵੇਦ ਪੜ੍ਹ ਸਕਦੇ ਨਾ ਪੜ੍ਹਾ ਸਕਦੇ, ਭਰਾ ਭਾਵ ਕਿ ਵਿੱਦਿਆ ਨੂੰ ਇਹਨਾਂ ਨੇ ਆਪਣਾ ਹੱਕ ਸਮਝ ਲਿਆ ਕਿ ਵਿੱਦਿਆ ਪੜ੍ਹਨੀ ਅਤੇ ਪੜ੍ਹਾਉਣੀ ਬ੍ਰਾਹਮਣ ਦਾ ਕਰਮ ਹੈ, ਬਾਕੀ ਲੋਕਾਂ ਨੂੰ ਇਹਦਾ ਅਧਿਕਾਰ ਨਹੀਂ। ਸੋ ਗੁਰੂ ਮਹਾਰਾਜ ਗੁਰੂ ਕਲਗੀਧਰ ਜੀ ਨੇ ਖਾਲਸਾ ਪੰਥ ਸਾਜ ਕੇ ਅਤੇ ਖਾਲਸੇ ਵਿੱਚ ਸਾਰੇ ਗੁਣ ਪੜ੍ਹ ਦਿੱਤੇ। ਜਦੋਂ ਖਾਲਸਾ ਵਿੱਦਿਆ ਪੜ੍ਹਦਾ ਪੜ੍ਹਾਉਂਦਾ, ਬਾਣੀ ਪੜ੍ਹਦਾ ਹੈ ਪੜ੍ਹਾਉਂਦਾ ਹੈ, ਕੀਰਤਨ ਕਰਦਾ ਕਰਾਉਂਦਾ ਹੈ, ਕਥਾ ਕਰਦਾ ਹੈ, ਉਦੋਂ ਗੁਰੂ ਦਾ ਖਾਲਸਾ ਜਿਹੜਾ ਇਹ ਬ੍ਰਾਹਮਣ ਹੈ। ਜਦੋਂ ਸ਼ਸਤਰਧਾਰੀ ਹੋ ਕੇ ਕੌਮ ਦੀ ਦੇਹ ਦੀ ਰੱਖਿਆ ਕਰਦਾ, ਕਿਉਂਕਿ ਸ਼ਸਤਰ ਤਾਂ ਗੁਰੂ ਦੇ ਸਿੰਘ ਦੇ ਕੋਲ ਹਮੇਸ਼ਾ ਹੀ ਹੈ, ਜਿੱਥੇ ਗਊ ਗਰੀਬ ਉੱਤੇ ਅਤਿਆਚਾਰ ਹੋ ਰਹੇ, ਧਰਮ ਦੀ ਹਾਨੀ ਹੋ ਰਹੇ, ਉੱਥੇ ਸ਼ਸਤਰ ਆਪਾਂ ਵਰਤ ਸਕਦੇ ਹਾਂ। ਇਸ ਲਈ ਗੁਰੂ ਜੀ ਨੇ ਇਹ ਵੀ ਗੁਣ ਭਰਤਾ ਖਾਲਸੇ ਵਿੱਚ ਕਿ ਜਦੋਂ ਸ਼ਸਤਰਧਾਰੀ ਹੋ ਕੇ ਗੁਰੂ ਦਾ ਖਾਲਸਾ ਤਿਆਰ ਬਰ ਤਿਆਰ ਰਹਿੰਦਾ ਛੱਤਰੀ ਹੈ, ਜਦੋਂ ਗੁਰੂ ਦਾ ਖਾਲਸਾ ਵਪਾਰ ਕਰਦਾ ਹੈ ਦੁਕਾਨਦਾਰੀ ਕਰਦਾ ਹੈ ਖੇਤੀਬਾੜੀ ਕਰਦਾ ਹੈ ਉਸ ਸਮੇਂ ਉਸ ਵੈਸ ਹੈ, ਔਰ ਜਦੋਂ ਗੁਰੂ ਦਾ ਖਾਲਸਾ ਪ੍ਰਕਿਰਤ ਕਰਦਾ ਹੈ ਦਿਹਾੜੀ ਧੱਪਾ ਕਰਦਾ ਹੈ ਜੋੜੇ ਸਾਫ਼ ਕਰਨੇ ਭਾਂਡੇ ਮਾਂਜਣੇ ਸੇਵਾ ਕਰਨੀ ਉਦੋਂ ਸ਼ੂਦਰ ਹੈ। ਇਹ ਸਾਰੇ ਦੇ ਸਾਰੇ ਚਾਰੇ ਗੁਣ ਇੱਕ ਹੀ ਖਾਲਸੇ 'ਚ ਭਰਦੇ ਮਹਾਰਾਜ ਨੇ ਅਤੇ ਸੱਚੇ ਪਾਤਸ਼ਾਹ ਕਹਿੰਦੇ ਖੱਤਰੀ ਸ਼ਬਦੰ, ਛੱਤਰੀ ਦਾ ਸ਼ਬਦੰ ਧਰਮ ਹੈ, ਸੂਰ ਸ਼ਬਦੰ ਸੂਰਮਤਾਈ ਕਰਨੀ ਸੂਰਮਤਾਈ ਦਾ ਉਪਦੇਸ਼ ਦੇਣਾ, ਸ਼ੂਦਰ ਸ਼ਬਦੰ ਪ੍ਰਾਕਿਰਤ ਹੈ, ਸ਼ੂਦਰ ਦਾ ਧਰਮ ਹੈ ਵੇਦਾਂ ਅਨੁਸਾਰ ਪ੍ਰਾਕਿਰਤ ਹੈ ਪ੍ਰਾਈਕਿਰਤ ਕਰਨੀ ਦਿਹਾੜੀ ਧੱਪਾ ਕਰਨਾ, ਇਹ ਵੇਦਾਂ ਅਨੁਸਾਰ ਸੋ ਪ੍ਰਾਈਕਿਰਤ ਕਰਨ ਦਾ ਇਹ ਉਪਦੇਸ਼ ਹੈ ਸ਼ੂਦਰ ਨੂੰ। ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਓ, ਹੁਣ ਸਾਰਿਆਂ ਦਾ ਸਾਂਝਾ ਧਰਮ ਕੀ ਹੈ। ਸਰਬ ਸ਼ਬਦੰ ਦਾ ਅਰਥ ਸਾਰਿਆਂ ਦਾ ਸਾਂਝਾ ਧਰਮ ਕੀ ਹੈ, ਸ਼ਬਦੰ ਦਾ ਅਰਥ ਧਰਮ, ਏਕ ਸ਼ਬਦੰ ਇੱਕ ਜਿਹੜਾ ਵਾਹਿਗੁਰੂ ਉਹਦੇ ਨਾਲ ਜੁੜਨਾ, ਇੱਕ ਹੁੰਦਾ ਸਧਾਰਨ ਧਰਮ ਇੱਕ ਹੁੰਦਾ ਅਸਾਧਾਰਨ ਧਰਮ। ਸਧਾਰਨ ਧਰਮ ਦਾ ਅਰਥ ਹੁੰਦਾ ਹਰੇਕ ਵਿਅਕਤੀ ਦਾ ਆਪਣਾ ਆਪਣਾ ਧਰਮ ਹੈ ਅਤੇ ਆਪਣੇ ਧਰਮ ਦੇ ਅਨੁਸਾਰ ਚੱਲਦਾ ਚੱਲਣਾ ਚਾਹੀਦਾ, ਇਹਨੂੰ ਕਹਿੰਦੇ ਸਧਾਰਨ ਧਰਮ। ਮੁਸਲਮਾਨ ਆਪਣੀ ਰੋਹ ਰੀਤ ਕਰੇ ਆਪਣੇ ਧਰਮ ਦੇ ਉਪਦੇਸ਼ਾਂ ਅਨੁਸਾਰ ਚੱਲੇ, ਸਨਾਤਨ ਆਪਣੇ ਧਰਮ ਦੇ ਉਪਦੇਸ਼ਾਂ ਅਨੁਸਾਰ ਚੱਲੇ, ਈਸਾਈ ਬੋਧੀ ਜੈਨੀ ਸਿੱਖ ਆਪਣੇ ਆਪਣੇ ਧਰਮ ਅਨੁਸਾਰ ਚੱਲੇ, ਇਹਨੂੰ ਕਹਿੰਦੇ ਸਧਾਰਨ ਧਰਮ। ਅਸਾਧਾਰਨ ਧਰਮ ਕੋਮਨ ਧਰਮ ਕੀ ਹੈ, ਪਰਮੇਸ਼ਰ ਦਾ ਨਾਮ ਜਪਣਾ, ਖੁਦਾ ਦਾ ਵਾਹਿਗੁਰੂ ਦਾ ਭਗਵਾਨ ਦਾ ਪਰਮੇਸ਼ਰ ਦਾ ਨਾਮ ਜਪਣਾ, ਇਹ ਸਾਰਿਆਂ ਦਾ ਸਾਂਝਾ ਧਰਮ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਸਾਂਝੇ ਗੁਰੂ ਨੇ ਸਾਰਿਆਂ ਦੇ,

ਤੇ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਵੀ ਸਾਰਿਆਂ ਵਾਸਤੇ ਸਾਂਝਾ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ। ਤੇ ਗੁਰੂ ਨਾਨਕ ਦੇਵ ਜੀ ਹਰੇਕ ਇਲਾਕੇ ਚ ਗਏ ਨੇ, ਹਰੇਕ ਧਰਮ ਦੇ ਕੇਂਦਰੀ ਸਥਾਨ ਤੇ ਗਏ ਨੇ, ਹਰੇਕ ਨੂੰ ਮਹਾਰਾਜ ਨੇ ਸਿੱਖਿਆ ਦਿੱਤੀ ਹੈ, ਨਾਮ ਜਪੋ, ਵੰਡ ਛਕੋ, ਧਰਮ ਦੀ ਕਿਰਤ ਕਰੋ। ਹੁਣ ਨਾਮ ਜਪਣਾ ਹਰੇਕ ਦਾ ਸਾਂਝਾ ਧਰਮ ਹੈ, ਹਰੇਕ ਨੂੰ ਜਪਣਾ ਚਾਹੀਦਾ, ਕੋਈ ਵੀ ਕਿਸੇ ਧਰਮ ਨਾਲ ਰਿਲੇਟਡ ਹੈ। ਉਹਦੇ ਲਈ ਜ਼ਰੂਰੀ ਹੈ ਕਿ ਆਪਣੇ ਭਗਵਾਨ ਦਾ, ਪਰਮਾਤਮਾ ਦਾ, ਵਾਹਿਗੁਰੂ ਦਾ ਸਿਮਰਨ ਕਰੇ। ਦੂਜੇ ਨੰਬਰ 'ਤੇ ਹੈ ਕਿਰਤ ਕਰੋ, ਧਰਮ ਦੀ ਕਿਰਤ ਕਰਨੀ ਹੈ ਵੀ ਹਰੇਕ ਦਾ ਫਰਜ਼ ਹੈ। ਕੋਈ ਵੀ ਵਿਅਕਤੀ ਹੈ ਧਰਮ ਦੀ ਕਿਰਤ ਕਰੇ, ਦਸਾਨਾਵਾਂ ਦੀ ਕਿਰਤ ਕਰੇ, ਫਿਰ ਵੰਡ ਕੇ ਛਕਣਾ ਹੈ ਵੀ ਸਾਰਿਆਂ ਦਾ ਸਾਂਝਾ ਧਰਮ ਹੈ, ਕਿ ਜੋ ਤੂੰ ਕਮਾਉਣਾ ਹੈ ਉਹਦੇ 'ਚ ਕੁਛ ਨਾ ਕੁਛ ਹਿੱਸਾ ਕੱਢ ਕੇ ਲੋੜਵੰਦਾਂ ਦੀ ਲੋੜ ਪੂਰੀ ਕਰ। ਸੋ ਇਸ ਲਈ ਸਰਬ ਸ਼ਬਦੰ, ਸਾਰਿਆਂ ਦਾ ਸਾਂਝਾ ਉਪਦੇਸ਼ ਹੈ। ਏਕ ਸ਼ਬਦੰ, ਇੱਕ ਵਾਹਿਗੁਰੂ ਦੇ ਨਾਲ ਜੁੜਨਾ, ਪਰਮੇਸ਼ਰ ਨਾਲ ਜੁੜਨਾ, ਭਗਵਾਨ ਦੇ ਨਾਲ ਜੁੜਨਾ। ਜੇ ਕੋ ਜਾਣੈ ਭਿਓ, ਭਾਈ ਜੇ ਇਸ ਭਿਓ ਭੇਦ ਨੂੰ ਕੋਈ ਜਾਣ ਲਵੇ, ਜੇ ਇਸ ਉਪਦੇਸ਼ ਨੂੰ ਕੋਈ ਸਮਝ ਲਵੇ, ਤਾਂ ਸਾਰਿਆਂ ਦਾ ਸਾਂਝਾ ਧਰਮ ਹੈ ਪਰਮੇਸ਼ਰ ਦਾ ਨਾਮ ਜਪਣਾ, ਪਰਮਾਤਮਾ ਦੀ ਇਬਾਦਤ ਕਰਨੀ, ਉਹਦੀ ਭਗਤੀ ਕਰਨੀ।

दास है भाई, मैं उन्हां दा दास हाँ जिहड़े सारिआं दे विच रहण वाले वाहिगुरू नूं जपदे ने, जिहड़े परमात्मा नूं जाण लैंदे ने, परमात्मा दा नाम जपदे है, परमात्मा दा सिमरन करदे। नानक ताका दास है। गुरु नानक देव जी कहिंदे कि मैं उन्हां रब दे प्यारिआं दा सेवक हाँ। सोई निरंजन देओ, सोई दा भाव ओ जिहड़ा नाम जपदा है ओह वाहिगुरू दा प्यारा। निरंजन दियो ते निरअंजन काल खरैद परमात्मा वाहिगुरू उहदा रूप है, परमात्मा दा रूप बन गया। जिन्ना ना विसरे नाम से कनेह आ, भेद ना जाणो मूल साई जेह आ, वह रब दा रूप ही बन गया वाहिगुरू दे प्यारे। महला दूजा, धन गुरु अंगद देव साहिब जी मेहर करदे हन, एक कृष्ण सर्ब देवा, देव देवा ता आत्मा। एक कृष्ण का अर्थ हुंदा एक वाहिगुरु, कृष्णा का अर्थ हुंदा है जिहड़ा क्रिस कमजोर ना होवे। कमजोर किदां, कोई बीमारी लग गई तां कमजोर, बंदा बुढ़ेपा आ गया तां कमजोर। पर जिहड़ा वाहिगुरु है ना तां उहनूं बुढ़ेपा आउंदा भाई, ना बुढ़ा हुंदा ते ना परमात्मा नूं कोई रोग लगता, उन्हें की कमजोर होना। इसलिए जिहड़ा वाहिगुरु है ना, एक कृष्ण, जिहड़ा एक परमात्मा वाहिगुरु, सर्ब देवा सारिया देवतियां दा देवता वाहिगुरु, जिन्हें देवते मन्ने है ना उन्हां देवतियां दा भी देवता वाहिगुरु परमात्मा। सनातन मत दे विच 33 करोड़ देवता मन्निया, 33 करोड़। मेरा ख्याल उन्हां नूं पता नहीं होगा किहड़े किहड़े देवते ने, 33 करोड़ गिणना सौखा करे। बाणी च लिखिया अन्न देवता, पानी देवता, बैसंतर देवता, लूण, जिहड़ा सानूं जिंदगी दिंदा है उहनूं देवता कहा गया। अन्न सानूं जिंदगी दिंदा है, पानी सानूं जिंदगी दिंदा है, सूरज सानूं रोशनी दिंदा है, इसलिए देवते कहे गए। कुछ देवते कल्प लै गए, अपने अपने अनुसार बना लै गए। छोटी जी कहानी है समझण लई कि किसी ब्राह्मण की धी का विआह सी, ते विआह तो पहला उन्होंने टेवा लवाया ब्राह्मण तो, थित वार मुहूर्त पुछी कि ठीक है। गुरमत विच नहीं, गुरमत विच इन्हां चीज़ां का कोई विधान नहीं गा। चंगा माड़ा दिन वेखना, थित चंगी माड़ी वेखनी, ये गुरमत का विधान नहीं। बाणी ने लिखा सच्चे पातशाह जी ने, थित्ती वार सेवे मुगद गवार। जिहड़ा थित्तां वारां दी विचार करदा महामूर्ख व्यक्ति हो। इसलिए वह ब्राह्मण ने अपनी धी का सत्संगी विआह रखना सी, ते जाके जिहड़ा पंडित हुंदा उहनूं पुछिआ, ज्योतिषी नूं, उहने दस्सिआ ते इह दिन मिथ लिआ गया, फलाणा दिन चंगा है। ਵਿਆਹ ਆ ਗਿਆ ਨੇੜੇ, ਅਤੇ ਉੱਧਰ ਸਿਆਲ ਦੇ ਦਿਨ ਆਉਣ ਵਾਲੇ ਸੀ। ਸਿਆਲ ਦੇ ਬ੍ਰਾਹਮਣੀ ਕਹਿੰਦੀ ਹੈ ਪੰਡਿਤ ਨੂੰ, ਪੰਡਿਤ ਜੀ ਤੁਸੀਂ ਬੜੀ ਦਾਨ ਦੱਖਣਾ ਲੈ ਕੇ ਆਉਂਦੇ ਹੋ, ਕਈ ਕੁਛ ਲੈ ਕੇ ਆਉਂਦੇ ਹੋ ਜਜਮਾਨਾਂ ਦੇ ਕੋਲੋਂ, ਅਤੇ ਸਿਆਲ ਆਉਣ ਵਾਲਾ ਸਿਆਲ, ਅਤੇ ਜਦੋਂ ਸਿਆਲ ਆਉਣ ਵਾਲਾ ਹੈ ਤਾਂ ਉਸ ਸਮੇਂ ਲੋੜ ਹੈ ਹੁਣ ਆਪਾਂ ਨੂੰ ਰਜਾਈਆਂ ਭਰਾਉਣੀਆਂ ਨੇ, ਅਤੇ ਕਿਤੇ ਨਾ ਕਿਤੇ ਕਪਾਹ ਦਾ ਪ੍ਰਬੰਧ ਕਰੀਏ ਆਪਾਂ ਰੂੰ ਦਾ। ਕਹਿੰਦਾ ਕੋਈ ਨਹੀਂ, ਮੈਂ ਕਰਦਾ ਯਤਨ। ਉਹਦਾ ਪੰਡਿਤ ਸੀ ਉਹ ਗਿਆ ਵਿਆਹ ਵਾਲਿਆਂ ਦੇ ਘਰ, ਤੇ ਬੜਾ ਮਾਜੂਸ ਜਿਹਾ ਬਣ ਕੇ, ਮੂੰਹ ਜਿਹੜਾ ਸੀ ਉਦਾਸ ਜਿਹਾ ਕਰਕੇ ਚਲਾ ਗਿਆ। ਪਰਿਵਾਰ ਪੁੱਛਦਾ ਪੰਡਿਤ ਜੀ ਕੀ ਗੱਲ ਹੋ ਗਈ, ਉਦਾਸ ਹੋ? ਕਹਿੰਦੇ ਕਿ ਵਿਆਹ ਦੇ ਦਿਨ ਆ ਗਏ ਨੇੜੇ, ਬਾਕੀ ਤੇ ਸਾਰੇ ਦੇਵਤੇ ਮੈਂ ਖੁਸ਼ ਕਰ ਦਿੱਤੇ ਨੇ, ਸਾਰੇ ਦੇਵਤੇ ਬਾਕੀ ਮੈਂ ਖੁਸ਼ ਕਰ ਦਿੱਤੇ ਹੈ। ਕਹਿੰਦੇ ਕਪਾਹੂ ਦੇਵਤਾ ਨਾਰਾਜ਼ ਹੋਇਆ, ਪੇਠਾ ਕਪਾਹੂ ਆਪਣੇ ਕੋਲੋਂ ਬਣਾ ਲਿਆ, ਦੇਵਤਾ ਹੈ ਨਹੀਂ ਕਪਾਹੂ, ਹੁਣ ਕਪਾਹੂ ਦੇਵਤਾ ਥੋੜ੍ਹਾ ਹੁੰਦਾ, ਕਪਾਹ ਦਾ ਦੇਵਤਾ। ਅਤੇ ਕਹਿੰਦਾ ਕਪਾਹੂ ਦੇਵਤਾ ਜਿਹੜਾ ਬੜਾ ਨਾਰਾਜ਼, ਬਾਕੀ ਖੁਸ਼ ਨੇ। ਕਹਿੰਦੇ ਫਿਰ ਕੀ ਕੀਤਾ ਜਾਏ, ਕਿਵੇਂ ਖੁਸ਼ ਕਰੀਏ ਉਹਨੂੰ? ਕਹਿੰਦਾ ਜਿਸ ਦਿਨ ਵਿਆਹ ਹੈ, ਵਿਆਹ ਵਾਲੇ ਦਿਨ ਜਿਹੜੀ ਬੇਦੀ ਰਚਣੀ ਹੈ, ਭਾਵ ਕਿ ਜਿੱਥੇ ਬੱਚੇ ਦੇ ਬੱਚੀ ਦੇ ਆਨੰਦ ਕਾਰਜ ਹੁੰਦੇ, ਉਹਦੇ ਚਾਰ ਸਿਰ ਚਾਰ ਪਿਲਰ ਜੇ ਬਣਾਉਂਦੇ ਹੋ, ਅੱਗ ਵਿੱਚ ਬਾਲ ਲੈਂਦੇ, ਉਹਦੀ ਪਰਿਕਰਮਾ ਕਰਦੇ ਨੇ। ਕਹਿੰਦੇ ਜਿਹੜੀ ਬੇਦੀ ਰਚਣੀ ਹੈ, ਬੇਦੀ ਦੇ ਹਰੇਕ ਪਿਲਰ ਦੇ ਨਾਲ 2-2 ਕਿਲੋ ਜਿਹੜੀ ਕਪਾਹ ਹੈ ਇਹ ਬੰਨ ਦਿਓ, ਅਤੇ ਉਹ ਖੁਸ਼ ਹੋ ਜਾਏਗਾ।
ਉਹ ਵਿਚਾਰਿਆਂ ਨੇ ਕਰਨਾ ਹੀ ਸੀ, ਕਿਤੇ ਵਿਘਨ ਨਾ ਪੈ ਜੇ ਕੋਈ, ਭਰਮ 'ਚ ਪਾ ਦਿੱਤਾ ਉਹਨਾਂ ਵਿਚਾਰਿਆਂ ਨੇ, ਕਪਾਹ ਦਾ ਕੀਤਾ ਪ੍ਰਬੰਧ, ਪੋਟਲੀਆਂ ਜੇ ਬਣਾ ਕੇ ਅਤੇ ਬੰਨ ਦਿੱਤੀਆਂ ਚਾਰੇ ਹੀ ਬੇਦੀ ਦੇ ਪਿੱਲਰਾਂ ਨਾਲ। ਉੱਧਰ ਜਿਹੜੇ ਜੰਜ ਆਈ ਸੀ, ਜੰਜ ਦੇ ਵਿੱਚ ਵੀ ਇੱਕ ਪੰਡਿਤ ਆ ਗਿਆ। ਉਹ ਪੰਡਿਤ ਨੇ ਦੇਖਿਆ ਅਤੇ ਉਹ ਹੈਰਾਨ ਰਹਿ ਗਿਆ ਕਿ ਇਹ ਕੀ ਚੱਕਰ ਕਿ ਆਹ ਪੋਟਲੀਆਂ ਬੰਧੀਆਂ ਨੇ, ਚਾਰੇ ਬੰਨੇ, ਇਹ ਕੀ ਕੀ ਰਮਜ ਹੈ। ਉਹਨੇ ਲੜਕੀ ਵਾਲੇ ਪੰਡਿਤਾਂ ਵੱਲ ਇਸ਼ਾਰਾ ਕੀਤਾ, ਪੰਡਿਤ ਜੀ ਇਹ ਕੀ ਹੈ। ਫਿਰ ਦੋਨੋਂ ਪੰਡਿਤ ਆਪਸ ਵਿੱਚ ਸੰਸਕ੍ਰਿਤ ਦੇ ਵਿੱਚ ਗੱਲ ਕਰਨ ਲੱਗੇ ਵੀ ਲੋਕਾਂ ਨੂੰ ਪਤਾ ਹੀ ਨਹੀਂ ਲੱਗੇ ਕੀ ਬੋਲਦੇ ਨੇ। ਉਹ ਕਹਿੰਦਾ ਕਿ ਅਸਚਰਜ ਵਿਆਹੂ ਚਾਰ ਸਕਰੇ ਕਪਾਹੂ। ਬੜਾ ਲੜਕੀ ਵਾਲਿਆਂ ਦਾ ਪੰਡਿਤ ਸੀ ਨਾ, ਨਾਲ ਆਇਆ, ਉਹ ਕਹਿਣ ਲੱਗਾ ਬੜਾ ਹੈਰਾਨ ਕਰਨ ਵਾਲਾ ਵਿਆਹ ਵੇਖਿਆ, ਚਾਰ ਸਿਰੇ ਕਪਾਹ ਹੀ ਕਪਾਹ। ਹੁਣ ਪੰਡਿਤ ਨੇ ਵੇਖਿਆ, ਲੜਕੇ ਵਾਲਿਆਂ ਦੇ ਪੰਡਿਤ ਨੇ ਜਿਹਨੇ ਵਿਆਹ ਕਰਾਉਣਾ ਸੀ ਕਿ ਤੇ ਗੜਬੜ ਹੋ ਗਈ। ਉਹਨੇ ਇਸ਼ਾਰਾ ਕੀਤਾ ਲੜਕੀ ਵਾਲੇ ਪੰਡਿਤ ਨੂੰ, ਕਹਿੰਦਾ ਚੁੱਪ ਗੁੜਪੰ ਮੁਗਦੰ ਲੁੱਟੰ ਅਰਧੋ ਅਰਧ ਕਪਾਹੰ। ਕਹਿੰਦਾ ਚੁੱਪ ਰਹੇ, ਇੱਦਾਂ ਹੀ ਲੁੱਟੀ ਦਾ ਮੂਰਖਾਂ ਨੂੰ, ਜਿਹੜੀ ਕਪਾਹ ਆਪਾਂ ਅੱਧੀ ਅੱਧੀ ਕਰ ਲਵਾਂਗੇ, ਰੌਲਾ ਨਾ ਪਾਈ। ਮਤਲਬ ਹੈ ਕਿ ਦੇਵਤੇ ਆਪਣੇ ਕੋਲੋਂ ਕੱਢ ਲੈਣੇ। ਅਤੇ ਗੁਰੂ ਜੀ ਕਹਿੰਦੇ ਨੇ ਸਾਰੇ ਦੇਵਤਿਆਂ ਦੇ ਦੇਵਤਾ ਵਾਹਿਗੁਰੂ ਹੈ, ਏਕ ਕ੍ਰਿਸ਼ਨੰ ਸਰਬ ਦੇਵਾ, ਦੇਵ ਦੇਵਾ ਤਾਂ ਆਤਮਾ। ਸਾਰੇ ਦੇਵਤਿਆਂ ਵਿੱਚ ਜਿਹੜੀ ਆਤਮਾ ਹੈ ਵਾਹਿਗੁਰੂ ਦੀ, ਸੂਰਜ ਦੇਵਤਾ ਉਹ 'ਚ ਵੀ ਰੋਸ਼ਨੀ ਦੇ ਰਿਹਾ ਵਾਹਿਗੁਰੂ, ਚੰਦਰਮਾ ਦੇਵਤਾ ਉਹਨੂੰ ਰੋਸ਼ਨੀ ਦੇ ਰਿਹਾ, ਪਾਣੀ ਦੇਵਤਾ ਉਹਨੂੰ ਪਰਮਾਤਮਾ ਦੇ ਰਿਹਾ ਹੈ ਜ਼ਿੰਦਗੀ। ਆਤਮਾ ਵਾਸ ਦੇ ਵਸ ਜੇ ਕੋ ਜਾਣੈ ਭਿਓ, ਆਤਮਾ ਵਿੱਚ ਵੱਸਦਾ ਵਾਹਿਗੁਰੂ ਭਾਈ। ਜੇ ਕੋਈ ਇਸ ਭੇਤ ਨੂੰ ਜਾਣ ਲੈਣਾ ਕਰੇ, ਸਮਝ ਲੈਣਾ ਕਰੇ, ਨਾਨਕ ਤਾਕਾ ਦਾਸ ਹੈ। ਤੁਹਾਨੂੰ ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਉਸ ਦਾ ਦਾਸ ਹਾਂ ਜਿਹੜਾ ਪਰਮੇਸ਼ੁਰ ਨੂੰ ਸਮਝ ਲੈਂਦਾ ਕਿ ਪਰਮਾਤਮਾ ਸਾਰੇ ਦੇਵਤਿਆਂ ਦਾ ਦੇਵਤਾ ਹੈ, ਜਿਹੜਾ ਇਸ ਗੱਲ ਨੂੰ ਸਮਝ ਲੈਂਦਾ ਕਿ ਵਾਹਿਗੁਰੂ ਹਰੇਕ ਦੇ ਵਿੱਚ ਰਹਿ ਰਿਹਾ, ਹਰੇਕ ਨੂੰ ਰੋਸ਼ਨੀ ਦੇ ਰਿਹਾ। ਨਾਨਕ ਤਾ ਕਾ ਦਾਸ ਹੈ, ਮੈਂ ਉਸ ਸੇਵਕ ਦਾ, ਉਸ ਪਿਆਰੇ ਦਾ ਦਾਸ ਹਾਂ। ਸੋਈ ਨਿਰੰਜਨ ਦੇਓ, ਉਹ ਵਾਹਿਗੁਰੂ ਦਾ ਪਿਆਰਾ ਪਰਮੇਸ਼ਰ ਦਾ ਰੂਪ ਹੀ ਹੈ, ਉਹ ਪਰਮਾਤਮਾ ਵਰਗਾ ਹੀ ਹੈ। ਜਿਨ੍ਹਾਂ ਨੇ ਵਿਸਰੇ ਨਾਮ ਸੇ ਕਨੇਹ ਆ, ਭੇਦ ਨਾ ਜਾਣੋ ਮੂਲ ਸਾਈਂ ਜਿਹੇ ਆ, ਉਹ ਰੱਬ ਦਾ ਰੂਪ ਹੀ ਬਣ ਗਏ। ਮਹੱਲਾ ਪਹਿਲਾ, ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਮਿਹਰ ਕਰਦੇ ਕੁੰਭੇ ਬੱਧਾ ਜਲ ਰਹੇ। ਕੁੰਭ ਕਹਿੰਦੇ ਘੜੇ ਨੂੰ ਪਿਆਰਿਓ। ਸ੍ਰੀ ਅਖੰਡ ਪਾਠ ਸਾਹਿਬ ਰੱਖਦੇ ਹਾਂ ਅਤੇ ਨਾਲ ਪ੍ਰਾਤਮ ਸੰਪਰਦਾਵਾਂ ਜਿੰਨੀਆਂ ਨੇ ਉਹ ਨਾਲ ਪਿਆਰੇ ਕੁੰਭ ਰੱਖਦੀ ਹੈ, ਨਾਰੀਅਲ ਰੱਖਦੀ ਹੈ। ਇੱਥੇ ਵੀ ਸਤਸੰਗੀਓ ਵਿਚਾਰ ਚਰਚਾ ਕਿੰਤੂ ਪਰੰਤੂ ਕਰਦੇ ਨੇ ਕਈ, ਉਹਦੇ ਕੁਛ ਕਾਰਨ ਨੇ ਸਤਸੰਗੀਓ ਕੁੰਭ ਰੱਖਣ ਦੇ। ਇੱਕ ਤਾਂ ਜਿਹੜਾ ਜਲ ਹੈ ਇਹ ਬਾਣੀ ਨੂੰ ਗ੍ਰਹਿਣ ਕਰਦਾ ਹੈ, ਪਵਿੱਤਰ ਜਲ ਪਵਿੱਤਰ ਹੋ ਜਾਂਦਾ। ਅੰਮ੍ਰਿਤ ਛਕਦੇ ਹਾਂ, ਪੰਜ ਪਿਆਰੇ ਬਾਣੀ ਪੜ੍ਹਦੇ ਪਾਣੀ 'ਤੇ, ਉਹ ਅੰਮ੍ਰਿਤ ਬਣ ਗਿਆ। ਇੱਦਾਂ ਹੀ ਉਹਦਾ ਰੱਖਿਆ ਹੋਇਆ ਜਲ ਹੈ, ਉਹਦੇ ਲਾਗੇ ਬਾਣੀ ਪੜ੍ਹੀ ਜਾਂਦੀ, ਅੰਮ੍ਰਿਤ ਹੋ ਗਿਆ, ਕਈ ਦੁੱਖ ਦੂਰ ਕਰਦਾ ਪਿਆਰਿਓ। ਅੰਮ੍ਰਿਤ ਸਰੋਵਰ ਅੰਮ੍ਰਿਤਸਰ ਦਾ 24 ਘੰਟੇ ਬਾਣੀ ਪੜ੍ਹੀ ਜਾਂਦੀ, ਅੰਮ੍ਰਿਤ ਹੈ। ਉੱਥੋਂ ਆਪਾਂ ਜਲ ਲੈਂਦੇ ਹਾਂ, ਜਲ ਛਕਦੇ ਹਾਂ, ਘਰਾਂ 'ਚ ਸੰਗਤ ਲੈ ਆਉਂਦੀ ਛਕਦੇ, ਘਰ 'ਚ ਛੱਟਾ ਮਾਰਿਆ, ਭਲਾ ਮੰਨਦੇ ਆਪਣਾ। ਸੋ ਕੁੰਭ ਰੱਖਣਾ ਇਹ ਸੰਪਰਦਾਈ ਮਹਾਂਪੁਰਸ਼ ਸਾਰੇ ਕਰਦੇ ਨੇ, ਲੰਮਾ ਪ੍ਰਕਰਣ ਹੈ। ਕੁੰਭੇ ਬੱਧਾ ਜਲ ਰਹੇ, ਕਹਿੰਦੇ ਕਿ ਕੁੰਭ ਦੇ ਵਿੱਚ ਭਾਵ ਕਿ ਘੜੇ ਵਿੱਚ ਪਾਣੀ ਜਿਹੜਾ ਨੇ ਇਹ ਕੈਦ ਰਹਿੰਦਾ, ਉਹਦੇ 'ਚ ਬੱਧਾ ਰਹਿੰਦਾ, ਉਹਦੇ 'ਚ ਪਿਆਰ ਰਹਿੰਦਾ। ਜਲ ਬਿਨ ਕੁੰਭ ਨਾ ਹੋਏ, ਪਰ ਪਾਣੀ ਤੋਂ ਬਿਨਾਂ ਘੜਾ ਬਣਦਾ ਵੀ ਨਹੀਂ। ਹੁਣ ਸੁੱਕੀ ਮਿੱਟੀ ਦਾ ਕੀ ਬਣਾ ਲਾਂਗੇ, ਸੁੱਕੀ ਮਿੱਟੀ ਹੈ, ਉਹਦੇ 'ਚ ਪਾਣੀ ਪਾਉਣਾ ਪਏਗਾ, ਉਹਨੂੰ ਗੁੰਨਣਾ ਪਏਗਾ, ਗੁੰਨ ਕੇ ਫਿਰ ਉਹਨੂੰ ਚੱਕ 'ਤੇ ਚਾੜ ਕੇ ਅਤੇ ਘੁਮਿਆਰ ਉਹਦਾ ਬਣਾਉਂਦਾ ਭਾਂਡਾ। ਅਤੇ ਗੁਰੂ ਜੀ ਕਹਿੰਦੇ ਪਾਣੀ ਤੋਂ ਬਿਨਾਂ ਘੜਾ ਬਣਦਾ ਵੀ ਨਹੀਂ ਅਤੇ ਘੜੇ ਤੋਂ ਬਿਨਾਂ ਪਾਣੀ ਠਹਿਰਦਾ ਵੀ ਨਹੀਂ। ਗਿਆਨ ਕਾ ਬੱਧਾ ਮਨ ਰਹੇ, ਇਸ ਤਰ੍ਹਾਂ ਗਿਆਨ ਦਾ ਬੱਧਾ ਹੋਇਆ ਮਨ ਰਹਿੰਦਾ ਹੈ। ਗਿਆਨ ਗੁਰੂ ਤੋਂ ਲੈ ਲਈਏ ਅਤੇ ਗੁਰੂ ਜੀ ਦੇ ਦਿੱਤੇ ਗਿਆਨ ਅਨੁਸਾਰ ਮਨ ਫਿਰ ਟਿਕ ਜਾਂਦਾ, ਗੁਰੂ ਦੀ ਸਿੱਖਿਆ 'ਤੇ ਚੱਲੀਏ, ਗੁਰੂ ਦੇ ਦੱਸੇ ਮਾਰਗ 'ਤੇ ਚੱਲੀਏ ਅਤੇ ਮਨ ਜਿਹੜਾ ਹੈ ਇਹ ਵੱਧ ਜਾਂਦਾ, ਟਿਕ ਜਾਂਦਾ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਪਰ ਗੁਰੂ ਤੋਂ ਬਿਨਾਂ ਗਿਆਨ ਹੁੰਦਾ ਵੀ ਨਹੀਂ, ਗੁਰੂ ਤੋਂ ਬਿਨਾਂ ਗਿਆਨ ਮਿਲਦਾ ਵੀ ਨਹੀਂ। ਸਤਸੰਗੀਓ, ਪੌੜੀ
ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ। 12ਵੀਂ ਪੌੜੀ ਹੈ ਆਸਾ ਜੀ ਕੀ ਵਾਰ ਦੀ, ਰੋਜ਼ ਆਪਾਂ ਸੁਣਦੇ ਹਾਂ। ਤੇ ਗੁਰੂ ਨਾਨਕ ਦੇਵ ਜੀ ਮੇਰ ਕਰਦੇ ਪੜਿਆ ਹੋਵੇ ਗੁਨਹਿਗਾਰ, ਬੇਨਤੀ ਕੀਤੀ ਸੀ ਕਿਸੇ ਨੇ ਕਿ ਮਹਾਰਾਜ ਕੋਈ ਵਿਦਵਾਨ ਪੰਡਿਤ ਪੜ੍ਹਿਆ ਲਿਖਿਆ ਵਿਅਕਤੀ ਉਹ ਗੁਨਾਹ ਕਰ ਦੇਵੇ, ਗੁਨਾਹ ਕੀ ਉਸ ਕੀਤੇ ਹੋਏ ਗੁਨਾਹ ਦੀ ਸਜ਼ਾ ਕਿਸੇ ਅਨਪੜ੍ਹ ਸਾਧ ਨੂੰ ਮਿਲ ਸਕਦੀ ਹੈ? ਜਿਹੜਾ ਉਮੀ ਸਾਧ ਹੈ, ਅਨਪੜ੍ਹ ਵਿਅਕਤੀ ਹੈ, ਕਿ ਗੁਨਾਹਗਾਰ ਵਿਅਕਤੀ ਪੜ੍ਹਿਆ ਲਿਖਿਆ ਹੋਵੇ ਅਤੇ ਉਹਨੂੰ ਮੁਆਫ਼ ਕਰ ਦਿੱਤਾ ਜਾਵੇ ਅਤੇ ਕਿਸੇ ਅਨਪੜ੍ਹ ਨੂੰ ਸਜ਼ਾ ਮਿਲ ਜਾਵੇ, ਇੱਦਾਂ ਹੁੰਦਾ? ਗੁਰੂ ਕਹਿੰਦੇ ਨਹੀਂ। ਪੜ੍ਹਿਆ ਹੋਵੇ ਗੁਨਾਹਗਾਰ, ਕੋਈ ਪੜ੍ਹਿਆ ਲਿਖਿਆ ਬੰਦਾ, ਸਿਆਣਾ ਬੰਦਾ, ਵਿਦਵਾਨ ਬੰਦਾ ਗੁਨਾਹਗਾਰ ਹੋ ਜਾਏ, ਗੁਨਾਹ ਕਰੇ, ਪਾਪ ਕਰੇ, ਤਾਂ ਉਮੀ ਸਾਧ ਨਾ ਮਾਰੀਐ। ਤਾਂ ਉਮੀ ਦਾ ਭਾਵ ਹੈ ਅਨਪੜ੍ਹ, ਗੂਠਾ ਛਾਪ ਸਾਧੂ। ਉਮੀ ਦਾ ਭਾਵ ਅਨਪੜ੍ਹ, ਸਾਧ ਦਾ ਭਾਵ ਹੈ ਸਾਧੂ ਬੰਦਾ, ਨਾ ਮਾਰੀਏ ਉਹਦੀ ਥਾਂ 'ਤੇ ਉਹਨੂੰ ਸਜ਼ਾ ਨਹੀਂ ਮਿਲ ਸਕਦੀ। ਇੱਕ ਗੁਨਾਹਗਾਰ ਬੰਦੇ ਦਾ ਜਿਹੜਾ ਗੁਨਾਹ ਹੈ ਉਹਦੀ ਸਜ਼ਾ ਅਨਪੜ੍ਹ ਵਿਅਕਤੀ ਨੂੰ ਨਹੀਂ ਮਿਲ ਸਕਦੀ। ਜੇ ਹਾ ਘਾਲੇ ਘਾਲਣਾ ਅਤੇ ਵੇ ਹੋ ਨਾ ਉਪਚਾਰੀਐ, ਜਿਹੋ ਜਿਹਾ ਕੋਈ ਕੰਮ ਕਰਦਾ ਹੈ ਉਹੋ ਜਿਹਾ ਉਹਦਾ ਨਾਂ ਪੈ ਜਾਂਦਾ। ਜਿਹੋ ਜਿਹਾ ਕੋਈ ਕਰਮ ਕਰਦਾ, ਧਰਮ ਕਮਾਵੇ ਧਰਮ ਨਾ ਹੋਵੇ, ਪਾਪ ਕਮਾਣੇ ਪਾਪੀ ਜਾਣੀਏ। ਜਿਹੜਾ ਬੰਦਾ ਧਰਮ ਦਾ ਕਰਮ ਕਰਦਾ ਸਤਸੰਗੀ, ਉਹ ਧਰਮ ਦਾ, ਉਹਨੂੰ ਬੰਦੇ ਧਰਮੀ ਕਹਿੰਦੇ ਨੇ। ਆ ਬੜਾ ਬੰਦਾ ਧਰਮੀ ਹੈ, ਸਤਸੰਗਤ 'ਚ ਆਉਂਦਾ, ਸਿਰੇ ਇਸ਼ਨਾਨ ਪਾਨ ਕਰਦਾ, ਗੁਰੂ ਘਰ ਨੂੰ ਤੁਰਿਆ ਜਾ ਰਿਹਾ, ਰੱਬ ਰੱਬ ਵਾਹਿਗੁਰੂ ਵਾਹਿਗੁਰੂ ਕਰਦਾ, ਹਰੇਕ ਨੂੰ ਚੰਗਾ ਲੱਗਦਾ, ਭਾਈ ਇਹ ਬੰਦਾ ਬੜਾ ਧਰਮੀ ਹੈ। ਗੁਰੂ ਘਰ ਆਇਆ, ਸੰਗਤ ਕੀਤੀ, ਸੇਵਾ ਕੀਤੀ, ਆਪਾਂ ਕਹਿੰਦੇ ਇਨਸਾਨ ਬੜਾ ਧਰਮੀ ਹੈ। ਸਤਸੰਗੀ ਉਹ ਦੂਸਰੇ ਨੰਬਰ 'ਤੇ ਪਾਪ ਕਮਾਣੇ ਪਾਪੀ ਜਾਣੀਏ। ਕੋਈ ਵਿਅਕਤੀ ਪਾਪ ਕਰ ਰਿਹਾ, ਗੁਨਾਹ ਕਰ ਰਿਹਾ, ਗਲਤ ਕਰਮ ਕਰ ਰਿਹਾ ਸਤਸੰਗੀ, ਉਹਨੂੰ ਲੋਕ ਕਹਿੰਦੇ ਇਹ ਪਾਪੀ ਹੈ, ਪਾਪ ਕਮਾਣੇ ਪਾਪੀ ਜਾਣੀਏ। ਸੱਚੇ ਪਾਤਸ਼ਾਹ ਕਹਿੰਦੇ ਜਿਹਾ ਘਾਲੇ ਘਾਲਣਾ, ਜਿਹੋ ਜਿਹਾ ਕੋਈ ਕਰਮ ਕਰੇਗਾ, ਜਿਹੋ ਜਿਹੇ ਕਰਮ ਦੀ ਘਾਲਣਾ ਘਾਲੇਗਾ, ਤੇ ਵੇ ਹੋ ਨਾਂ ਉਪਚਾਰੀਏ, ਉਹੋ ਜਿਹਾ ਉਹਦਾ ਨਾਮ ਲੋਕ ਸੱਦਣ ਲੱਗ ਪੈਂਦੇ ਨੇ। ਐਸੀ ਕਲਾ ਨਾ ਖੇਡੀਏ, ਇਹੋ ਜਿਹੀ ਖੇਡ ਨਹੀਂ ਖੇਡਣੀ ਚਾਹੀਦੀ, ਮਤਲਬ ਕੋਈ ਐਸਾ ਗਲਤ ਕਰਮ ਨਹੀਂ ਕਰਨਾ ਚਾਹੀਦਾ। ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲੇਖ ਨਾ ਲੇਖ, ਆਪਣੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ। ਭਾਈ ਤੂੰ ਅਕਲ ਦਾ ਸਿਆਣਾ ਹੈ, ਜੇ ਤੇਰੇ ਕੋਲ ਅਕਲ ਹੈ ਤਾਂ ਕਾਲੇ ਲੇਖ ਨਾ ਲੇਖ, ਜਿਹੜੇ ਕਾਲੇ ਲੇਖ ਲਿਖਣਾ ਪਾ ਕੇ ਮਾੜੇ ਕੰਮ ਨਾ ਕਰ, ਆਪਣੇ ਹਿਰਦੇ ਦੇ ਕਾਗਜ਼ ਉੱਤੇ ਕਾਲੇ ਕਾਲੇ ਲੇਖ ਨਾ ਲਿਖ, ਚੰਗੇ ਲੇਖ ਲਿਖ, ਨਾਮ ਜਪ, ਸਿਮਰਨ ਕਰ, ਭਗਤੀ ਕਰ, ਸਤਸੰਗਤ ਕਰ, ਕੋਈ ਨੇਕੀ ਕਰ, ਕੋਈ ਭਲੇ ਦਾ ਕਰਮ ਕਰ, ਤੇਰਾ ਭਲਾ ਹੋਵੇਗਾ। ਐਸੀ ਕਲਾ ਨਾ ਖੇਡੀਏ, ਇਹੋ ਜਿਹੀ ਖੇਡ ਨਹੀਂ ਖੇਡਣੀ ਚਾਹੀਦੀ। ਜੇ ਤਾਂ ਦਰਗਹ ਗਿਆ ਹਾਰੀਐ, ਜਿਸ ਕਰਮ ਨੂੰ ਕਰਨ ਦੇ ਨਾਲ ਦਰਗਾਹ ਵਿੱਚ ਹਾਰ ਹੋਵੇ, ਉੱਥੇ ਜਾ ਕੇ ਤੇਰੀ ਪੁੱਛ ਪੜਤਾਲ ਹੋਵੇ, ਉੱਥੇ ਤੇਰੇ ਗੁਨਾਹਾਂ ਦਾ ਤੈਨੂੰ ਹਿਸਾਬ ਕਿਤਾਬ ਦੇਣਾ ਪਵੇ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਜਿਹੋ ਜਿਹੇ ਕਰਮ ਕੀਤੇ ਹਨ ਉਹਨਾਂ ਕਰਮਾਂ ਦੀ ਵਿਚਾਰ ਪਰਮਾਤਮਾ ਦੇ ਦਰ 'ਤੇ ਹੋਵੇਗੀ। ਜੇ ਭਜਨ ਬੰਦਗੀ ਸਿਮਰਨ ਕੀਤਾ ਹੋਵੇਗਾ, ਮਾਣ ਸਨਮਾਨ ਮਿਲੇਗਾ। ਜੇ ਗਲਤ ਕਰਮ ਕੀਤੇ ਹੋਣਗੇ ਤਾਂ ਸਤਸੰਗ ਦੀ ਸਜ਼ਾ ਮਿਲੇਗੀ। ਇਹ ਸੰਸਾਰ ਦਾ ਵੀ ਇੱਕ ਧਰਮ ਹੈ, ਪ੍ਰਸ਼ਾਸਨ ਦਾ ਵੀ ਧਰਮ ਹੈ, ਘਰ ਦਾ ਵੀ ਧਰਮ ਹੈ। ਘਰ ਦੇ ਵਿੱਚ ਵੀ ਬੱਚਾ ਕੋਈ ਬੜਾ ਨੇਕ ਹੈ, ਮਾਤਾ ਦਾ ਆਗਿਆਕਾਰ ਹੈ, ਉਹਨੂੰ ਆਪਾਂ ਬੜਾ ਚੰਗਾ ਕਹਿੰਦੇ ਹਾਂ, ਹਰੇਕ ਨੂੰ ਦੱਸਦੇ ਬੱਚਾ ਸਾਡਾ ਬੜਾ ਆਗਿਆਕਾਰ ਹੈ। ਗਲਤ ਬੰਨੇ ਪੈ ਗਿਆ, ਕੁਸੰਗਤ 'ਚ ਪੈ ਗਿਆ, ਨਸ਼ਿਆਂ ਦੇ ਵਿੱਚ ਪੈ ਗਿਆ, ਗੁਨਾਹ ਕਰਦਾ ਭਾਈ, ਉਹਨੂੰ ਫਿਰ ਮਾਂ ਬਾਪ ਵੀ ਸਤਸੰਗੀ ਉਹਨੂੰ ਚੰਗਾ ਨਹੀਂ ਸਮਝਦੇ, ਉਹਨੂੰ ਸਮਾਜ ਵੀ ਚੰਗਾ ਨਹੀਂ ਸਮਝਦਾ, ਰਿਸ਼ਤੇਦਾਰ ਵੀ ਚੰਗਾ ਨਹੀਂ ਸਮਝਦੇ। ਇਸ ਲਈ ਜੈਸਾ ਕੋਈ ਕਰਮ ਕਰਦਾ ਹੈ ਉਹਦੀ ਉਹੋ ਜਿਹੀ ਸਜ਼ਾ ਦਰਗਾਹ ਵਿੱਚ ਮਿਲਦੀ ਹੈ। ਪੜ੍ਹਿਆ ਅਤੇ ਉਮੀਆਂ ਵਿਚਾਰ ਅੱਗੇ ਵਿਚਾਰੀਐ, ਪੜ੍ਹਿਆ ਲਿਖਿਆ ਵਿਅਕਤੀ, ਸਿਆਣਾ ਵਿਅਕਤੀ ਬਾਣੀ ਪੜ੍ਹਦਾ ਹੈ, ਧਰਮ ਦੇ ਗ੍ਰੰਥ ਪੜ੍ਹਦਾ ਹੈ, ਦੁਨਿਆਵੀ ਵਿੱਦਿਆ ਪੜ੍ਹਦਾ ਹੈ, ਅਤੇ ਦਾ ਅਰਥ ਹੈ ਉਮੀਆਂ ਦਾ ਅਰਥ ਹੈ ਸਤਸੰਗੀਓ ਅਨਪੜ੍ਹ। ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ ਜੋ ਪ੍ਰਾਣੀ ਗੋਬਿੰਦ 'ਤੇ ਆਵੈ,
ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਜਿਹੜਾ ਵੀ ਵਿਅਕਤੀ ਵਾਹਿਗੁਰੂ ਵਾਹਿਗੁਰੂ ਕਰਦਾ ਹੈ, ਰਾਮ ਰਾਮ ਕਰਦਾ ਹੈ, ਕੋਈ ਪੜ੍ਹਿਆ ਹੈ ਜਾਂ ਅਨਪੜ੍ਹ ਹੈ, ਭਾਈ ਉਹਦੇ 'ਤੇ ਕਿਰਪਾ ਹੁੰਦੀ ਵਾਹਿਗੁਰੂ ਦੀ। ਸੋ ਜੋ ਪ੍ਰਾਣੀ ਗੋਬਿੰਦ ਧਿਆਵੇ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ, ਮੁਕਤੀ ਮਿਲਦੀ ਹੈ। ਪੜ੍ਹਿਆ ਅਤੇ ਉਮੀਆਂ ਵਿਚਾਰ ਅੱਗੇ ਵਿਚਾਰੀਏ, ਅੱਗੇ ਜਾ ਕੇ ਦਰਗਾਹ ਦੇ ਵਿੱਚ ਵਿਚਾਰ ਹੋਵੇਗੀ ਉਹਦੇ ਕਰਮਾਂ ਦੀ, ਚੰਗੇ ਅਤੇ ਮਾੜੇ ਕਰਮਾਂ ਦੀ ਉੱਥੇ ਵਿਚਾਰ ਹੁੰਦੀ ਹੈ। ਮੋਹੇ ਚੱਲੈ ਸੋ ਅੱਗੇ ਮਾਰੀਏ, ਮੋਹੇ ਚੱਲੇ ਦਾ ਅਰਥ ਸਤਸੰਗੀਓ, ਜਿਹੜਾ ਮੋਹਿਆ ਹੋਇਆ ਲੁੱਟਿਆ ਹੋਇਆ ਵਿਕਾਰਾਂ ਦਾ ਚੱਲੇ, ਜਦੋਂ ਉਹ ਦੁਨੀਆਂ ਤੋਂ ਜਾਂਦਾ ਹੈ ਤਾਂ ਸੋ ਅੱਗੇ ਮਾਰੀਏ, ਅੱਗੇ ਬੜੀ ਮਾਰ ਪੈਂਦੀ ਹੈ। ਜਾਂ ਮੋਹੇ ਚੱਲੇ, ਜਿਹੜਾ ਮੂੰਹ ਜ਼ੋਰ ਬੰਦਾ ਹੈ, ਜੋ ਮੂੰਹ 'ਚ ਆਇਆ ਬਕ ਦਿੱਤਾ, ਇਹੋ ਜਿਹੇ ਬੰਦੇ ਨੂੰ ਅੱਗੇ ਬੜੀ ਮਾਰ ਪੈਂਦੀ ਸਤਸੰਗੀਓ। ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੇ ਬਚਨ ਬੋਲਾਂਗੇ ਅਤੇ ਸਤਸੰਗੀਓ ਸਮਾਜ 'ਚ ਬੰਦਾ ਉਹਨੂੰ ਚੰਗਾ ਨਹੀਂ ਸਮਝਦਾ, ਇਹ ਬੰਦਾ ਬੜਾ ਮੂੰਹ ਫਾੜ ਹੈ, ਇਹ ਬੰਦਾ ਜੋ ਮੂੰਹ 'ਚ ਆਇਆ ਬੋਲ ਦਿੰਦਾ ਹੈ। ਇਸ ਲਈ ਗੁਰੂ ਜੀ ਕਹਿੰਦੇ ਮੋਹੇ ਚੱਲੈ ਸੋ ਅੱਗੇ ਮਾਰੀਏ, ਜਿਹੜਾ ਆਪਣੇ ਮੂੰਹ ਦੇ ਜ਼ੋਰ ਨਾਲ ਚੱਲਦਾ ਦੁਨੀਆਂ 'ਤੇ, ਜੋ ਮੂੰਹ ਦੇ 'ਚ ਆਉਂਦਾ ਬੋਲੀ ਜਾਂਦਾ, ਅੱਗੇ ਮਾਰੀਏ ਉਹਨੂੰ ਅੱਗੇ ਮਾਰ ਪੈਂਦੀ ਸਤਸੰਗੀਓ। ਗੁਰੂ ਕਿਰਪਾ ਕਰਨ, ਨਾਮਦਾਨ ਬਖਸ਼ਣ, ਚਰਨਾਂ ਦਾ ਪਿਆਰ ਬਖਸ਼ਣ, ਸਰਬਾ ਸੰਗ ਦੀ ਹਾਜ਼ਰੀ ਸੱਚੇ ਪਾਤਸ਼ਾਹ ਦਰ ਪ੍ਰਵਾਨ ਕਰਨ। ਇਹ ਪਵਿੱਤਰ ਹੁਕਮਨਾਮਾ ਆਸਾ ਜੀ ਕੀ ਵਾਰ ਦੇ ਵਿੱਚੋਂ 12ਵੀਂ ਪੌੜੀ ਦੇ ਵਿੱਚ ਬਖਸ਼ਿਸ਼ ਕੀਤਾ ਮਹਾਰਾਜ ਨੇ। ਇਹਦੇ ਨਾਲ 2 ਸਲੋਕ ਗੁਰੂ ਨਾਨਕ ਦੇਵ ਜੀ ਦੇ, 2 ਸਲੋਕ ਗੁਰੂ ਅੰਗਦ ਦੇਵ ਜੀ ਦੇ, ਪੌੜੀ ਜਿਹੜੀ ਹੈ ਗੁਰੂ ਨਾਨਕ ਦੇਵ ਜੀ ਦੀ, ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ, ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ, ਟੁੰਡੇ ਅਸਰਾਜ ਹੈ ਕਿ ਤੁਨੀ ਰੋਜ਼ ਸੁਣਦੇ ਹਾਂ। ਇਸ ਲਈ ਜਿਹੜੀਆਂ ਪੌੜੀਆਂ 24 ਸਾਰੀਆਂ ਗੁਰੂ ਨਾਨਕ ਦੇਵ ਜੀ ਦੀਆਂ, ਸਲੋਕ ਇਹਦੇ ਨਾਲ ਢੁਕਵੇਂ ਗੁਰੂ ਨਾਨਕ ਦੇਵ ਜੀ ਦੇ, ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ। ਗੁਰੂ ਕਿਰਪਾ ਕਰਨ, ਨਾਮਦਾਨ ਬਖਸ਼ਣ, ਸਰਬੱਤ ਸੰਗ ਦੀ ਹਾਜ਼ਰੀ ਦਰ ਪ੍ਰਮਾਣ ਕਰਨ। ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ ਔਰ ਗੁਰੂ ਕੇ ਵਜ਼ੀਰਾਂ ਦਾ, ਸੱਚੇ ਪਾਤਸ਼ਾਹ ਮਿਹਰ ਕਰਨ, ਨਾਮਦਾਨ ਬਖਸ਼ਣ। ਸਤਸੰਗੀਓ, 2 ਦਿਨ ਦੀ ਹਾਜ਼ਰੀ ਦਾਸ ਦੀ ਹੋ ਰਹੀ, ਫਿਰ ਆਪ ਸੰਗਤਾਂ ਤੋਂ ਆਗਿਆ ਸਤਿਗੁਰਾਂ ਦੀ ਕਿਰਪਾ ਨਾਲ ਲੈ ਲੈਣੀ ਹੈ। ਸਤਿਗੁਰੂ ਮਿਹਰ ਕਰਨ ਜੀ, ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪਹਿਰਦਾਸ ਜੀਓ ਪਿੰਡ ਸਭ।

ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸ਼ਬਦ ਹੁਜਾਏ ਤੇਗ ਬਹਾਦਰ ਸਿਮਰਿਆ ਗੁਰ ਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡਟ ਕੀਤਾ ਦਿਨਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾ ਸੰਘ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਚ ਰਿਹਾ ਦੇਖ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੁਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮਿਹਰਾਨ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰ ਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਪ੍ਰੰਤ ਆਪ ਜੀ ਨੇ ਪ੍ਰਕਾਸ਼ ਮਨੋ ਕੇ ਦਰਸ਼ਨਦਾਰੀ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨੇਤਰੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ ਹੁਕਮਨਾਮੇ ਦੀ ਸ਼ਬਦ ਵਿਚਾਰ ਛੇ ਪੌੜੀ ਸਿੰਘ ਸਾਹਿਬ ਜੀ ਕੇ ਜਾਪ ਸਮੁੱਚੀਆਂ ਸੇਵਾ ਮਨ ਨਿਭਾਉਂਦਿਆਂ ਹੋਇਆ ਹੋਈਆਂ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾਂ ਵਾਸਤੇ ਸੁੱਧ ਸਪਸ਼ਟ ਬਾਣੀ ਪੜਨ ਦਾ ਆਤਮਕ ਸ਼ਨਿੰਗਰ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨਾਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾ ਮੰਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾ ਬਖਸ਼ਣੀਆਂ ਨਪੂਰ ਜਿਹਦੇ ਜਨਮ ਦਿਨ ਖੁਸ਼ ਸ਼ੁਕਰਾਨਾ ਕਰਦੇ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਭਾਈ ਜਗਤਾਰ ਸਿੰਘ ਤੇ ਰੋਕਤਾ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ ਭਾਈ ਤਾਰਾ ਸਿੰਘ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਪਰਿਵਾਰ ਨੂੰ ਅਰਦਾਸ ਬੇਨਤੀ ਹੈ ਮਾਤਾ ਗੁਰਬਚਨ ਕੌਰ ਜੀ ਤੰਦਰੁਸਤੀ ਸੇ ਜਾਵੇ ਵਾਸਤੇ ਪਰਿਵਾਰ ਨੂੰ ਅਰਦਾਸ ਬੇਨਤੀ ਪ੍ਰਬੰਧ ਬੇਨਤੀ ਅਨੁਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੇ ਰਿਹਾ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੇਖ ਸੱਚ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸਿੰਘ 'ਚ ਵਰਤਾਉਣ ਦੀ ਆਗਿਆ ਬਖਸ਼ਿਸ਼ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਨੀਆਂ ਸੇ ਪਿਆਰੇ ਮੇਲ

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਪਾਤਸ਼ਾਹ ਜੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ ਚ ਨਾਮ ਜਪ ਕੇ ਪਿੱਤਰ ਗੁਰਬਾਣੀ ਪੜ੍ਹ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਸੋ ਗੁਰੂ ਸਾਹਿਬ ਜੀ ਕਿਰਪਾ ਕਰਨ ਆਪ ਆਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦਾਨ ਬਖਸ਼ਣ। ਅੱਜ ਬੱਚਿਆਂ ਦੇ ਅਖੀਰਲਾ ਕੰਮ ਜੋ ਹੈ ਉਹ ਨਿਤਨੇਮ ਉੱਪਰ ਬਿਲਡਿੰਗ 'ਚ ਹੋਵੇਗਾ ਜੀ। ਆਪ ਜੀ ਜਿਹਨਾਂ ਬੱਚਿਆਂ ਨੇ ਹਾਜ਼ਰੀ ਉੱਪਰ ਹਾਜ਼ਰੀ ਸਕੂਲ 'ਚ ਪੜ੍ਹ ਸਕਦੇ ਹੋ ਜੀ। ਇੱਥੇ ਮਤਲਬ ਦੀਵਾਨ ਦੀ ਸੰਪੂਰਨਤਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੰਨਿਆਸਾ ਗੁਰਪੂਰਾ ਮਿਲਾਵੇ ਮੇਰਾ ਪ੍ਰੀਤਮ ਹਾਂ ਵਾਰ ਵਾਰ ਆਪਣੇ ਗੁਰੂ ਕੋ ਜਾਸਾ ਰਹਾਉ ਅਵਗਣ ਭਰਪੂਰ ਸਰੀਰੇ ਕਿਉਂ ਕਰ ਮਿਲਾਂ ਆਪਣੇ ਪ੍ਰੀਤਮ ਪੂਰੇ ਜਿਨ ਗੁਣਵੰਤੀ ਮੇਰਾ ਪ੍ਰੀਤਮ ਪਾਇਆ ਸੇ ਮੈਂ ਗੁਣ ਨਾਹੀ ਕਿਉਂ ਮਿਲਾਂ ਮੇਰੀ ਮਾਇਆ ਹਉਂ ਕਰ ਕਰ ਥਾਕਾ ਉਪਾਵ ਬਹੁ ਤੇਰੇ ਨਾਨਕ ਗਰੀਬ ਰਾਖੋ ਹਰ ਮੇਰੇ ਵਡਹੰਸ ਮਹੱਲਾ ਚੌਥਾ ਮੇਰਾ ਹਰ ਪ੍ਰਭ ਸੁੰਦਰ ਮੈਂ ਸਾਰ ਨ ਜਾਣੀ ਹਉਂ ਹਰ ਪ੍ਰਭ ਛੋੜ ਦੂਜੇ ਲੋਬਾਣੀ ਹਉਂ ਕਿਉਂ ਕਰ ਫਿਰ ਕੋ ਮਿਲੋ ਏ ਆਣੀ ਜੋ ਪਿਰ ਰਾਵੇ ਜੋ ਪਿਰ ਭਾਵੇ ਸਾ ਸੁਹਾਗਣ ਸਾਹੀ ਪਿਰ ਕੋ ਮਿਲੇ ਸਿਆਣੀ ਰਹਾਉ ਮੈਂ ਵਿੱਚ ਦੋਸ ਹਾਂ ਕਿਉਂ ਕਰ ਪਿਰ ਪਾਵਾ ਤੇਰੇ ਅਨੇਕ ਪਿਆਰੇ ਹੋਂ ਪਿਰ ਚਿਤ ਨ ਆਵਾ ਜਿਨ ਪਿਰ ਰਾਵਿਆ ਸਾ ਭਲੀ ਸੁਹਾਗਣ ਸੇ ਮੈਂ ਗੁਣ ਨਾਹੀ ਹਾਂ ਕਿਆ ਕਰੀ ਦੁਹਾਗਣ ਨਿਤ ਸੁਹਾਗਣ ਸਦਾ ਪਿਰ ਰਾਵੇ ਮੈਂ ਕਰਮਹੀਨ ਕਬ ਹੀ ਗੱਲ ਲਾਵੇ ਤੂੰ ਪਿਰ ਗੁਣਵੰਤਾ ਹਾਂ ਔਗੁਣ ਯਾਰਾ ਮੈਂ ਨਿਰਗੁਣ ਬਖਸ਼ ਨਾਨਕ ਵਿਚਾਰਾ ਵਡਹੰਸ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੈਂ ਮਨ ਵੱਡੀ ਆਸ ਹਰੇ ਕਿਉਂ ਕਰ ਹਰ ਦਰਸ਼ਨ ਪਾਵਾ ਹਾਂ ਜਾਇ ਪੁੱਛਾਂ ਆਪਣੇ ਸਤਿਗੁਰੈ ਗੁਰ ਪੁੱਛ ਮਨ ਮੁਗਧ ਸਮਝਾਵਾ ਭੂਲਾ ਮਨ ਸਮਝੈ ਗੁਰ ਸਬਦੀ ਹਰ ਹਰ ਸਦਾ ਧਿਆਏ ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ ਸੋ ਹਰ ਚਰਣੀ ਚਿਤ ਲਾਏ ਹਉ ਸਭ ਵੇਸ ਕਰੀ ਪਿਰ ਕਾਰਨ ਜੇ ਹਰ ਪ੍ਰਭ ਸਾਚੇ ਪਾਵਾ ਸੋ ਪਿਰ ਪਿਆਰਾ ਮੈਂ ਨਦਰ ਨਾ ਦੇਖੈ ਹਉ ਕਿਉਂ ਕਰ ਧੀਰਜ ਪਾਵਾ ਜਿਸ ਕਾਰਨ ਹਉ ਸਿੰਗਾਰ ਸਿੰਗਾਰੀ ਸੋ ਪਿਰ ਰੱਤਾ ਮੇਰਾ ਅਵਰਾ ਨਾਨਕ ਧਨ ਧਨ ਧਨ ਸੁਹਾਗਣ ਜਿਨ ਪਿਰ ਰਾਵੇ ਅੜਾ ਸੱਚ ਸਵਰਾ ਹਉ ਜਾਏ ਪੁੱਛਾਂ ਸੁਹਾਗ ਸੁਹਾਗਣ ਤੁਸੀਂ ਕਿਉਂ ਪਿਰ ਪਾਇੜਾ ਪ੍ਰਭ ਮੇਰਾ ਮੈਂ ਉੱਪਰ ਨਦਰ ਕਰੀ ਪਿਰ ਸੱਚ ਮੈਂ ਛੋਡਿਆੜਾ ਮੇਰਾ ਤੇਰਾ ਸਭ ਮਨ ਤਨ ਜੀਓ ਕਰੋ ਹਰ ਪ੍ਰਭ ਕਾ ਇਤ ਮਾਰਗ ਭੈਣੇ ਮਿਲੀਐ ਆਪਣ ਡਾ ਪ੍ਰਭ ਨਦਰ ਕਰ ਦੇਖੈ ਨਾਨਕ ਜੋਤ ਜੋਤੀ ਰਲੀਐ ਜੋ ਹਰ ਪ੍ਰਭ ਕਾ ਮੈਂ ਦੇਹ ਸੁਨੇਹਾ ਤਿਸ ਮਨ ਤਨ ਆਪਣਾ ਦੇਵਾ ਨਿਤ ਪੱਖਾ ਫੇਰੀ ਸੇਵਕ ਮਾਵਾ ਤਿਸ ਆਗੇ ਪਾਣੀ ਢੋਵਾ ਨਿਤ ਨਿਤ ਸੇਵ ਕਰੀ ਹਰ ਜਨ ਕੀ ਜੋ ਹਰ ਹਰ ਕਥਾ ਸੁਣਾਈ ਧੰਨ ਧੰਨ ਗੁਰੂ ਗੁਰ ਸਤਿਗੁਰ ਪੂਰਾ ਨਾਨਕ ਮਨ ਆਸ ਪੁਜਾਏ ਗੁਰ ਸੱਜਣ ਮੇਰਾ ਮੇਲ ਹਰੇ ਜਿਤ ਮਿਲ ਹਰ ਨਾਮ ਤਿਆਵ ਗੁਰ ਸਤਿਗੁਰ ਪਾਸੋਂ ਗੋਸਟ ਪੁਛਾ ਗੁਰ ਕਰ ਸਾਂਝੀ ਹਰ ਗੁਣ ਗਾਵਾ ਗੁਣ ਗਾਵਾਂ ਨਿਤ ਨਿਤ ਸਦ ਹਰ ਕੇ
मन जीवे नाम सुन तेरा नानक जित वेला विसरै मेरा स्वामी तित वेला मर जाए जियो मेरा हर वेखन को सब कोई लोचै सो वेखै जिस आप वखाले जिसनू नदर करे मेरा प्यारा सो हर हर सदा संभाले सो हर हर नाम सदा सदा संभाले जिस सतगुर पूरा मेरा मिलया नानक हर जन हर एक होए हर जाप हर सेती रलिया वडहंस महला पंजवा घर पहला एक ओंकार सतगुर प्रसाद अति उचा तांका दुरबारा अंत नाही किछ पारा वारा कोट कोट कोट लख तावे एक तिल ताका महल न पावे सुहावी कौन सुवेला जित प्रभ मेला रहा लाख भगत जांको आराधे लाख तपीसर तप ही साध है लाख जोगीसर करते जोगा लाख भोगीसर भोगै भोगा कड़ कड़ वसै जाने थोरा है कोई साजन परदा तोरा करो जतन जे होए मेहरबाना ताको देई जियो कुर्बाना फिरत फिरत संतन पै आया दुख भ्रम हमारा सगल मिटाया महल बुलाया प्रभ अमृत पुंचा कहो नानक प्रभ मेरा ऊचा वडहंस महला पंजवा तन सोवेला जित दर्शन करना हाँ बलिहारी सत गुर चरणा जी के दाते प्रीतम प्रभ मेरे मन जीवै प्रभ नाम च तेरे रा सच मंत्र तुम्हारा अमृत बाणी शीतल पुरख दृष्ट सुजानी सच हुकम।

ਨਾਨਕ ਸਾਹਿਬ ਭਰਪੁਰ ਲੀਨਾ ਵਡਹੰਸ ਮਹੱਲਾ ਪੰਜਵਾ ਤੂੰ ਬੇਅੰਤ ਕੋ ਬਿਰਲਾ ਜਾਣੈ ਗੁਰ ਪ੍ਰਸਾਦ ਕੋ ਸ਼ਬਦ ਪਛਾਣੈ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ ਚਰਨ ਤੁਮਾਰੇ ਰਾਮ ਦਿਆਲ ਪੁਰਖ ਮੇਰੇ ਪ੍ਰਭ ਦਾਤੇ ਜਿਸੇ ਜਨਾਬ ਤਿਨੇ ਤੁਮ ਜਾਤੇ ਸਦਾ ਸਦਾ ਜਾਈ ਬਲਿਹਾਰੀ ਏਤੇ ਉਤ ਦੇਖੋ ਓਟ ਤੁਮਾਰੀ ਮੋਇ ਨਿਰਗੁਣ ਗੁਣ ਕਿਛੂ ਨਾ ਜਾਤਾ ਨਾਨਕ ਸਾਧੂ ਦੇਖ ਮਨ ਰਾਤਾ ਵਡਹੰਸ ਮਹੱਲਾ ਪੰਜਵਾ ਅੰਤਰ ਜਾਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੀ ਧੂਰਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾਉ ਜਲ ਥਲ ਮਈਅਲ ਰਿਹਾ ਭਰਪੂਰੇ ਨਿਕਟ ਵਸੈ ਨਾਹੀ ਪ੍ਰਭ ਦੂਰੇ ਜਿਸਨੂੰ ਨਦਰ ਕਰੇ ਸੋ ਧਿਆਏ ਆਠ ਪੈਰ ਹਰ ਕੇ ਗੁਣ ਗਾਏ ਜੀ ਜੰਤ ਸਗਲੇ ਪ੍ਰਤ ਪਾਰੇ ਸਰਨ ਪਰਿਓ ਨਾਨਕ ਹਰ ਦੁਆਰੇ ਵਡਹੰਸ ਮਹੱਲਾ ਪੰਜਵਾ ਤੂੰ ਵਡ ਦਾਤਾ ਅੰਤਰ ਜਾਮੀ ਸਭ ਮੈਂ ਰਵਿਆ ਪੂਰਨ ਪ੍ਰਭ ਸੁਆਮੀ ਮੇਰੇ ਪ੍ਰਭ ਪ੍ਰੀਤਮ ਨਾਮ ਉਦਾਰਾ ਓ ਸੁਣ ਸੁਣ ਜੀਵਾ ਨਾਮ ਤੁਮਾਰਾ ਰਹਾਉ ਤੇਰੀ ਸਰਣ ਸਤਿਗੁਰ ਮੇਰੇ ਪੂਰੇ ਮਨ ਨਿਰਮਲ ਹੋਏ ਸੰਤਾਂ ਧੂਰੇ

ਪਾਵਾਂ, ਨਾਮ ਜਪ ਨਾਨਕ ਨਾਮ ਜਪਤ ਸੁਖ ਪਾਵਾਂ। ਵਡਹੰਸ ਮਹੱਲਾ ਪੰਜਵਾਂ, ਸਾਧ ਸੰਗ ਹਰਿ ਅੰਮ੍ਰਿਤ ਪੀਜੈ, ਨਾ ਜੀਓ ਮਰੇ ਨਾ ਕਬਹੂੰ ਛੀਜੈ। ਵਡਭਾਗੀ ਗੁਰ ਪੂਰਾ ਪਾਈਐ, ਗੁਰ ਕਿਰਪਾ ਤੇ ਪ੍ਰਭੂ ਤੇ ਆਈਐ ਰਹਾ। ਰਤਨ ਜਵਾਹਰ ਹਰ ਮਹਾਨ ਕਲਾਲਾ, ਸਿਮਰ ਸਿਮਰ ਪ੍ਰਭ ਪਏ ਨਿਹਾਲਾ। ਜਤ ਕਤ ਭੇਖੋ ਸਾਧੂ ਸਰਣਾ, ਹਰ ਗੁਣ ਗਾਏ ਨਿਰਮਲ ਮਨ ਕਰਣਾ। ਕੜ ਕੜ ਅੰਤਰ ਮੇਰਾ ਸਵਾਮੀ ਬੂਠਾ, ਨਾਨਕ ਨਾਮ ਪਾਇਆ ਪ੍ਰਭ ਤੂਠਾ। ਵਡਹੰਸ ਮਹੱਲਾ ਪੰਜਵਾਂ, ਵਿਸਰਣਾ ਹੀ ਪ੍ਰਭ ਦੀਨ ਦਿਆਲਾ, ਤੇਰੀ ਸਰਣ ਪੂਰਨ ਕਿਰਪਾਲਾ ਰਹਾ। ਜੈ ਚਿਤੇ ਆਵੈ ਸੋ ਥਾਨ ਸੁਹਾਵਾ, ਜਿਤ

ਫਿਰ ਕਿਤੇ ਨਾ ਲੇਖਾ ਇਉ ਕਾਪੜ ਤਨ ਨਾ ਸੁਖਾਵਈ ਕਰ ਨਾ ਸਕੋ ਹਉ ਵੇਸਾ ਜਿਨੀ ਸਖੀ ਲਾਲ ਰਾਵਿਆ ਪਿਆਰਾ ਤਿਨ ਆਗੇ ਹਾਂਬਿਆ ਦੇਸਾ ਮੈਂ ਸਭ ਸਿੰਗਾਰ ਬਣਾਇਆ ਮਾਲੀ ਫਿਰ ਬਿਨ ਕਾਮ ਨ ਆਏ ਜਾਂ ਸਹਿ ਬਾਤ ਨਾ ਪੁੱਛੀ ਆਇਆ ਮਾਲੀ ਤਾਂ ਬਿਰਥਾ ਜੋਬਨ ਸਭ ਜਾਏ ਧਨ ਧਨ ਤੇ ਸੁਹਾਗਣੀ ਓ ਮਾਲੀ ਜਿਨ ਸੋ ਰਿਹਾ ਸੁਮਾਏ ਹਉ ਵਾਰਿਆ ਤਿਨ ਸੁਹਾਗਣੀ ਓ ਮਾਲੀ ਤਿਨ ਕੇ ਧੋਵਾਂ ਸਦ ਪਾਏ ਜਿਚਰ ਦੂਜਾ ਭਰਮ ਸਾਇਆ ਮਾਲੀ ਤਿਚਰ ਮੈਂ ਜਾਣਿਆ ਪ੍ਰਭ ਦੂਰੇ ਜਾ ਮਿਲਿਆ ਪੂਰਾ ਸਤਿਗੁਰੂ ਆ ਮਾਲੀ ਤਾਂ ਆਸਾ ਮਨਸਾ ਸਭ ਪੂਰੇ ਮੈਂ ਸਰਬ ਸੁਖਾਂ ਸੁਖ ਪਾਇਆ ਆ ਮਾਲੀ ਫਿਰ ਸਰਬ ਰਿਹਾ ਭਰ ਪੂਰੇ ਜਨ ਨਾਨਕ ਹਰ ਰੰਗ ਮਾਣਿਆ ਮਾਲੀ ਗੁਰ ਸਤਿਗੁਰ ਕੈ ਲੱਗ ਪੈਰੇ ਵਡਹੰਸ ਮਹੱਲਾ ਤੀਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੱਚੀ ਬਾਣੀ ਸੱਚ ਧੁਨ ਸੱਚ ਸ਼ਬਦ ਵਿਚਾਰ ਅਣ ਦਿਨ ਸੱਚ ਸਲਾਹਣਾ ਧਨ ਧਨ ਵਡਭਾਗ ਹਮਾਰ ਮਨ ਮੇਰੇ ਸੱਚੇ ਨਾਮ ਵਿਟੋਂ ਬਲ ਜਾਓ ਦਸ

ਜੈ ਰਾਮ ਨਾਮ ਇਸ ਜੁਗ ਮੈਂ ਦੁਰਲਭ ਹੈ ਗੁਰਮਤ ਹਰ ਰਸ ਪੀਜੈ ਰਹਾਉ ਸ਼ਬਦ ਚੀਨ ਮਰ ਨਿਰਮਲ ਹੋਵੈ ਤਾ ਹਰ ਸਚ ਤਾ ਹਰ ਕੇ ਗੁਣ ਗਾਵੇ ਗੁਰਮਤੀ ਆਪੇ ਆਪ ਪਛਾਣੈ ਤਾ ਨਿਜ ਕਰ ਵਾਸਾ ਪਾਵੇ ਏ ਮਨ ਮੇਰੇ ਸਦਾ ਰੰਗ ਰਾਤੇ ਸਦਾ ਹਰ ਕੇ ਗੁਣ ਗਾਉ ਹਰ ਨਿਰਮਲ ਸਦਾ ਸੁਖ ਦਾਤਾ ਮਨ ਚਿੰਦਿਆ ਫਲ ਪਾਉ ਹਮ ਨੀਚ ਸੇ ਉਤਮ ਭਏ ਹਰ ਕੀ ਸਰਨਾਈ ਪਾਥਰ ਡੁੱਬਦਾ ਕਾਢ ਲਿਆ ਸਾਚੀ ਵਡਿਆਈ ਬਿਖ

ਪਵਿੱਤਰ ਵਾਸਨਾ ਵਸਾਈ। ਮਾਨਸ ਜਨਮ ਦੁਲੰਬ ਹੈ ਜਗ ਮੈਂ ਖੱਟ ਆਇਆ। ਪੂਰੇ ਭਾਗ ਸਤਿਗੁਰ ਮਿਲੇ ਹਰ ਨਾਮ ਤੇ ਆਏ। ਮਨਮੁਖ ਭੂਲੇ ਬਿਖ ਲਗੇ ਅਹਿਲਾ ਜਨਮ ਗਵਾਇਆ। ਹਰ ਕਾ ਨਾਮ ਸਦਾ ਸੁਖ ਸਾਗਰ ਸਾਚਾ ਸ਼ਬਦ ਨਾ ਪਾਇਆ। ਮੁਖੋਂ ਹਰ

ਤੁਝੇ ਕਹਾਇਆ। ਵਾਰੀ ਖਸਮ ਕਢਾਏ ਕਿਰਤ ਕੁਮਾਵਣਾ, ਮੰਦਾ ਕਿਸੇ ਨਾ ਆਖ ਝਗੜਾ ਪਾਵਣਾ, ਨੈ ਪਾਏ ਝਗੜਾ ਸੁਏ ਆਮ ਸੇਤੀ ਆਪ ਆਪ ਵੰਜਾਵਣਾ। ਜਿਸ ਨਾਲ ਸੰਗਤ ਕਰ ਸਰੀਕੀ ਜਾਏ ਕਿਆ ਰੁਆਵਣਾ, ਜੋ ਦੇਹ ਸਹਿਣਾ ਮਨੇ ਕਹਿਣਾ ਆਖ ਨਾਹੀ ਵਾਵਣਾ। ਵਾਰੀ ਖਸਮ ਕਢਾਏ ਕਿਰਤ ਕਮਾਵਣਾ, ਸਭ ਉਪਾਇਨ ਆਪ ਆਪੇ ਨਦਰ ਕਰੇ, ਕੌੜਾ ਕੋਈ ਨਾ ਮੰਗੇ ਮਿੱਠਾ ਸਭ ਮੰਗੇ, ਸਭ ਕੋਈ ਮਿੱਠਾ ਮੰਗ ਦੇਖੇ, ਖਸਮੇ ਭਾਵੇ ਸੋ ਕਰੇ। ਕਿਛ ਪੁੰਨ ਦਾਨ ਅਨੇਕ ਕਰਨੀ, ਨਾਮ ਤੁਲ ਨਾ ਸਮਸਰੇ ਨਾਨਕ।

ਆਪੇ ਨਦਰ ਕਰੇ। ਵਡਹੰਸ ਮਹੱਲਾ ਪਹਿਲਾ। ਕਰੋ ਦਇਆ ਤੇਰਾ ਨਾਮ ਵਖਾਣਾ, ਸਭ ਉਹ ਪਾਈਏ ਆਪ ਆਪੇ ਸਰਬ ਸਮਾਣਾ, ਸਰਬੇ ਸਮਾਣਾ ਆਪ ਤੂੰ ਹੈ, ਉਪਾਏ ਉਪਾਏ ਧੰਦੇ ਲਾਈਆ। ਇੱਕ ਤੁਝ ਹੀ ਕੀਏ ਰਾਜੇ, ਇੱਕ ਨਾ ਭਿੱਖ ਭਵਾਈਆ। ਲੋਭ ਮੋਹ ਤੁਝ ਕੀਆ ਮਿੱਠਾ, ਏਤ ਪਰਮ ਭੁਲਾਣਾ। ਸਦਾ ਦਇਆ ਕਰੋ ਆਪਣੀ, ਤਾਮ ਨਾਮ ਵਖਾਣਾ। ਨਾਮ ਤੇਰਾ ਹੈ ਸਾਚਾ ਸਦਾ ਮੈਂ ਮਨ ਭਾਣਾ, ਦੁਖ ਗਇਆ ਸੁਖ ਆਏ ਸਮਾਣਾ। ਗਾਵਣ ਸੁਰ ਨਰ ਸੁਗੜ ਸੁਜਾਣਾ, ਸੁਰ ਨਰ ਸੁਗੜ ਸੁਜਾਣ ਗਾਵੇ, ਜੋ ਤੇਰੇ ਮਨ ਭਾਵੇ। ਮਾਇਆ ਮੋਹ ਚੇਤੇ ਨਾਹੀ, ਅਹਿਲਾ ਜਨਮ ਗਵਾਵੇ। ਇੱਕ ਮੂੜ ਮੁਗਦ ਨਾ ਚੇਤੇ ਮੂਲੇ, ਜੋ ਆਇਆ ਤਿਸ ਜਾਣਾ।

ਚੜੇ ਸੁਵਾਇਆ ਇੱਕ ਕਰਮ ਧਰਮ ਨਾ ਹੋਏ ਸੰਜਮ ਜਾ ਮਨਾ ਏਕ ਪਛਾਣੀ ਵਕਤ ਸੁਹਾਵਾ ਸਦਾ ਤੇਰਾ ਅੰਮ੍ਰਿਤ ਤੇਰੀ ਬਾਣੀ ਹਉ ਬਲਿਹਾਰੀ ਸਾਚੇ ਨਾਵੇ ਰਾਜ।

ਹਉ ਆਖ ਨਾ ਜਾਣ। ਨਦਰ ਕਰੇ ਤਾਂ ਸਾਚ ਪਛਾਣ, ਸਾਚੋ ਪਛਾਣਾ ਤਾਮ ਤੇਰਾ, ਜਾਮੇ ਆਪ ਬੁਝਾਵੇ ਦੁਖ ਪੁਗ ਸੰਸਾਰ ਕੀਏ, ਸਹਿਸਾ ਹੋ ਚੁਕਾਵੇ ਬਨਵੰਤ ਨਾਨਕ ਜਾਏ ਸਹਿਸਾ।

ਦੰ ਤੇਰੇ ਬੰਕੇ ਲੋਇਨ ਦੰ ਤੇਰੀ ਸਾਲਾ ਸੋਹਣੇ ਨੱਕ ਜਿਨਨ ਲੰਬੜੇ ਵਾਲਾ ਕੰਚਨ ਕਾਇਆ ਸੋਨੇ ਕੀ ਢਾਲਾ ਸੁਵਨ ਢਾਲਾ ਕ੍ਰਿਸ਼ਨ ਮਾਲਾ ਜਪੋ ਤੁਸੀਂ ਸਹੇਲੀਓ ਜਮ ਦੁਆਰ ਨਾ ਹੋ ਖੜੀਆਂ ਸਿੱਖ ਸੁਣੋ ਮਹੇਲੀਓ ਹੰਸ ਹੰਸਾ ਬਗ ਬਗਾ ਲਹੇ ਮਨ ਕੀ ਜਾਲਾ ਬੰਕੇ ਲੋਇਨਾ ਦੰਤ ਰਿਸਾਲਾ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ਕੋਕਨ ਕੋਕਲਾ ਤਰ

ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ਬੜੰਸ ਮਹੱਲਾ ਤੀਜਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਪਣੇ ਪਿਰ ਕੈ ਰੰਗ ਰੱਤੀ ਮੁਈਏ ਸੋਭਾਵੰਤੀ ਨਾਰੇ ਸੱਚੇ ਸ਼ਬਦ ਮਿਲ ਰਹੀ ਮੁਈਏ ਪਿਰ ਰਾਵੇ ਪਾਏ ਪਿਆਰੇ ਸੱਚੇ ਪਾਏ ਪਿਆਰੀ ਕੰਤ ਸਵਾਰੀ ਹਰ ਹਰ ਸਿਉ ਨੇ ਹੋ ਰਚਾਇਆ ਆਪ ਗਵਾਇਆ ਤਾਂ ਪਿਰ ਪਾਇਆ ਗੁਰ ਕੈ ਸ਼ਬਦ ਸਮਾਇਆ ਸਾ ਧੰਨ।

ਫਿਰ ਸਹਿਜ ਰਾਵੀ ਮਿਲਿਆ ਕਰਮ ਵਿਧਾਤਾ ਜਿਨ ਹਰ ਰਸ ਚਾਖਿਆ ਸ਼ਬਦ ਸੁਭਾਖਿਆ ਹਰ ਸਰ ਰਹੀ ਹਰ ਪੂਰੇ ਨਾਨਕ ਕਾਮਣ ਸਾਪਿਰ ਭਾਵੈ।

ਮੋਈਏ, ਜਿਨ ਵਿੱਚੋਂ ਆਪ ਨਾ ਗਵਾਇਆ, ਜਿਨੀ ਆਪ ਗਵਾਇਆ ਤਿੰਨੀ ਪਿਰ ਪਾਇਆ, ਰੰਗ ਸਿਉਂ ਰਲੀਆਂ।

ਹਰ ਕਾ ਪ੍ਰੇਮ ਸੁਭਾਇਆ। ਨਾਨਕ ਕਾਮਣ ਸਹਿਜੇ ਰਾਤੀ, ਜਿਨ ਸੱਚ ਸਿੰਗਾਰ ਬਣਾਇਆ। ਹਉਮੈ ਮਾਰ ਮੁਈਏ ਤੂੰ ਚੱਲ ਗੁਰ ਕੈ ਭਾਏ, ਹਰ ਵਰ ਰਾਵੇ ਸਦਾ ਮੁਈਏ। ਨਿਜ ਘਰ ਵਾਸਾ ਪਾਏ, ਨਿਜ ਘਰ ਵਾਸਾ ਪਾਏ ਸ਼ਬਦ ਵਜਾਏ, ਸਦਾ ਸੁਹਾਗਨ ਨਾਰੀ। ਫਿਰ ਲਿਆ ਲਾ ਜ਼ੁਬਨ ਵਾਲਾ ਅਣਧਨ ਕੰਤ ਸਵਾਰੀ, ਹਰ ਵਾਰ ਸੁਹਾਗੋ ਮਸਤਕ ਭਾਗੋ ਸੱਚੇ ਸ਼ਬਦ ਸੁਹਾਈ। ਨਾਨਕ ਕਾਮਨ ਹਰ ਰੰਗ ਰਾਤੀ, ਜਾ ਚੱਲੈ ਸਤਿਗੁਰ ਭਾਈ। ਵਡਹੰਸ ਮਹੱਲਾ ਤੀਜਾ, ਗੁਰਮੁਖ ਸਭ ਵਾਪਾਰ ਪਲਾ ਜੇ

ਨਾਮ ਵਖਾਣੇ ਗੁਣ ਸੰਗ੍ਰਹ ਅਵਗਣ ਵਿਕਣੈ ਆਪੇ ਆਪ ਪਛਾਣੈ ਗੁਰਮਤਿ ਪਾਈ ਵੱਡੀ ਵਡਿਆਈ ਸੱਚ ਹੈ ਸ਼ਬਦ ਰਸ ਪੀਜੈ ਨਾਨਕ।

ਘਰ ਅੰਦਰ ਰਸ ਪੁੰਜ ਤੂੰ ਲਾਹਾ ਲੈ ਪਰਥਾਏ ਰਾਮ ਲਾਹਾ ਪਰਥਾਏ ਹਰ ਮਨ ਵਸਾਏ ਧਨ ਖੇਤੀ ਵਾਪਾਰਾ ਹਰ ਨਾਮ ਤੇ ਆਏ ਮਨ ਵਸਾਏ ਬੂਝੇ ਗੁਰ ਵਿਚਾਰਾ ਮਨਮੁਖ ਖੇਤੀ ਵਣਜ ਕਰ ਥਾਕੇ ਤ੍ਰਿਸ਼ਨਾ ਭੁੱਖ ਨਾ ਜਾਏ ਨਾਨਕ ਨਾਮ ਬੀਜ ਮਨ ਅੰਦਰ ਸੱਚੇ ਸ਼ਬਦ ਸੁਭਾਏ ਹਰ ਵਪਾਰ ਸੇ ਜਨ ਲਾਗੇ ਜਿਨ੍ਹਾਂ ਮਸਤਕ ਮਣੀ ਵਡਭਾਗੋ ਰਾਮ ਗੁਰਮਤੀ ਮਨ ਨਿਜ ਕਰ ਵਸਿਆ ਸੱਚੇ ਸ਼ਬਦ ਬੈਰਾਗੋ ਰਾਮ ਮੁਖ ਮਸਤਕ ਭਾਗੋ।

ਸਭ ਮੈਂ ਮਾਰੀ ਸਾਚੇ ਸ਼ਬਦ ਲਾਗ ਮਤ ਉਪਜੈ ਸਾਚੇ ਸ਼ਬਦ ਲਾਗ ਮਤ ਉਪਜੈ ਗੁਰਮੁਖ ਨਾਮ ਸੁਹਾਗੋ ਨਾਨਕ ਸ਼ਬਦ ਮਿਲੇ ਪਉ ਭੰਜਨ ਹਰ ਰਾਵੇ ਮਸਤਕ ਭਾਗੋ ਖੇਤੀ ਵਣਜ ਸਭ ਹੁਕਮ ਹੈ ਹੁਕਮੇ ਮਨ ਵਡਿਆਈ ਰਾਮ ਗੁਰਮਤੀ ਹੁਕਮ ਬੂਝੀਐ ਹੁਕਮੈ ਮੇਲ ਮਲਾਈ ਰਾਮ ਹੁਕਮ ਮਲਾਈ ਸਹਿਜ ਸਮਾਈ ਗੁਰ ਕਾ ਸ਼ਬਦ ਅਪਾਰਾ ਸੱਚੀ ਵਡਿਆਈ ਗੁਰ ਤੇ ਪਾਈ ਸੱਚੀ ਵਡਿਆਈ ਗੁਰ ਤੇ ਪਾਈ ਸੱਚ ਸਵਾਰਨ ਹਾਰਾ ਪਉ ਪੰਜਨ ਪਾਇਆ ਆਪ ਗਵਾਇਆ ਗੁਰਮੁਖ ਮੇਲ ਮਿਲਾਈ ਕਹੁ ਨਾਨਕ ਨਾਮ ਨਿਰੰਜਨ ਅਗਮ ਅਗੋਚਰ ਹੁਕਮੇ

ਆਪਣੇ ਘਰ ਤੂੰ ਸੁਖ ਵਸੈ ਪੋਹੇ ਨਾ ਸਕੈ ਜਮ ਕਾਲ ਜੀਓ ਕਾਲ ਜਾਲ ਜਮ ਜੋਏ ਨਾ ਸਕੈ ਸਾਚੇ ਸ਼ਬਦ ਲਿਵ ਲਾਏ ਸਦਾ ਸੱਚ ਰੱਤਾ ਮਨ ਨਿਰਮਲ ਆਮਣ ਜਾਣ ਰਹਾਏ ਦੂਜੇ ਭਾਏ ਪਰਮ ਵਿਗੁਤੀ ਮਨ ਮੁਖ ਮੋਹੀ ਜਮ ਕਾਲ ਕਹੇ ਨਾਨਕ ਸੁਣ ਮਨ ਮੇਰੇ

ਜੋ ਭਾਵੈ ਸੋ ਪੁੰਚ ਤੂੰ। ਗੁਰਮੁਖ ਨਦਰ ਨਿਹਾਲ, ਗੁਰਮੁਖ ਨਦਰ ਨਿਹਾਲ ਮਨ ਮੇਰੇ, ਅੰਤਰ ਹਰ ਨਾਮ ਸਿਖਾਈ। ਮਨਮੁਖੀ ਅੰਦਲੇ ਗਿਆਨ ਵਿਹੂਣੇ, ਦੂਜੇ ਭਾਈ ਖੁਆਈ।

ਸਤਨਾ ਭਾਲ ਮਨ ਮੇਰਿਆ ਜਨਮ ਪਦਾਰਥ ਪਾਏ ਕੈ ਇੱਕ ਸੱਚ ਲੱਗੇ ਵਾਪਾਰਾ ਸਤਿਗੁਰ ਸੀਵਣ ਆਪਣਾ ਅੰਤਰ ਸਬਦ ਅਪਾਰਾ ਅੰਤਰ ਸਬਦ ਅਪਾਰਾ ਹਰ ਨਾਮ ਪਿਆਰਾ ਨਾਮੇ ਨੌ ਨਿਧ ਪਾਈ ਮਨਮੁਖ ਮਾਇਆ ਮੋਹ ਵਿਆਪੇ ਦੁਖ ਸੰਤਾਪੇ ਦੂਜੇ ਪਤ ਗਵਾਈ ਹਉਮੈ ਮਾਰ ਸੱਚ ਸ਼ਬਦ ਸੁਮਾਣੇ ਸੱਚ ਰਤੇ ਅਧਕਾਈ ਨਾਨਕ ਮਾਨਸ ਜਨਮ ਦੁਲੰਬ ਹੈ ਸਤਿਗੁਰ ਬੂਝ ਬੁਝਾਈ ਮਨ ਮੇਰੇ ਸਤਿਗੁਰ ਸੇਵਣ ਆਪਣਾ ਸੇ ਜਨ ਵਡਭਾਗੀ ਰਾਮ ਜੋ ਮਨ ਮਾਰੇ ਆਪਣਾ ਸੇ ਪੁਰਖ ਬੈਰਾਗੀ ਰਾਮ ਸੇ ਜਨ ਬੈਰਾਗੀ ਸੱਚ ਲਿਵ ਲਾਗੀ ਆਪਣਾ ਆਪ ਪਛਾਣਿਆ ਮਤ ਨਿਚਲ ਅਤ ਗੂੜੀ ਗੁਰਮੁਖ ਸਹਿਜੇ ਨਾਮ ਵਖਾਣਿਆ ਇੱਕ ਕਾਮਣ ਹਿਤਕਾਰੀ ਮਾਇਆ ਮੋਹੇ ਪਿਆਰੀ ਮਨਮੁਖ ਸੋਏ ਰਹੇ ਭਾਗੇ ਨਾਨਕ ਸਹਿਜੇ ਸੇਵੇ ਗੁਰ ਆਪਣਾ ਸੇ ਪੂਰੇ ਵਡਭਾਗੇ ਵਡਹੰਸ ਮਹੱਲਾ ਤੀਜਾ ਰਤਨ ਪਦਾਰਥ ਵਣਜੀਐ ਸਤਿਗੁਰ ਦੀਆ ਬੁਝਾਈ ਰਾਮ ਲਾ

ਖਾਣੈ ਬਿਨ ਬੂਝੈ ਸੁਖ ਨਾ ਹੋਈ ਆਵਣ ਜਾਣਾ ਕਦੇ ਨਾ ਚੁੱਕੈ ਮਾਇਆ ਮੋਹ ਪਿਆਰਾ ਮਾਇਆ ਮੋਹ ਸਭ ਦੁੱਖ ਹੈ ਖੋਟਾ ਇਹੋ ਵਾਪਾਰਾ ਖੋਟੇ ਖਰੇ ਸਭ ਪਰਖੀਆਂ ਨਾ

ਇਸ ਆਖੀਐ ਹੋਰ ਕਹਿਰ ਕਰਨਾ ਕਿਛੂ ਨਾ ਜਾਈ ਰਾਮ। ਜਿਤ ਭਾਵੇ ਤਿਤ ਲਾਏ ਸੀ ਜਿਉ ਤਿਸ ਦੀ ਵਡਿਆਈ ਰਾਮ। ਜਿਉ ਤਿਸ ਦੀ ਵਡਿਆਈ ਆਪ ਕਰਾਈ ਵਰਿਆਮ ਨਾ ਫੁੱਸੀ ਕੋਈ। ਜਗ ਜੀਵਨ ਦਾਤਾ ਕਰਮ ਵਿਧਾਤਾ ਆਪੇ ਬਖਸ਼ੇ ਸੋਈ। ਗੁਰ ਪ੍ਰਸਾਦੀ ਆਪ ਗਵਾਈਐ ਨਾਨਕ ਨਾਮ ਪਤ ਪਾਈ। ਆਪ ਕਰੇ ਕਿਸੇ ਆਖੀਐ ਹੋਰ ਕਰਣਾ ਕਿਛੂ ਨਾ ਜਾਈ। ਵਡਹੰਸ ਮਹੱਲਾ ਤੀਜਾ ਸੱਚਾ ਸੌਦਾ ਹਰ ਨਾਮ ਹੈ ਸੱਚਾ।

ਤੇ ਸੱਚ ਨਾਮ ਲਿਵ ਲਾਗੀ ਨਦਰ ਕਰੇ ਸੋਈ ਸੱਚ ਪਾਏ ਗੁਰ ਕੈ ਸ਼ਬਦ ਵਿਚਾਰਾ ਨਾਨਕ ਨਾਮ ਰਤੇ ਤਿਨਹੀ ਸੁਖ ਪਾਇਆ ਸਾਚੇ ਕੇ ਵਾਪਾਰਾ ਹਉਮੈ ਮਾਇਆ ਮੈਲ ਹੈ ਮਾਇਆ ਮੈਲ।

ਸਦਾ ਸੁਖ ਪਾਇਆ। ਹੋਰ ਮੂਰਖ ਕੂਕ ਮੋਏ ਗਾਵਾਰਾ, ਮਾਇਆ ਮੋਹ ਮਨ ਰੰਗਿਆ, ਮੈਂ ਸੁਧ ਨ ਕਾਈ ਰਾਮ, ਗੁਰਮੁਖੇ ਹੋ ਮਨ ਰੰਗੀਐ, ਦੂਜਾ ਰੰਗ ਜਾਈ ਰਾਮ, ਦੂਜਾ ਰੰਗ ਜਾਈ ਸੱਚ ਸਮਾਈ, ਸੱਚ ਭਰੇ ਭੰਡਾਰਾ, ਗੁਰਮੁਖ ਹੋਵੈ ਸੋਈ ਬੂਝੈ, ਸੱਚ ਸਵਾਰਨ ਹਾਰਾ, ਆਪੇ ਮੇਲੇ ਸੋ ਹਰ ਮਿਲੈ, ਹੋਰ ਕਹਿਣਾ ਕਿਛੂ ਨਾ ਜਾਈ, ਨਾਨਕ ਬਿਨ ਨਾਮੇ ਪਰਮ ਪੁਲਾਇਆ, ਇੱਕ ਨਾਮ ਰਤੇ ਰੰਗ ਲਾਏ। ਵਡਹੰਸ ਮਹੱਲਾ ਤੀਜਾ, ਇਹ ਮਨ ਮੇਰਿਆ, ਆਵਾਗੌਣ ਸੰਸਾਰ ਹੈ, ਅੰਤ

ਗੁਰਮੁਖ ਮਿਲੇ ਵਡਿਆਈ, ਸਾਚੇ ਰੰਗ ਰਾਤੇ ਸਹਿਜੇ ਮਾਤੇ ਸਹਿਜੇ ਰਹੇ ਸਮਾਈ, ਸੱਚਾ ਮਨ ਪਾਇਆ ਸੱਚ ਵਸਾਇਆ।

ਗੁਰਮੁਖ ਹਰ ਰਸ ਚਾਖਿਆ ਦਰ ਸੱਚ ਸਦਾ ਹੈ ਸਾਚਾ ਸਾਚੇ ਸ਼ਬਦ ਸੋ ਭਾਖਿਆ ਘਰ ਮੈਂ ਨਿਜ ਘਰ ਪਾਇਆ ਸਤਿਗੁਰ ਦੇ ਵਡਾਈ ਨਾਨਕ ਜੋ ਨਾਮ ਰਤੇ ਸਈ ਮਹਿਲ ਪਾਇਨ ਮਤ ਪ੍ਰਵਾਨ ਸੱਚ ਸਾਈ ਵਡਹੰਸ ਮਹੱਲਾ ਚੌਥਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ

ਜੋ ਸਤ ਗੁਰ ਬਚਨ ਸੁਣਾਏ। ਮੇਰੇ ਮਨ ਬੈਰਾਗ ਪਿਆ ਬੈਰਾਗੀ, ਮਿਲ ਗੁਰ ਦਰਸ਼ਨ ਸੁਖ ਪਾਏ। ਹਰ ਹਰ ਕਿਰਪਾ ਕਰੋ ਸੁਖ ਦਾਤੇ, ਦਿਓ ਸਤਿਗੁਰ ਚਰਨ ਹਮ ਤੂਰਾ, ਕੋਈ ਆਨ ਕੋਈ ਆਨ ਮਿਲਾਵੇ, ਮੇਰਾ ਸਤਿਗੁਰ ਪੂਰਾ। ਗੁਰ ਜੀਵੜ ਦਾਤਾ, ਮੈਂ ਅਵਰ ਨ ਕੋਈ ਰਾਮ, ਹਰ ਦਾਨੋ ਹਰ ਦਾਨ ਦੇਵੈ, ਹਰ ਪੁਰਖ ਨਿਰੰਜਨ ਸੋਈ ਰਾਮ। ਹਰ ਹਰ ਨਾਮ ਜਿਨੀ ਆਰਾਧਿਆ, ਤਿਨਕਾ ਦੁਖ ਪਰਮ ਪਉ ਭਾਗਾ, ਸੇਵਕ ਭਾਏ ਮਿਲੇ ਵੱਡ ਭਾਗੀ, ਗੁਰ ਚਰਣੀ ਮਨ ਲਾਗਾ। ਕਹੁ ਨਾਨਕ ਹਰ ਆਪ ਮਿਲਾਈ, ਮਿਲ ਸਤਿਗੁਰ ਪੁਰਖ ਸੁਖ ਹੋਈ। ਗੁਰ ਜੀਵੜ

ਸਤਿਗੁਰ ਮੇਲ ਹਰ ਨਾਮ ਸੁਮਾਣੀ ਜਪ ਹਰ ਹਰ ਨਾਮ ਧਿਆਇਆ ਜਿਸ ਕਾਰਨ ਹਉ ਟੰਡੂ ਜਿਸ ਕਾਰਨ ਹਉ ਢੂੰਡ ਟੁੰਡਿੰਦੀ ਸੋ ਸੱਜਣ ਹਰ ਘਰ ਪਾਇਆ ਏਕ ਦ੍ਰਿਟ ਹਰ ਏਕੋ ਜਾਤਾ ਹਰ ਆਤਮ ਰਾਮ ਪਛਾਣੀ ਹਉ ਗੁਰਬਿਨ ਹਉ ਗੁਰਬਿਨ ਖਰੀ ਨਿਮਾਣੀ ਜਿਨ੍ਹਾਂ ਸਤਿਗੁਰ ਜਿਨ ਸਤਿਗੁਰ ਪਾਇਆ

sí.

ਸਤਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿ ਡੁੱਠੇ ਸਬਦ ਫਜਾਏ ਤੇਗ ਬਹਾਦਰ ਸਿਮਰੇ ਆਏ ਕਰਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡ ਕੀਤਾ ਦਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ

ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਪੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ, ਅਕਾਲ ਪੁਰਖ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਬੰਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਬੰਧ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀ ਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਰਗਾਹ ਦੇ ਸੇਵ ਪਰਿਵਾਰਾਂ ਵੱਲੋਂ ਆਪਦੇ ਚਰਨ ਪਰਸਦਿਆਂ ਹੋਇਆਂ ਤੁਰਕੀ ਬਾਣੀ ਦੋ ਸ੍ਰੀ ਅਖੰਡ ਸਾਹਿਬ ਪਰਿਵਾਰ ਪ੍ਰਾਰੰਭ ਕਰਾਉਣ ਜਾ ਰਹੇ ਹਾਂ। ਪਹਿਲਾ ਅਖੰਡ ਸਾਹਿਬ ਮਾਤਾ ਬਲਵਿੰਦਰ ਕੌਰ ਜੀ ਅਤੇ ਉਹਨਾਂ ਸਮੂਹ ਪਰਿਵਾਰ ਵੱਲੋਂ ਸਰਦਾਰ ਹਰਭਜਨ ਸਿੰਘ ਜੀ ਸਾਲਾਨਾ ਮਿੱਠੀ ਯਾਦ ਮਨਾਉਂਦਿਆਂ ਹੋਇਆ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲੈ ਰਹੇ ਹਨ। ਕਿਰਪਾ ਕਰਨੀ ਵਿਛੜੀ ਆਤਮਾ ਚਰਨਾਂ 'ਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਸਿਰ 'ਤੇ ਮਿਹਰ ਪਿਆਸਾ ਚੜ੍ਹਦੀ ਗੱਲਦਾਤਾ ਬਖਸ਼ਣੀਆਂ, ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਗੱਲਦਾਤਾ ਮਹਿਸੂਸ ਕਰਨੀਆਂ। ਦੂਸਰਾ ਅਖੰਡ ਪਾਠ ਸਾਹਿਬ ਹਰਮੀਤ ਸਿੰਘ, ਗੁਰਪ੍ਰੀਤ ਕੌਰ ਵਾਲੀਆ ਪਰਿਵਾਰ ਵੱਲੋਂ ਆਪਣੇ ਬੱਚੇ ਦਿਵਜੋਤ ਸਿੰਘ ਵਾਲੀਆ, ਜਸਜੋਤ ਕੌਰ ਵਾਲੀਆ ਬੱਚਿਆਂ ਦੇ ਜਨਮ ਦਿਨ ਖੁਸ਼ੀਆਂ, ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲੈ ਰਹੇ ਹਨ। ਕਿਰਪਾ ਕਰਨੀ ਸੁਣ ਪਰਿਵਾਰ ਅਤੇ ਬੱਚਿਆਂ ਦੇ ਸਿਰ 'ਤੇ ਮਿਹਰ ਪਿਆਸਾ, ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਗੱਲਦਾਤਾ ਬਖਸ਼ਣੀਆਂ, ਬੱਚਿਆਂ ਨੂੰ ਮਾਤਾ ਪਿਤਾ ਆਗਿਆਕਾਰੀ ਬਣਾਉਣਾ, ਉੱਚ ਵਿੱਦਿਆ ਦਾਨ ਬਖਸ਼ਣਾ, ਸੀਸ ਅਤੇ ਮਿਹਰ ਪਰ ਹੱਥ ਰੱਖਣਾ, ਚੜ੍ਹਦੀ ਕਲਾਦਾਤਾ ਬਖਸ਼ਿਸ਼ ਕਰਨੀ, ਦੋਨਾਂ ਪਰਿਵਾਰਾਂ ਆਪ ਜੀ ਦੇ ਹਜ਼ੂਰ ਸੰਬੰਧ ਵਿੱਚ ਦੇਖ ਸਜ ਕੇ ਹਾਜ਼ਰਦਾਰ ਪ੍ਰਵਾਨ ਹੋਵੇ। ਪ੍ਰਵਾਨ ਹੈ ਪ੍ਰਸ਼ਾਦ ਸਿੰਘ ਜੀ ਵਰਤਾਉਣ ਦੀ ਆਗਿਆ, ਬਖਸ਼ਵਾਈ ਸੰਗਤ ਦੀ ਹਾਜ਼ਰੀ, ਤਿਲ ਫੁਲ ਭੇਟਾ ਕਿਤੇ ਦਰ 'ਤੇ ਪ੍ਰਵਾਨ ਕਰਨੀ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾਦਾਤਾ ਬਖਸ਼ਣੀਆਂ। ਛੇ ਪੌੜੀ ਆਨੰਦ ਸਾਹਿਬ ਜੀ ਕੀ ਅਰਦਾਸ ਪੁੱਛ ਕੇ ਮਾਫ਼ ਕਰਨੀ ਸੋ ਬੇਨਤੀਆਂ, ਗੁਰਮਤ ਅਨੁਸਾਰ ਪ੍ਰਵਾਨ ਕਰਦੇ ਹਾਂ। ਬਖਸ਼ਵਾਈ ਸ੍ਰੀ ਮੁੱਖ ਵਾਗ ਪ੍ਰੰਤ ਪਰਿਵਾਰਾਂ ਨੂੰ ਦੋ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰਾ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਨਾਂ ਪਰਿਵਾਰਾਂ ਨੂੰ ਬੇਨਤੀ ਹੈ ਕੱਲ੍ਹ ਸਵੇਰੇ 9:15 ਪਹੁੰਚਣ, 9 ਵਜੇ ਮਾਧੀ ਅਰਦਾਸ ਹੋਵੇਗੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਨੇ ਜਾਣੇ।

ਗ੍ਰੰਥ ਲੋਭਿਤ ਮਨੋ ਅਨੰਦਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨ ਸਾਰਿੰਗ ਕਉ ਹੋਏ ਜਾ ਤੇ ਰੈ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ।

ਆਹਾ ਆ ਗਏ ਬਸਨ ਸਹੇਲਾ ਔਦ ਘਟੈ ਦਿਨਸ ਰਹਿ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ।

ਮਨ ਸੱਚ ਕਸਵੱਟੀ ਲਾਈਏ ਤੁਲੀਏ ਪੂਰੇ ਤੋਲ ਕਿਵੇਂ ਤਾਂ ਕਿਨੇ ਨਾ ਪਾਈਏ ਰਿਦਮਾਨ ਕਮੋਲ ਅਮੋਲ ਭਾਈ ਰੇ ਹਰ ਹੀਰਾ ਗੁਰਮਾਹੇ ਸਤ ਸੰਗਤ ਸਤਿਗੁਰ ਪਾਈਏ ਐਨੇ ਸ਼ਬਦ ਸਲਾਹੇ ਰਹਾਓ ਸੱਚ ਵੱਖਰ ਤਨ ਰਾਸ ਲੈ

ਨ ਭਾਵਈ ਸੱਚ ਰਤੇ ਸੱਚ ਪਾਏ ਸਾਕਤ ਸੱਚ ਨ ਭਾਵਈ ਕੂੜੇ ਕੂੜੀ ਪਾਏ ਸੱਚ ਰਤੇ ਗੁਰ ਮੇਲਿਆ ਸੱਚੇ ਸੱਚ ਸਮਾਏ ਮਨ ਮੈਂ ਮਾਣਕ ਲਾਲ ਨਾਮ ਰਤਨ ਪਦਾਰਥ ਹੀਰ ਸੱਚ ਵੱਖਰ ਤਨ ਨਾਮ ਲੈ ਘਟ ਘਟ ਗਹਿਰ ਗੰਭੀਰ ਨਾਨਕ ਗੁਰਮੁਖ ਪਾਈਏ ਦਇਆ ਕਰੇ ਹਰ ਹੀਰ ਸ੍ਰੀ ਰਾਗ ਮਹੱਲਾ ਪਹਿਲਾ ਪਰ ਮੈਂ ਪਾਹੇ ਨਾ ਵਿਜਵੈ ਜੈ ਭਵੈ ਦਿਸੰਤਰ ਦੇਸ਼ ਅੰਤਰ ਮੈਲ ਨਾ ਉਤਰੈ ਤ੍ਰਿਗ ਜੀਵਨ ਤ੍ਰਿਗ ਵੇਸ ਹੋਰ ਕਿਤੇ ਭਗਤ ਨਾ ਹੋਵੇ ਬਿਨ

ਪਤ ਪਾਏ, ਮਿਲ ਸਤ ਸੰਗਤ ਹਰ ਪਾਈਏ, ਗੁਰਮੁਖ ਹਰ ਲਿਵਲਾਏ, ਆਪ ਗਿਆ ਸੁਖ ਪਾਇਆ, ਮਿਲ ਸਲਲੈ ਸਲਲ ਸਮਾਏ, ਜਿਨ ਹਰ ਹਰ ਨਾਮ ਨਾ ਚੇਤਿਓ ਸੋ ਔਗਣ ਆਵੈ ਜਾਏ, ਜੇ ਸਤਿਗੁਰ ਪੁਰਖ ਨਾ ਭੇਟਿਓ ਸੋ ਭੌਜਲ ਪਚੇ ਪਚਾਏ, ਇਹੋ ਮਾਣਕ ਜੀਉ ਨਿਰਮੋਲ ਹੈ ਇਉਂ ਕੌਡੀ ਬਦਲੇ ਜਾਏ, ਜਿੰਨਾ ਸਤਿਗੁਰ ਰਸ ਮਿਲੇ ਸੇ ਪੂਰੇ ਪੁਰਖ ਸੁਜਾਣ,

ਅੱਖਰ ਲਿਹੋ ਸਮਾ ਤੈਸੀ ਵਸਤ ਵਿਸਾਹੀਏ ਜੈਸੀ ਨਿਭੇ ਨਾਲ ਅੱਗੇ ਸਾਹੋ ਸੋ ਜਾਣ ਹੈ ਲੈਸੀ ਵਸਤ ਸਮਾਲ ਭਾਈ ਰੇ ਰਾਮ ਕਹੋ ਚਿਤਲਾਇ ਹਰ ਜਸ ਵੱਖਰ ਲੈ ਚਲੋ ਸਹਿ ਦੇਖੇ ਪਤੀਆਇ ਰਹਾਉ ਜਿੰਨਾ ਰਾਸ ਨਾ ਸੱਚ ਹੈ ਕਿਉਂ ਤਿੰਨਾ ਸੁਖ ਹੋਏ ਖੋਟੇ ਵਣਜ ਵਣੰਜਿਆਂ ਮਨ ਤਨ ਖੋਟਾ ਹੋਏ ਫਾਈ ਫਾਥੇ ਮਿਰਗ ਜੋ

0: ਸ੍ਰੀ ਵਾਹਿਗੁਰੂ ਸਾਹਿਬ ਜੀਓ।
1: ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਕੇ ਕਹਰ ਨਾਮ ਦੇ
0: ਮੇਰਾ ਮਨ ਤਨ ਸੀਤਲ ਹੋਏ। ਸੋ ਕਹੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ, ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਰਠ ਮਹੱਲਾ ਪੰਜਵਾਂ, ਆਗੈ ਸੁਖ ਮੇਰੇ ਮੀਤਾ।

ਸੋ ਬੇਨਤੀ ਹੈ ਜੀ, ਹੁਣ ਚਾਰ ਲਾਵਾਂ ਦੇ ਪਾਠ ਆਰੰਭ ਹੋਣਗੇ। ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਉਹਨਾਂ ਵੱਲੋਂ ਉਚਾਰਨ ਕੀਤੀਆਂ ਹੋਈਆਂ ਚਾਰ ਲਾਵਾਂ ਦੇ ਪਾਠ ਆਰੰਭ ਹੋਣਗੇ। ਸਭ ਤੋਂ ਪਹਿਲਾਂ ਭਾਈ ਸਾਹਿਬ ਜੀ ਲਾਮ ਦਾ ਪਾਠ ਕਰਨਗੇ। ਜਦੋਂ ਨਾਨਕ ਨਾਮ ਸ਼ਬਦ ਆਵੇ ਉਸ ਪਾਗ ਜੋੜੀ ਨੇ ਸਤਿਗੁਰਾਂ ਨੂੰ ਨਮਸਕਾਰ ਕਰਕੇ ਉੱਠਣਾ ਹੈ। ਪ੍ਰਕਰਮਾ ਕਰਦਿਆਂ ਹੋਇਆਂ ਸੱਜੇ ਹੱਥ ਰੱਖ ਕੇ ਸਤਿਗੁਰਾਂ ਨੂੰ ਪ੍ਰਕਰਮਾ ਕਰਦਿਆਂ ਹੋਇਆਂ ਵਾਪਸ ਆਉਣਾ ਹੈ। ਨਾਲ ਨਾਲ ਉਸੇ ਜੋ ਲਾਭ ਦਾ ਸ਼ਬਦ ਗਾਇਨ ਹੋਵੇਗਾ। ਸੋ ਬੇਨਤੀ ਹੈ ਭਾਈ ਸਾਹਿਬ ਜੀ ਨੂੰ ਕਿ ਲਾਵਾਂ ਦੇ ਪਾਠ ਆਰੰਭ ਹੋਣ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣੇ ਦੇ ਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਸਭ ਥਾਈ ਹੋਏ ਸਹਾਇ

ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹੜਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਮਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਪ੍ਰਸਾਦ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨਹੀਂ ਵਾ ਮਤ ਉੱਚੀ ਮਤ ਪਾਦੇ ਰੱਖਿਆ ਆਪ ਅਕਾਲ ਪੁਰਖ ਵਾਹਿਗੁਰੂ

ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ, ਦੋਨਾਂ ਪਰਿਵਾਰਾਂ ਨੂੰ ਮੰਗਲਮਈ ਸਮੇਂ ਬਖਸ਼ ਕੀਤੇ ਹਨ। ਦਰਕਰ ਦੇ ਪ੍ਰੀਤਵਾਨ ਬੀਬੀ ਉਮੀਦ ਕੌਰ ਸਪੁੱਤਰੀ, ਭਾਈ ਨਿਰਮਲ ਸਿੰਘ, ਬੀਬੀ ਹਰਜਿੰਦਰ ਕੌਰ, ਉਮੀਦ ਕੌਰ ਦਾ ਸ਼ੁਭ ਆਨੰਦ ਕਾਰਜ, ਜਿਮੀ ਯੂ ਐਨ ਸਪੁੱਤਰ ਐਸੀ ਕੁਆਂਗ ਅਤੇ ਚੂ ਸਿੰਘ। ਸੋ ਇਸ ਵੇਲੇ ਸੱਚੇ ਪਾਤਸ਼ਾਹ ਜੀ ਉਮੀਦ ਕੌਰ ਅਤੇ ਜਿਮੀ ਯੂ ਐਨ ਦਾ ਆਨੰਦ ਕਾਰਜ ਆਪਦੇ ਚਰਨਾਂ ਵਿੱਚ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀ ਦੱਸ ਰਿਹਾ ਤੋਂ ਗੁਰਬਾਣੀ ਦੇ ਕੀਰਤਨ ਕਰਦਿਆਂ, ਭਾਈ ਸਾਹਿਬ ਤੋਂ ਲਾਵਾਂ ਦੇ ਪਾਠ ਕਰਦਿਆਂ ਹੋਇਆਂ, ਸੁਭਾਗ ਜੋੜੀ ਤੋਂ ਪਰਿਕਰਮਾ ਕਰਦਿਆਂ ਹੋਇਆਂ, ਭੁਲਚੁੱਕ ਦੀ ਖਿਮਾ ਬਖਸ਼ਣਾ ਸੱਚੇ ਪਾਤਸ਼ਾਹ ਜੀਓ, ਆਪ ਜੀ ਨੂੰ ਸੁੰਦਰ ਮਾਲਾ ਸਾਹਿਬ ਹਾਜ਼ਰ ਕੀਤੇ ਹਨ। ਕਿਰਪਾ ਕਰਨੀ ਆਪ ਜੀ ਨੇ ਅੰਗੀਕਾਰ ਕਰਨੇ, ਸੇਵਕਾਂ ਦੇ ਲੋਕ ਪਰਲੋਚ ਪਰਦੇ ਗੱਜਣੇ, ਆਉਣ ਵਾਲੇ ਸਮੇਂ ਵਿੱਚ ਆਪਸੀ ਪ੍ਰੇਮ ਪਿਆਰ ਚੜ੍ਹਦੀ ਕਲਾ ਬਖਸ਼ਣੀ ਸੱਚੇ ਪਾਤਸ਼ਾਹ ਜੀ, ਰਹਿਮਤਾਂ ਪ੍ਰਾਰਥ ਰੱਖਣਾ। ਭਾਈ ਨਿਰਮਲ ਸਿੰਘ ਵੱਲੋਂ ਸੱਚੇ ਪਾਤਸ਼ਾਹ ਜੀਓ, ਆਪਣੀ ਬੇਟੀ ਦੇ ਆਨੰਦ ਕਾਰਜ ਖੁਸ਼ੀ ਵਿੱਚ ਗੁਰੂ ਘਰ ਵਿੱਚ ਬਣ ਰਹੀਆਂ ਬਿਲਡਿੰਗਾਂ ਵਾਸਤੇ ਸੱਚੇ ਪਾਤਸ਼ਾਹ ਜੀ $1,000 ਸੇਵਾ ਵਾਸਤੇ ਹਾਜ਼ਰ ਕੀਤੇ ਹਨ। ਸੱਚੇ ਪਾਤਸ਼ਾਹ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਚੜ੍ਹਦੀਆਂ ਕਲਾ ਬਖਸ਼ਣੀਆਂ, ਐਸੇ ਬਖਸ਼ਾਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ, ਆਪ ਜੀ ਦਾ ਸੀਤ ਪ੍ਰਸ਼ਾਦ ਜੋਸ਼ ਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਵਾਗ ਦੀ ਬਖਸ਼ ਕਰੋ, ਸਹੀ ਪਿਆਰੇ ਮੇਲ ਜਿਨਾ ਮਿਲਿਆ ਆਮਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਪਹੀ ਅਕਾਲ ਕੀ ਤਬੈ ਚਲ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਵੇਲੇ ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਹੈ ਜੋ ਦੋਨਾਂ ਪਰਿਵਾਰਾਂ ਨੂੰ ਮੰਗਲਮਈ ਸਮੇਂ ਬਖਸ਼ ਕੀਤੇ ਹਨ। ਇਸ ਵੇਲੇ ਜੋ ਸੁਭਾਗ ਜੋੜੀ ਦਾ ਆਨੰਦ ਕਾਰਜ ਸੰਪੂਰਨ ਹੋਇਆ ਹੈ, ਸੋ ਦੋਨਾਂ ਹੀ ਪਰਿਵਾਰਾਂ ਨੂੰ ਦਾਖਲਿਆਂ ਦੇ ਜਥੇ ਵੱਲੋਂ ਅਤੇ ਮੈਨੇਜਮੈਂਟ ਕਮੇਟੀ ਵੱਲੋਂ ਬਹੁਤ ਬਹੁਤ ਵਧਾਈਆਂ। ਸੋ ਹੁਣ ਸਾਰੀਆਂ ਹੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਅਤੇ ਜੋ ਗੁਰੂ ਘਰ ਦੀ ਮਰਿਆਦਾ ਅਨੁਸਾਰ ਹੁਣ ਸੁਭਾਗ ਜੋੜੀ ਨੂੰ ਸਿਰੋਂ ਪਾਉ ਦਿੱਤੇ ਜਾਣਗੇ, ਉਸ ਤੋਂ ਬਾਅਦ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅੰਤਰ ਸ਼ਾਂਤ ਨਾ ਆਵਈ ਨਾ ਸੱਚ ਲੱਗੇ ਪਿਆਰ। ਗੁਰਮੁਖੀਆਂ ਮੋਹ ਸੋਹਣੇ ਗੁਰ ਕੈ ਹੇਤ ਪਿਆਰ, ਸੱਚੀ ਭਗਤੀ ਸੱਚ ਰਤੇ ਦਰ ਸੱਚੇ ਸਚਿਆਰ, ਆਏ ਸੇ ਪ੍ਰਵਾਨ ਹੈ ਸਭ ਕੁਲ ਕਾ ਕਰੇ ਉਧਾਰ।

ਹੋਏ ਸ੍ਰੀ ਰਾਗ ਮਹੱਲਾ ਤੀਜਾ। ਗੁਰਮੁਖ ਨਾਮ ਤੇ ਆਈ ਹੈ ਮਨਮੁਖ ਬੂਝ ਨਾ ਪਾਏ, ਗੁਰਮੁਖ ਸਦਾ ਮੁਖ ਉਜਲੇ ਹਰ ਵਸਿਆ ਮਨ ਆਏ, ਸਹਿਜੇ ਹੀ ਸੁਭ ਪਾਈ ਹੈ ਸਹਿਜੇ ਰਹਿ ਸਮਾਏ, ਭਾਈ ਰੇ ਦਾਸਨ ਦਾਸਾ ਹੋਏ, ਗੁਰ ਕੀ ਸੇਵਾ ਗੁਰ ਭਗਤ ਹੈ ਬਿਰਲਾ ਪਾਏ ਕੋਏ ਰਹਾਓ।

ਜਿਹੜਾ ਪਿਰਕੇ ਅੰਗ ਸਮਾਏ ਹਰ ਨਿਰਮਾਲਾ ਤੂੰ ਜਲਾ ਬਿਨ ਗੁਰ ਪਾਇਆ ਨਾ ਜਾਏ ਪਾਠ ਪੜੇ ਨਾ ਬੂਝਈ ਭੇਖੀ ਪਰਮ ਭੁਲਾਏ ਗੁਰਮਤੀ ਹਰ ਸਦਾ ਪਾਇਆ ਰਸਨ ਹਰ ਸਮਾਏ ਮਾਇਆ ਮੋਹ ਚੁਕਾਇਆ ਗੁਰਮਤੀ ਸਹਿ ਸੁਪਾਏ ਬਿਨ ਸਬਦ ਜਗ ਦੁਖੀਆ ਫਿਰੈ ਮਨ ਮੁਖਾਂ ਨੂੰ ਗਈ ਖਾਏ ਸਬਦੇ ਨਾਮ ਧਿਆਈਐ ਸਬਦੇ ਸੱਚ ਸਮਾਏ ਮਾਇਆ ਭੂਲੇ ਸਿੱਧ ਫਿਰੇ ਸਮਾਧ ਨ ਲੱਗੇ ਸੁਭਾਏ ਤੀਨੇ ਲੋ ਵਿਆਪਤ ਹੈ ਅਧ ਕਰੀ ਲਪਟਾਏ ਬਿਨ ਗੁਰ ਮੁਕਤ ਨਾ ਪਾਈਐ ਨਾ ਦੁਬਦਾ ਮਾਇਆ ਜਾਏ ਮਾਇਆ ਕਿਸ ਨੂੰ ਆਖੀਐ ਕਿਆ ਮਾਇਆ ਕਰਮ ਕਮਾਏ ਦੁੱਖ ਸੁੱਖ ਇਹ ਜਿਉ ਬੱਧ ਹੈ ਹਉਮੈ ਕਰਮ ਕਮਾਏ ਬਿਨ ਸ਼ਬਦ ਪਰਮ ਨਾ ਚੁਕਈ ਨਾ ਵਿੱਚੋਂ ਹਉਮੈ ਜਾਏ ਬਿਨ ਪ੍ਰੀਤੀ ਭਗਤ ਨਾ ਹੋਵਈ ਬਿਨ ਸ਼ਬਦੇ ਥਾਏ ਨਾ ਪਾਏ ਸ਼ਬਦ ਹਉਮੈ ਮਾਰੀ ਐ ਮਾਇਆ ਕਾ ਭਰਮ ਜਾਏ ਨਾ ਪਦਾਰਥ ਪਾਈਐ ਗੁਰਮੁਖ ਸਹਿਜ ਸੁਭਾਏ ਬਿਨ ਗੁਰ ਗੁਣ ਨਾ ਜਾਪਣੀ ਬਿਨ ਗੁਣ ਭਗਤ ਨਾ ਹੋਏ ਭਗਤ ਵਛਲ ਹਰ ਮਨ ਵਸਿਆ ਸਹਿਜ ਮਿਲਿਆ ਪ੍ਰਭ ਸੋਏ ਨਾਨਕ ਸਬਦੇ ਹਰ ਸਾ ਲਾਹੀਐ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ ਤੀਜਾ ਮਾਇਆ ਮੋਹ ਮੇਰੇ ਪ੍ਰਭ ਕੀਨਾ ਆਪੇ ਪਰਮ ਭੁਲਾਏ ਮਨਮੋਹ ਕਰਮ ਕਰੇ ਨਹੀਂ ਬੂਝੈ ਬਿਰਥਾ ਜਨਮ ਗਵਾਏ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ ਮਨ ਰੇ ਨਾਮ ਜਪੋ ਸੁਖ ਹੋਏ ਗੁਰਪੂਰਾ ਸਾ ਲਾਹੀਐ ਸਹਿਜ ਮਿਲੇ ਪ੍ਰਭ ਸੋਏ ਰਹਾਉ ਭਰਮ ਗਿਆ ਪੋ ਭਾਗਿਆ ਹਰ ਚਰਨੀ ਚਿਤ ਲਾਏ ਗੁਰਮੁਖ ਸ਼ਬਦ ਕਮਾਈਐ ਹਰ ਵਸੇ ਮਨ ਆਏ

ਹਉ ਮੈਂ ਜਾਤ ਗਵਾਈ। ਸੁਰ ਨਰ ਤਿਨਕੀ ਬਾਣੀ ਗਾਵੈ, ਕੋਈ ਨ ਮਿਟੈ ਭਾਈ ਦੈਤ ਪੁੱਤ, ਕਰਮ ਧਰਮ ਸੰਜਮ ਨਾ ਪੜੈ, ਦੂਜਾ ਭਾਉ ਨਾ ਜਾਣੈ, ਸਤਿਗੁਰ ਭੇਟਿਆ ਨਿਰਮਲ ਹੋਆ, ਅਨੰਦ ਨਾਮ ਖਾਣੈ। ਏਕੋ ਪੜੈ ਏਕੋ ਨਾ ਬੂਝੈ, ਦੂਜਾ ਵਰ ਨਾ ਜਾਣੈ, ਖਟ ਦਰਸਨ ਜੋਗੀ ਸੰਨਿਆਸੀ, ਬਿਨ ਗੁਰ ਭਰਮ ਭੁਲਾਏ, ਸਤਿਗੁਰ ਸੇਵੇ ਤਾਂ ਗਤ ਮਿਦ ਪਾਵੈ, ਹਰ ਜੀਉ ਮਨ ਵਸਾਏ।

84 ਫਿਰ ਪਿਆ ਮੈਂ ਸਰਦੇ ਮੁਕਤ ਨਾ ਪਾਏ ਜਾ ਨਾਉ ਚੇਤੇ ਤਾ ਗਤ ਪਾਏ ਜਾ ਸਤਿਗੁਰ ਮੇਲ ਮਿਲਾਏ ਸਤਸੰਗਤ ਮਹਿ ਨਾਮ ਹਰਿ ਉਪਜੈ ਜਾ ਸਤਿਗੁਰ ਮਿਲੇ ਸੁਪਾਏ ਮਨ ਤਨ ਅਰਪੀ ਆਪ ਗਵਾਈ ਚੱਲਾ ਸਤਿਗੁਰ ਪਾਏ ਸਤਿਗੁਰ ਬਲਹਾਰੀ ਸਦ ਬਲਹਾਰੀ ਗੁਰ ਆਪਣੇ ਬਿਟੋਂ ਜੇ ਹਰ ਸੇਤੀ ਚਿਤ ਲਾਏ ਸੋ ਬ੍ਰਾਹਮਣ ਬ੍ਰਹਮ ਜੋ ਬਿੰਦੇ ਹਰ ਸੇਤੀ ਰੰਗ ਰਾਤਾ ਪ੍ਰਭ ਨਿਕਟ ਵਸੇ ਸਭਨਾ ਘਟ ਅੰਤਰ ਗੁਰਮੁਖ ਵਿਰਲੇ।

ਜਾਤਾ ਨਾਨਕ ਨਾ ਮਿਲੇ ਵਡਿਆਈ ਗੁਰ ਕੇ ਸ਼ਬਦ ਪਛਾਤਾ ਸ੍ਰੀ ਰਾਗ ਮਹੱਲਾ ਤੀਜਾ ਸਹਿਜੇ ਨੂੰ ਸਭ ਲੋਜਦੀ ਬਿਨ ਗੁਰ ਪਾਇਆ ਨਾ ਜਾਏ ਪਾੜ ਪਾੜ ਪੰਡ ਜੋਤ ਕੀ ਥੱਕੇ ਭੇਖੀ ਪਰਮ ਭੁਲਾਏ ਗੁਰ ਭੇਟੇ ਸਹਿਜ ਪਾਇਆ ਆਪਣੀ ਕਿਰਪਾ ਕਰੇ ਰਜਾਏ ਭਾਈ ਰੇ ਗੁਰ ਬਿਨ ਸਹਿਜ ਨਾ ਹੋਏ ਸਬਦ ਹੀ ਤੇ ਸਹਿਜ ਉਪਜੈ ਹਰ ਪਾਇਆ ਸਹਿ ਸੋਏ ਰਹਾਉ ਸਹਿਜੇ ਗਾਵਿਆ ਥਾਇ ਪਵੈ ਮੈਂ ਸਹਿਜੇ ਕਥਨੀ ਬਾਦ ਸਹਿਜੇ ਹੀ ਭਗਤੂ ਪੁਜੈ ਸਹਿਜ ਪਿਆਰ ਬੈਰਾਗ ਸਹਿਜੇ ਹੀ ਤੇ ਸੁਖ ਸਾਂਤ ਹੋਏ ਮੈਂ ਸਹਿਜੇ ਜੀਵਨ ਬਾਦ ਸਹਿਜ ਸਲਾਹੀ ਸਦਾ ਸਦਾ ਸਹਿ ਸਮਾਧ ਲਗਾਏ ਸਹਿਜੇ ਹੀ ਗੁਣ ਉਚਰੈ ਭਗਤ ਕਰੇ ਲਿਵ ਲਾਏ ਸਬਦੇ ਹੀ ਹਰ ਮਨ ਵਸੈ ਰਸਨਾ ਹਰ ਰਸ ਖਾਏ ਸਹਿਜੇ ਕਾਲ ਵਡਾਰਿਆ ਸਜ ਸਰਨਾਈ ਪਾਏ ਸਹਿਜੀ ਹਰ ਨਾ ਮਨ ਵਸਿਆ ਸੱਚੀ ਕਾਰ ਕਮਾਏ ਸੇਵੜ ਭਾਗੀ ਜੀ ਨੀ ਪਾਇਆ ਸਹਿਜੇ ਰਹੇ ਸਮਾਏ

ਗੁਣਵੰਤੀ ਸਾ ਲਾਹੇ ਆ ਸੱਚੇ ਸੱਚੀ ਸੋਏ ਭੁੱਲਿਆ ਸਹਿਜ ਮਿਲਾਏ ਸੀ ਸ਼ਬਦ ਮਿਲਾ ਬਾ ਹੋਏ ਮੈਂ ਸਹਿਜੇ ਸਾ ਬੰਦ ਹੈ ਮਾਇਆ ਮੋਹ ਗੁਬਾਰ ਸਹਿਜੇ ਸੋਝੀ ਪਈ ਸੱਚੇ ਸ਼ਬਦ ਪਾਰ ਆਪੇ ਬਖਸ਼ ਮਿਲਾਇਆ ਨੇ ਪੂਰੇ ਗੁਰ ਕਰਤਾਰ ਸਹਿਜੇ ਦਿਸ਼ਟ ਪਛਾਣੀ ਹੈ ਨਿਰਭਉ ਜੋ ਨਿਰੰਕਾਰ ਸਭਨਾ ਜੀਆਂ ਕਾ ਇੱਕ ਦਾਤਾ ਜੋਤੀ ਜੋਤ ਮਿਲਾਵਣ ਹਾਰ ਪੂਰੇ ਸ਼ਬਦ ਸਲਾਹੀ ਹੈ ਜਿਸ ਅੰਤ ਨਾ ਪਾਰਾ ਵਾਰ ਗਿਆਨੀਆਂ ਕਾ ਤਾਂ ਨਾਮ ਹੈ ਸਹਿਜ ਕਰੇ ਵਾਪਾਰ ਅਨਦਿਨ ਲਾਹਾਰ ਨਾਮ ਲੈਣ ਕੁੱਟ ਭਰੇ ਭੰਡਾਰ

ਆਵੇ ਬੰਧਨ ਬੰਧ ਭਵਾਇਆ ਲੱਖ ਚੌਰਾਸੀ ਫਿਰ ਫਿਰ ਆਵੇ ਬਿਰਥਾ ਜਨਮ ਗਵਾਇਆ ਭਗਤਾਂ ਮਨ ਆਨੰਦ ਹੈ ਸੱਚੇ ਸ਼ਬਦ ਰੰਗ ਰਾਤੇ ਅਨਦਿਨ ਗੁਣ ਗਾਵੇ ਸਾ ਨਿਰਮਲ ਸਹਿਜੇ ਨਾਮ ਸਮਾਤੇ ਗੁਰਮੁਖ ਅੰਮ੍ਰਿਤ ਬਾਣੀ ਬੋਲੇ ਸਭ ਆਤਮ ਰਾਮ ਪਛਾਣੀ ਏਕੋ ਸੇਵਣ ਏਕ ਰਾਧੈ ਗੁਰਮੁਖ ਕਥ ਕਹਾਣੀ ਸੱਚਾ ਸਾਹਿਬ ਸੇਵੀਐ ਗੁਰੂ ਵਸੇ ਮਨ ਆਏ।

ਸੱਚੀ ਸੰਗਤ ਬੈਸਣ ਸੱਚ ਨਾ ਮਨ ਧੀਰ ਮਨ ਰੇ ਸਤਿਗੁਰ ਸੇਵਨ ਸੰਗ ਸਤਿਗੁਰ ਸੇਵੇ ਹਰ ਮਨ ਮਸੇ ਲੱਗੇ ਨ ਮਹਿਲ ਪਤੰਗ ਰਹਾਉ ਸੱਚੇ ਸ਼ਬਦ ਪਾਤੂ ਪੁਜੈ ਸੱਚੇ ਸੱਚਾ ਨਾਉ ਜਿਨੀ ਹੋਮੇ ਮਾਰ ਪਛਾਣਿਆ ਤਿਨ ਬਲਹਾਰੇ ਜਾਉ ਮਨ ਮੁਖ ਸੱਚ ਨਾ ਜਾਣਨੀ ਤਿਨ ਠਾਉ ਨ ਕਥੂ ਥਾਉ।

ਸਵਾਤਮ ਰਾਮ ਪਛਾਣਿਆ ਗੁਰਮਤੀ ਨੇ ਕਰਵਾਸ, ਸੱਚ ਵੇਖਣਾ ਸੱਚ ਬੋਲਣਾ ਤਨ ਮਨ ਸੱਚਾ ਹੋਏ, ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਸੋਏ।

ਫੂਕ ਨਾ ਸੁਣੇ ਪੁਕਾਰ ਬਿਰਥਾ ਜਨਮ ਗਵਾਏਆ ਮਰ ਜਮਹੇ ਵਾਰੋ ਵਾਰ ਇਹੋ ਜੱਗ ਜਲਤਾ ਦੇਖ ਕੈ ਭੱਜ ਪਏ ਸਤਿਗੁਰ ਸਰਨਾ ਸਤਿਗੁਰ ਸੱਚ ਦ੍ਰਿੜਾਇਆ ਸਦਾ ਸਾ ਸੰਜਮ ਰਹਿਣਾ ਸਤਿਗੁਰ ਸੱਚਾ ਹੈ ਬੋਹੇ ਥਾ ਸਬਦੇ ਪਵਜਲ ਤਰਨਾ ਲਖ ਚੌਰਾਸੀ ਫਿਰਦੇ ਰਹੇ ਬਿਨ ਸਤਿਗੁਰ ਮੁਕਤ ਨਾ ਹੋਈ ਪਾੜ ਪਾੜ ਪੰਡਿਤ ਮੋਨੀ ਥੱਕੇ ਦੂਜੇ ਪਾਏ ਪਤ ਖੋਈ ਸਤਿਗੁਰ ਸ਼ਬਦ ਸੁਣਾਇਆ ਬਿਨ ਸੱਚੇ ਅਵਰ ਨਾ ਕੋਈ ਜੋ ਸੱਚੇ ਲਾਏ ਸੇ ਸੱਚ ਲੱਗੇ ਨੇ ਸੱਚੀ ਕਾਰ ਕਰਨ ਤਿੰਨਾਂ ਨਿਜ ਕਰ ਵਾਸਾ ਪਾਇਆ ਸੱਚੇ ਮਹਿਲ ਰਹਨ ਨਾਨਕ ਭਗਤ ਸੁਖੀਏ ਸਦਾ ਸੱਚੇ ਨਾਮ ਰਚਨ ਸ੍ਰੀ ਰਾਗ ਮਹੱਲਾ ਪੰਜਵਾਂ ਜਾ ਕੋ ਮੁਸ਼ਕਲ ਅਤ ਬਣੇ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਗ ਪੇ ਭੱਜ ਖਲੇ

ਚੋ ਕੁੰਟ ਕਾ ਘੜੀ ਨਾ ਬੈਸਨ ਸੋਏ ਚੇਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਕਾਮ ਕ੍ਰੋਧ ਮੋਏ ਵਸ ਕੀਆ ਕਿਰਪਨ ਲੋ ਪਿਆਰ ਚਾਰੇ ਕਿਲ ਵੇਖਿਓ ਨਗ ਕੀਏ ਹੋ ਆਸੁਰ ਸੰਘਾਰ ਪੋਥੀ ਗੀਤ ਕਵੇਸ਼ ਕਿਸ਼ ਕਦੇ ਨਾ ਕਰਨ ਧਰਿਆ ਚੇਤ ਆਵੇ ਉਸ ਪਾਰ ਬ੍ਰਹਮ ਦਾ ਨਿਮਨ ਸਿਮਨ ਤਰਿਆ

ਪੰਡਤ ਵੇਦ ਪੁਕਾਰਾ ਗ੍ਰਸਤੀ ਗ੍ਰਸਤ ਮਾਤਾ ਸਬਦੀ ਬਹਰੂਪ ਅਵਧੂਤਾ ਕਾਪੜੀ ਕਾ ਉਤੇ ਜਾਗੂਤਾ ਤੀਰਥ ਨਾਤਾ ਨਿਰਹਾਰ ਵਰਤੀਆ ਪਰਸਾ ਇਕ ਲੂਕ ਨ ਦੇਵੇ ਦਰਸਾ ਇਕ ਮਨ ਹੀ ਗਿਆਤਾ ਘਾਟ ਨਾ ਕਿਨਹੀ ਕਹਾਇਆ ਸਭ ਕਹਿਤੇ ਹੈ ਪਾਇਆ ਜਿਸ ਮੇਲੇ ਸੋ ਭਗਤਾ ਸਗਲੁਗ ਤੋ ਪਾਵਾ ਤਿਆਗੀ ਸਰਨ ਪਾਵਾਂ ਨਾਨਕ ਗੁਰਚਰਨ ਪਰਾਤਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਕਰ ਤੀਜਾ ਜੋਗੀ ਅੰਦਰ ਜੋਗੀ ਆ ਤੂੰ ਭੋਗੀ ਅੰਦਰ ਭੋਗੀ

ਸਤਿਗੁਰ ਬਾਜ ਨਾ ਪਾਇਓ ਸਾਮੋਹੀ ਮਾਇਆ ਜਾਲ ਜੀਓ ਸਤਿਗੁਰ ਕੋ ਬਲ ਜਾਈਐ ਜਿਨ ਮਿਲੇ ਪਰਮ ਗਤ ਪਾਈਐ ਸੁਰ ਨਾਰ ਮੋਜਾ ਲੋਚਦੇ ਸੋ ਸਤਿਗੁਰ ਦੀਆ ਬੁਝਾਏ ਜੀਓ ਸਤ ਸੰਗਤ ਕੈਸੀ ਜਾਣੀਐ ਜਿੱਥੇ ਕੋ ਨਾ ਵਿਖਾਣੀਐ ਕੋ ਨਾ ਹੁਕਮ ਹੈ ਨਾਨ ਸਤਿਗੁਰ ਦੀਆ ਬੁਝਾਏ ਜੀਓ ਇਹ ਜਗਤ ਪਰਮ ਭੁਲਾਇ ਆਪੋ ਤੁਧ ਖੁਆਇਆ ਪ੍ਰਤਾਪ ਲੱਗਾ ਦੁਹਾਗਣੀ ਭਾਗਤ ਨਾ ਕੇ ਨਾਹੇ ਜੀਓ ਦੁਹਾਗਣੀ ਕਿਆ ਨਿਸ਼ਾਨੀਆਂ ਖਸਮੋ ਕੁਥੀਆਂ ਫਿਰੇ ਨਿਮਾਨੀਆਂ ਮੈਲੇ ਵੇਖ ਤਿਨਾ ਕਾਮਣੀ ਦੁਖੀ ਰਹਿਣ ਵਿਹਾਏ ਜੀਓ ਸੁਹਾਗਣੀ ਕਿਆ ਕਰਮ ਕਮਾਇਆ ਪੂਰਵ ਲਿਖਿਆ ਫਲ ਪਾਇਆ ਨਦਨ ਕਰੇ ਕਹਿ ਆਪਣੀ ਆਪੇ ਲਏ ਮਲਾਏ ਜੀਓ ਹੁਕਮ ਜਿਨ੍ਹਾਂ ਨੂੰ ਮਨਾਇਆ ਤਿੰਨ ਅੰਤਰ ਸ਼ਬਦ ਵਸਾਇਆ ਸਹੀਆਂ ਸੇ ਸੁਹਾਗਣੀ ਜਿਸੇ ਨਾਲ ਪਿਆਰ ਜੀਓ ਜਿਨ੍ਹਾਂ ਭਾਣੇ ਕਾਰ ਸਾਇਆ ਦਿਨ ਵਿੱਚੋਂ ਭਰਮ ਚੁਕਾਇਆ

ਸਤਿਗੁਰ ਬਾਜ ਨਾ ਪਾਇਓ, ਸਭ ਥੱਕੀ ਕਰਮ ਕਮਾਏ ਜੀਓ। ਸਤਿਗੁਰ ਬਿਟੋਂ ਘੁਮਾਇਆ, ਜਿਨ ਭ੍ਰਮ ਭੂਲਾ ਮਾਰਗ ਪਾਇਆ, ਨਜ਼ਰ ਕਰੇ ਜੇ ਆਪਣੀ, ਆਪੇ ਲਏ ਰਲਾਏ ਜੀਓ। ਤੂੰ ਸਭਨਾ ਮਾਏ ਸਮਾਇਆ, ਤਿਨ ਕਰਤੇ ਆਪ ਲੁਕਾਇਆ, ਨਾਨਕ ਗੁਰਮੁਖ ਪ੍ਰਗਟ ਹੋਇਆ, ਜਾਗੋ ਜੋ ਧਰੀ ਕਰਤਾਰ ਜੀਓ। ਆਪੇ ਖਸਮਨ ਵਾਜਿਆ, ਜੀਓ ਪਿੰਡ ਦੇ ਸਾਜਿਆ,

ਠਿਠੜਾ ਭੈਣ ਭਾਈ ਸਭ ਸੱਜਣਾ ਤੁਧ ਜਿਹਾ ਨਾਹੀਂ ਕੋਈ ਜੀਉ ਤੇਰੇ ਹੁਕਮੈਂ ਸਾਹਮਣੇ ਆਇਆ ਮੈਂ ਸਤ ਕਾ ਹੱਲ ਜੁਆਇਆ ਨਾਉ ਬੀਜਣ ਲਗਾਇਆ ਸਕਾਰ ਹਰ ਬੋਹਲ ਬਖਸ਼ ਜਮਾਏ ਜੀਉ ਹਾਂ ਗੁਰਮੇਲੇ ਕ ਪਛਾਣਦਾ ਦੂਆ ਕਾਗਲ ਚੇਤਨਾ ਜਾਣਦਾ ਹਰੇਕ ਤੇ ਕਾਰੇ ਲਾਇਓਨ ਜਿਉ ਭਾਵੇ ਤਿਵੇ ਨਵਾਹੇ ਜੀਓ ਭੋਗੋ ਪੁੰਜੋ ਭਾਈ ਹੋ ਗੁਰ ਦੀਵਾਨ ਗਵਾਏ ਪਹਿਨਾਈਓ ਹੋਆ ਮਾਰ ਪਿੰਡ ਦਾ ਬਨਾਂਦੇ ਪੰਜ ਸਰੀਕ ਜੀਓ ਹਵਾਇਆ ਸਾਮੇ ਤੇ ਹੰਡੀਆ ਪੰਜ ਕਿਰਸਾਨ ਬਜੇਰੇ ਮਹਿੰਡਿਆ ਕੰਨ ਕੋਈ ਕੱਢ ਨਹੰਗਾਈ ਨਾਨ ਬੁੱਠਾ ਘੁੱਗ ਗਰਾਓ ਜੀਓ ਹਵਾਰੀ

ਸੋ ਫਲ ਪਾਏਂਦਾ ਸਭੇ ਕਾਇ ਸਵਾਰੀਆਂ ਨੇ ਲਾਹੀਨ ਮਨ ਕੀ ਭੁੱਖ ਜੀਓ ਮੈਂ ਛੱਡਿਆ ਸਭੋ ਤੰਦੜਾ ਗੁਸਾਈ ਸੇਵੀ ਸੱਚੜਾ ਨੌ ਨਿਤ ਨਾਮ ਨਿਧਾਨ ਹਾਰ ਮੈਂ ਪੱਲੇ ਬੱਦਾ ਛਿੱਕ ਜੀਓ ਮੈਂ ਸੁਖੀ ਹੂੰ ਸੁਖ ਪਾਇਆ ਹੁਰ ਅੰਤਰ ਸ਼ਬਦ ਵਸਾਇਆ ਸਤਿਗੁਰ ਪੁਰਖ ਵਿਖਾਲਿਆ ਮਸਤਕ ਧਰ ਕੇ ਹੱਥ ਜੀਓ ਮੈਂ ਬੱਧੀ

ਨਾਮ ਦਾ ਨਿਸ਼ਨਾ ਦਿੜਾਇਆ ਸਭ ਮੁਕਤ ਹੋਆ ਸੰਸਾਰੜਾ ਨਾਨਕ ਸੱਚੀ ਬੇੜੀ ਚਾੜ ਜੀਓ ਸਭ ਸ੍ਰਿਸ਼ਟ

ਛਡਾਏ ਜੀਓ। ਹੁਣ ਹੁਕਮ ਹੋਇਆ ਮਿਹਰਬਾਨ ਦਾ, ਪਏ ਕੋਈ ਨਾ ਕਿਸੇ ਰਿਝਾਨ ਦਾ। ਸਭ ਸੁਖਾਲੀ ਉੱਠੀਆਂ ਹੋਆ ਹਲੇ ਮੀਰਾਜ ਜੀਓ, ਚਿਮ ਚਿਮੇ ਅੰਮ੍ਰਿਤ ਵਰਸਦਾ, ਬੁਲਾਇਆ ਬੋਲੀ ਖਸਮ ਦਾ, ਬਹੁਮਾਨ ਕੀਆ ਤੂੰ ਪਰੇ ਤੁਦ ਆਪੇ ਪਾਏ ਥਾਏ ਜੀਓ।

ਪਾਏ ਜੀਓ ਤੂੰ ਤੇ ਜੇ ਵੇਲੇ ਅਵਰ ਨਾ ਪਾਲਿਆ ਤੂੰ ਦੀਪ ਲੋ ਪਿਆਲਿਆ ਤੂੰ ਥਾਂ ਥਨਾਂਤਰ ਰਵ ਰਹਿਆ ਨਾਨਕ ਭਗਤਾਂ ਸੱਚ ਧਾਰ ਜੀਓ ਹੋ ਗੁਸਾਈ ਦਾ ਪਹਿਨ ਵਾਲਣਾ ਹੋ ਗੁਸਾਈ ਦਾ ਪਹਿਲਵਾਨੜਾ ਮੈਂ ਗੁਰਮਲ ਉੱਚ ਦਮਾਲੜਾ ਸਭ ਹੋਈ ਛਿੰਜ ਇਕੱਠੀ ਆਦਿ ਬੈਠਾ ਵੇਖੇ ਆਪ ਜੀ ਵਾਹ ਵੰਜ ਢਮ

ਸਾਈ ਵਸਤ ਪ੍ਰਾਪਤ ਹੋਈ ਜਿਸਿਉ ਲਾਇਆ ਹੇਤ, ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ, ਲਾਵੀ ਲੁਣਿਆ ਖੇਤ। ਸ੍ਰੀ ਰਾਗ ਮਹੱਲਾ ਪਹਿਲਾ।

ਪ੍ਰੀਤ ਬਾਦ ਪਿਤਾ ਸੁਤ ਨਿਹੁ ਕਨੇਰਾ ਮਾਇਆ ਮੋਹ ਸਬਾਈ ਸੰਜੋਗੀ ਆਇਆ ਕਿਰਤ ਕਮਾਇਆ ਕਰਨੀ ਕਾਰ ਕਰਾਈ ਰਾਮ ਨਾਮ ਬਿਨ ਮੁਕਤ ਨਾ ਹੋਈ ਬੂਢੀ ਦੂਜੇ ਹੇਤ।

ਹੋਰ ਜਾਣੇ ਰਸ ਕਸ ਮੀਠੇ ਗਿਆਨ ਧਿਆਨ ਗੁਣ ਸੰਜਮ ਨਾਹੀਂ ਜਨਮ ਮਰੂੰਗੇ ਝੂਠੇ ਤੀਰਥ ਵਰਤ ਸੋ ਸੰਜਮ ਨਾਹੀਂ ਕਰਮ ਧਰਮ ਨਹੀਂ ਪੂਜਾ ਨਾਨਕ ਪਾਏ ਭਗਤ ਨਿਸਤਾਰਾ ਦੁਬਦਾ ਵਿਆਹ ਪੈ ਦੂਜਾ ਤੀਜੇ ਪਹਿਰੇ ਰਹਿਣ ਕੇ ਮਣ ਜਾਰਾ ਮਿੱਤਰਾ ਸਰਹੰਸ ਲੱਥੜੇ ਆਏ ਜੋਬਣ ਘਟੈ ਜਰੂਆ ਜਿਣੇ ਮਣ ਜਾਰਿਆ ਮਿੱਤਰਾ ਆਵ ਘਟੈ ਦਿਨ ਜਾਏ ਅੰਤਕਾਲ।

ਖੜ ਪੱਕੀ ਕੁੜ ਭੱਜੈ ਬਿਨ ਸਹਿ ਆਏ ਚੱਲੇ ਗਿਆ ਮਾਨ, ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ, ਗੁਰਮੁਖ ਸ਼ਬਦ ਪਛਾਣ, ਓੜਕਾਇ ਤੇ ਸਹਾਇਆ ਮਨ ਜਾਰਿਆ ਮਿੱਤਰਾ, ਜਰ ਜਰਵਾਣਾ ਕੰਨ, ਇਕ ਰਤੀ ਗੋਨਾ ਸਮਾਣਿਆ ਮਨ ਜਾਰਿਆ ਮਿੱਤਰਾ, ਅਵਗਨ ਖੜਸਨ ਬੰਨ, ਗੁਣ ਸੰਜਮ ਜਾਵੇ ਚੋਟ ਨ ਖਾਵੇ, ਨਾ ਤਿਸ ਜੰਮਣ ਮਰਨਾ।

ਵਿਆ ਜਿਸ ਕੀ ਵਸਤ ਚੇਤੋ ਪ੍ਰਾਣੀ ਕਰ ਹਿਰਦੇ ਗੁਰਮੁਖ ਵਿਚਾਰ ਕਹੁ ਨਾਨਕ ਪ੍ਰਾਣੀ ਪਹਿਲੇ ਪਹਿਰੇ ਹਰ ਜਪੀਏ ਕਿਰਪਾ ਧਾਰ ਦੂਜੇ ਪਹਿਰੇ ਰਹਿਣ ਕੇ ਮਜਾਰਿਆ ਮਿੱਤਰਾ

ਆਈ ਜਿਸ ਨੂੰ ਕਿਰਪਾ ਕਰੇ ਗੁਰ ਮੇਲੇ ਸੋ ਹਰ ਹਰ ਨਾਮ ਸੰਭਾਲ ਕਹੋ ਨਾਨਕ ਤੀਜੇ ਪਹਿਰੇ ਪ੍ਰਾਣੀ ਸੇ ਜਾਏ ਮਿਲੇ ਹਰ ਨਾਲ ਚੌਥੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ ਹਰ ਚੱਲਣ ਵੇਲਾ ਆਂਦੀ ਕਰ ਸੇਵੋ ਪੂਰਾ ਸਤਿਗੁਰੂ ਵਣਜਾਰਿਆ ਮਿੱਤਰਾ ਸਭ ਚੱਲੀ ਰਹਿਣ ਵਿਹਾਂਦੀ ਹਰ ਸੇਵੋ ਖਿਨ ਖਿਨ ਢਿੱਲ ਮੂਲ ਨਾ ਕਰੇ ਹੋ ਜੇ ਹਸਥਿਰ ਜੁਗ ਜੁਗ ਹੋਵ ਹਰ ਸੇਤੀ ਸਦਮਾਨ ਰਲੀਆਂ ਜਨ ਮਰਨ ਦੁਖ ਹੋਵ ਗੁਰ ਸਤਿਗੁਰ ਸਵਾਮੀ ਭੇ

ਮੋਹਲਤ ਕਰਦੀ ਨੀ ਕਰਮ ਕਮਾਣੇ ਜੈਸਾ ਲਿਖ ਤੁਰ ਪਾਇਆ ਮਾਤ ਪਿਤਾ ਭਾਈ ਸੁਧ ਬਣਤਾ ਤਿਨ ਪੀਤਰ ਪ੍ਰਭੂ ਸੰਜੋਇਆ ਕਰਮ ਸੁਕਰਮ ਕਰਾਏ ਆਪੇ ਸਜੰਤੇ ਵਸ ਕਿਸ਼ ਨਾ।

ਚੌਥੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਦੇ ਨੇੜੇ ਆਇਆ ਸੋਏ, ਗੁਰਮੁਖ ਨਾ ਸੰਭਾਲ ਤੂੰ ਵਣਜਾਰਿਆ ਮਿੱਤਰਾ ਤੇਰੇ ਦਰਗਹਿ ਬੇਲੀ ਹੋਏ।

ਲਿਖਿਆ ਆ ਗੋਬਿੰਦ ਕਾ ਬਣ ਜਾ ਰਿਹਾ ਮਿੱਤਰਾ ਉੱਠ ਚੱਲੇ ਕਮਾਣ ਸਾਥ ਇੱਕ ਰੱਤੀ ਬਿਲਮਣਾ ਦੇਵਣੀ ਬਣ ਜਾ ਰਿਹਾ ਮਿੱਤਰਾ ਉਹਨੇ ਤਕੜੇ ਪਾਏ ਹਾਥ

0: ਵੇਲੇ ਕਰਮ ਧਰਤੀ ਸ੍ਰੀ ਜੁਗ ਅੰਤਰ ਜੋ ਬੋਵੈ ਸੋ ਖਾਤ ਕਹੋ ਨਾਨ ਭਗਤ ਸੋਹੇ ਦਰਬਾਰੇ ਮਨ ਮੂੰਹ ਸਦਾ ਪਵਾਤ
1: ਸਾਦ ਮੁੰਦੇ ਆਣੀ ਪਿਆੜ ਕਿਉਂ ਕਰ ਹਰ ਦਿਸ ਦਰਸ਼ਨ ਪਿੱਖੈ ਹਰ ਹਰ ਆਪਣੀ ਕਿਰਪਾ ਕਰੇ ਗੁਰਮੁਖ ਸੋਹਰੜੈ ਕੰਮ ਸਿੱਖੈ ਸੋਹਰੜੈ ਕੰਮ ਸਿੱਖੈ ਗੁਰਮੁਖ ਹਰ ਹਰ ਸਰਤੇ ਆਏ ਸਈਆਂ ਵਿੱਚ ਫਿਰੈ ਸੁਹੇਲੀ ਹਰ ਦਰਗਹ ਪਾਲਡਾਏ ਲੇਖਾ ਧਰਮ ਰਾਏ ਕੀ ਬਾਕੀ ਜਪ ਹਰ ਹਰ ਨਾਮ ਕਿਰਖੈ ਮੁੰਦੇ ਆਣੀ ਪੇ ਅੜੈ ਗੁਰਮੁਖ ਹਰ ਦਰਸ਼ਨ ਦੇਖੈ

ਗਿਆਨ ਅੰਧੇਰਾ ਬਿਨ ਸਿਆਰ ਰਤਨ ਪਦਾਰਥ ਲਾਦਾ ਹਮੇ ਰੋਗ ਗਿਆ ਦੁੱਖ ਲਾਤਾ ਆਪੇ ਆਪੇ ਗੁਰਮਤ ਖਾਦਾ ਅਕਾਲ ਮੂਰਤ ਵਰ ਪਾਇਆ ਬਿਨਾਸੀ ਨਾ ਕਦੇ ਮਰੇ ਨਾ ਜਾਇਆ ਵਿਆਹ ਆ ਮੇਰੇ ਬਾਬੋਲਾ ਗੁਰਮੁਖ ਹਰ ਪਾਇਆ ਹਰ ਸਤ ਸਤੇ ਮੇਰੇ ਬਾਬੋਲਾ ਹਰ ਜਨ ਮਿਲ ਜਨ ਜਸੋਂਦੀ ਪੇਵਕੜੈ ਹਰ ਜਪ ਸੁਹੇਲੀ ਵਿੱਚ ਸੋਹਰੜੈ ਕਰੀ ਸੁਹਿੰਦੀ ਸੋਹਰੜੈ ਵਿੱਚ ਕਰੀ ਸੁਹਿੰਦੀ ਜਿਨ ਪੇਵਕੜੈ ਨਾਮ ਸੰਭਾਲਿਆ ਸਭ

ਸੁਹੰਦੀ ਹਰ ਪ੍ਰਭ ਮੇਰੇ ਬਾਬਲਾ ਹਰ ਦੇਵ ਦਾਨ ਮੈਂ ਦਾਜੋ ਹਰ ਕੱਪੜੋ ਹਰ ਸੋਭਾ ਦੇਵੋ ਜਿਤ ਸਬਰੈ ਮੇਰਾ ਕਾਜੋ ਹਰ ਹਰ ਭਗਤੀ ਕਾ ਸੁਹਿਲਾ ਗੁਰ ਸਤਿਗੁਰ ਦਾਨ ਦਿਵਾਇਆ ਕੰਡ ਬਰਭੰਡ ਹਰ ਸੋਭਾ ਹੋਈ ਇਹ ਦਾਨ ਨਰ ਲੈ ਰਲਾਇਆ ਹੋਰ ਮਨ ਮੁਖ ਦਾਜ ਜੇ ਰੱਖ ਦੇ

ਮਲ ਜਿਤ ਲਾਏ ਜਲ ਥਲ ਪੂਰ ਰਿਆ ਬਨਵਾਰੀ ਘਟ ਘਟ ਨਦਰ ਨਿਹਾਲੇ ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗ ਭ੍ਰਮ ਜਾਲੇ ਮਨ ਪਿਆਰਾ ਜੀ ਮਿੱਤਰਾ ਹਰ ਬਿਨ ਝੂਠ ਪਸਾਰੇ ਮਨ ਪਿਆਰਾ ਜੀ ਓ ਮਿੱਤਰਾ ਵਿਖ ਸਾਗਰ ਸੰਸਾਰੇ ਚਰਨ ਕਮਲ ਕਰ ਬੋਇਤ ਕਰਤੇ ਸਹਿਸਾ ਦੁਖ ਨਾ ਵਿਆਪੈ ਗੁਰ ਪੂਰਾ ਪੇਟੈ ਵਡਭਾਗੀ ਆਠ ਪੈਰ ਪ੍ਰਭ ਜਾਪੈ ਆਦਿ ਜੁਗਾਦੀ ਸੇਵਕ ਸਵਾਮੀ ਭਗਤਾਂ ਨਾਮ ਆਧਾਰੇ ਨਾਨਕ ਸਿੱਖ ਦੇ ਮਨ ਪ੍ਰੀਤਮ ਬਿਨ ਹਰ ਝੂਠ ਪਸਾਰੇ ਮਨ ਪਿਆਰਿਆ ਜੀਓ।

ਬਣ ਜਾਣਾ ਸੰਸਾਰ ਦੁੱਖ ਮਿਟਾਇਆ ਚਿੱਤਰ ਗੁਪਤ ਕਾ ਕਾਗਦ ਪਾਰਿਆ ਜਮ ਦੂਤਾ ਕਛੂ ਨਾ ਚੱਲੀ ਨਾਨਕ ਸਿੱਖ ਦੇ ਮਨ ਪ੍ਰੀਤਮ ਹਰ ਲਤੇ ਕੇ ਪਸਵਲੀ ਮਨ ਪਿਆਰਿਆ ਜੀਉ ਮਿੱਤਰਾ ਕਰ ਸੰਤਾ ਸੰਗ ਨਿਵਾਸੋ ਮਨ ਪਿਆਰਿਆ ਜੀਉ ਮਿੱਤਰਾ ਹਰ ਨਾਮ ਜਪਤ ਪ੍ਰਗਾਸੋ ਸਿਮਰ ਸੋ ਆਮੀ ਸੁਖ ਹੈ ਗਾਮੀ ਇੱਛ ਸਗਲੀ ਪੁੰਨੀਆ ਪੁਰਬੇ ਕਮਾਏ ਸ੍ਰੀ ਰੰਗ ਪਾਏ ਹਰ ਮਿਲੇ ਚਿਰੀ ਬਿਛੁਨੇਆ ਅੰਤਰ ਬਾਰ ਸਰਬਤ ਸਰਵਿਆ ਮਨ ਭਜਿਆ ਵਿਸਵਾਸੋ ਨਾਨਕ ਸਿੱਖ ਦੇ ਮਨ ਪ੍ਰੀਤਮ ਕਰ ਸੰਤਾ ਸੰਗ ਨਿਵਾਸੋ ਮਨ ਪਿਆਰਿਆ

ਹਰ ਪੀਆ ਗਾਨੇ ਅੰਮ੍ਰਿਤ ਬਾਨੇ ਸਰਬ ਸੁਖਾ ਮਨ ਵਟੇ ਸ੍ਰੀ ਤਾਰ ਪਾਏ ਮੰਗਲ ਗਾਏ ਇੱਛ ਪੁੰਨੀ ਸਤ ਗੁਰ ਤੁਠੇ ਲਾੜਲੀ ਨੇ ਲਾਏ ਨੌ ਨਿਤ ਪਾਏ ਨੌ ਸਰਬਸ ਠਾਕੁਰ ਦੀਨਾ ਨਾਨਕ ਸਿੱਖ ਸੰਤ ਸਮਝਾਈ ਹਰ ਪ੍ਰੇਮ ਭਗਤ ਮਨ ਲੀਨਾ ਸ੍ਰੀ ਰਾਕੇ ਸ਼ਾਂਤ ਮਹਲਾ ਪੰਜਵਾਂ ਓਂਕਾਰ ਸਤਿਗੁਰ ਪ੍ਰਸਾਦ ਰੱਖਣਾ ਹਟ ਮਜਾਓ ਮਾਪਿਰੀ ਪੱਸੇ ਕਿਉ ਦੀਦਾਰ ਸੰਤ ਸਰਨਾਈ ਲੱਭਣੇ ਨਾਨਕ ਪ੍ਰਾਣ ਆਧਾਰ ਸ਼ੰਤ ਚਰਨ ਕਮਲ ਸਿਉ ਪ੍ਰੀਤ ਰੀਤ ਸੰਤਨ ਮਨ ਆਵੇ ਜੀਓ ਦੁਤੀਆ ਭਾਉ ਵਿਪਰੀਤ ਅਨੀਤ ਦਾਸਨ ਭਾਵੈ ਜੀਓ ਦਾਸਨ ਭਾਵੈ ਬਿਨ ਦਰਸਾਵੈ ਇੱਕ ਕਿਰ ਤੀਰਜ ਕਿਉਂ ਕਰੈ ਨਾ ਬਿਉਣਾ ਤਨ ਮਨੀ ਨਾ ਜਲ ਬਿਨ ਮਚਲੀ ਜਿਉ ਮਰੈ ਮਿਲ ਮੇਰੇ ਪਿਆਰੇ ਪ੍ਰਾਣ ਆਧਾਰੇ ਗੁਣ ਸਾਧ ਸੰਗ ਮਿਲ ਗਾਵੇ ਨਾਨਕੇ ਸਵਾਮੀ ਧਾਰ ਅਨੁਗ੍ਰਹਿ ਮਨ ਤਨ ਅੰਕ ਸਮਾਵੇ ਰੱਖਣਾ ਸੋਹੰਦੜੋ ਹਬਟਾਏ ਕੋਈ ਨਾ ਦਿਸੈ ਦੂਜੜੋ ਖੁੱਲੜੇ ਕਪਾਟ ਨਾਨਕ ਸਤਿਗੁਰ ਭੇਟ ਤੇ ਸ਼ੰਤ ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਵਿਚਾਰੀਐ ਜੀਓ ਸਿਮਰਤ ਸਾਸ ਗਿਰਾਸ ਪੂਰਨ ਵਿਸਵਾਸ ਕਿਉਂ ਮਨੋ ਵਿਸਾਰੀਐ ਜੀਓ ਕਿਉਂ ਮਨੋ ਵਿਸਾਰੀਐ ਨਿਮਖ ਨਹੀਂ ਟਾਰੀਐ ਗੁਣਵੰਤ ਪ੍ਰਾਣ ਅਮਾਰੇ ਮਨ ਬਾਸ਼ਤ ਫਲ ਦੇਤ ਹੈ ਸਵਾਮੀ ਜੀ ਕੀ ਪਿਰਥਾ ਸਾਰੇ ਅਨਾਥ ਕੇ ਨਾਤੇ ਸਰਬ ਕੈ ਸਾਥੇ ਜਪ ਜੁਐ ਜਨਮ ਨਹਾਰੀਐ ਨਾਨਕੀ ਬੇਨਤੀ ਪ੍ਰਭ ਪੈ ਕਿਰਪਾ ਕਰ ਪਵ ਜਲ ਤਾਰੀਐ ਦੱਖਣਾ ਧੂੜੀ ਮੱਜਨ ਸਾਧਕੇ ਸਾਈ ਧੀਏ ਕਿਰਪਾਲ ਲੱਤੇ ਅਬੇ ਥੋਕੜੇ ਨਾਨਕਾਰ ਧਨ ਮਾਲ ਸ਼ੰਤ ਸੁੰਦਰ ਸਵਾਮੀ ਧਾਮ ਭਗਤ ਹੈ ਬਿਸਰਾਮ ਆਸਾ ਲਗ ਜੀਵ ਤੇ ਜੀਉ ਮਨ ਤਨੇ ਗਲਤਾਨ ਸਿਮਰਤ ਪ੍ਰਭ ਨਾਮ ਹਾਰੇ ਅੰਮ੍ਰਿਤ ਪੀਵ ਤੇ ਜੀਉ ਅੰਮ੍ਰਿਤ ਹਰ ਪੀਵ ਤੇ ਸਦਾ ਥਿਰ ਤੀਵ ਤੇ ਬਿਖੈ ਬਨ ਵਿਕਾ ਜਾਣਿਆ ਪਏ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਧ ਸੰਗਤ ਨਿਧ ਮਾਨਿਆ ਸਰਬ ਸੋ ਸੂਖ ਅਨੰਦ ਕਣ ਪਿਆਰਿਆ ਰਤਨ ਮਨ ਅੰਤਰ ਸੀਵ ਤੇ ਇੱਕ ਤਿਲ ਨਹੀਂ ਬਿਸਰੈ ਪ੍ਰਾਣ ਅਧਾਰਾ ਜਪ ਜਪ ਨਾਨਕ ਜੀਵ ਤੇ ਦੱਖਣਾ ਜੋ ਤੋਂ ਕਿਨੇ ਆਪਣੇ ਤਿੰਨਾਂ ਕੋ ਮਿਲਿਓ ਆਪੇ ਆਪ ਮੋਇਓ ਜਸ ਨਾਨਕ ਆਪ ਸੁਣਿਓ ਏ ਸ਼ੰਤ ਪ੍ਰੇਮ ਟਗੋਰੀ ਪਾਏ ਰਿਝਾਏ ਗੋਬਿੰਦ ਮਨ ਮੋਇਆ ਜੀਓ ਸੰਤਨ ਕੈ ਪ੍ਰਸਾਦ ਅਗਾਧ ਕੰਠੇ ਲੱਗ ਸੋਇਆ ਜੀਓ ਹਰ ਕੰਠ ਲੱਗ ਸੋਹਿਆ ਦੁੱਖ ਸਭ ਜੋਇਆ ਭਗਤ ਲੱਖਣ ਕਰ ਵਸ ਪਏ ਮਨ ਸਰਬ ਸੁਖ ਉੱਠੇ ਗੋਬਿੰਦ ਤੁੱਟੇ ਜਨਮ ਮਰਨਾ ਸਭ ਮਿਟ ਗਏ ਸੁਖੀ ਮੰਗਲੋ ਗਾਇ ਸਖੀ ਮੰਗਲੋ ਗਾਇਆ ਇਚ ਪੂਜਾਇਆ ਪੌੜ ਨ ਮਾਇਆ ਹੋਇਆ ਕਰ ਗੈਲੀ ਨੇ ਨਾਨਕ ਪ੍ਰਭ ਜੀ ਪਿਆਰੇ ਨ ਸੰਸਾਰ ਸਾਗਰ ਨਹੀਂ ਪੋਇਆ ਡੱਕਣਾ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਜਿਨ੍ਹਾਂ ਭਾਗ ਮਥਾਏ ਸੇ ਨਾਨਕ ਹਰ ਰੰਗ ਮਾਣ ਦੋ ਸ਼ੰਤ ਕਹਿਤੇ ਪਵਿੱਤਰ ਸੁਣਤੇ ਸਭ ਧਨ ਲਿਖਣ

ਕਰ ਗੈ ਲੀਨੇ ਅਰਜ ਸੋ ਦੀਨੇ ਜੋ ਨਾ ਧਾਵੈ ਨਹਿ ਮਰੀ ਸਤਿਗੁਰ ਦਿਆਲ ਕਿਰਪਾਲ ਭੇਟ ਤਹਰੇ ਕਾਮ ਕ੍ਰੋਧ ਲੋਭ ਮਾਰਿਆ ਕਥਨ ਨ ਜਾਏ ਅਕਥ ਸੁਆਮੀ ਸਦਕੈ ਜਾਏ ਨਾਨਕ ਵਾਰਿਆ ਸ੍ਰੀ ਰਾਗ ਮਹਲਾ ਚੌਥਾ ਵਣਜਾਰਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਰ ਹਰ ਉੱਤਮ ਨਾਮ ਹੈ ਜਿਨ ਸਿਰਿਆ ਸਭ ਕੋਏ ਜੀਓ ਹਰ ਜੀ ਸਭੇ ਪ੍ਰਤਪਾਲਦਾ ਕਟ ਕਟ ਰਮਈਆ ਸੋਏ ਸੋ ਹਰ ਸਦਾ ਧਿਆਈਐ ਤਿਸ ਬਿਨ ਅਵਰ ਨ ਕੋਏ ਜੋ ਮੋਹਿ ਮਾਇਆ ਚਿਤ ਲਾਇ ਦੇਸੇ ਛੋੜ ਚੱਲੇ ਦੁਖ ਰੋਏ ਜਨ ਨਾਨਕ ਨਾਮ ਤੇ ਆਇਆ ਹਰ ਅੰਤ ਸਖਾਈ ਹੋਏ ਮੈਂ ਹਰ ਬਿਨ ਅਵਰ ਨ ਕੋਏ ਹਰ ਗੁਰ ਸਰਣਾਈ ਪਾਈਐ ਵਣਜਾਰਿਆ ਮਿੱਤਰਾ ਵਡਭਾਗ ਪ੍ਰਾਪਤ ਹੋਏ ਰਹਾਉ ਸੰਤ ਜਨਾ ਬਿਨ ਭਾਈਆ ਹਰ ਕਿਨੇ ਨਾ ਪਾਇਆ ਨਾਉ ਵਿੱਚ ਹੋ ਮੈਂ ਕਰਮ ਕਮਾਮ ਦੇ ਜਿਉ ਬੇਸੁਆ ਪੁੱਤ ਨਿਨਾਉ ਪਿਤਾ ਜਾਤ ਨਾ ਹੋਈਐ ਗੁਰ ਤੁਟਾ ਕਰੇ ਪਸਾਉ ਬੜਭਾਗੀ ਗੁਰ ਪਾਇਆ ਹਰੈ ਨਿਸ ਲਗਾ ਭਾਉ ਜਨ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਉ ਮਨ ਹਰ ਹਰ ਲੱਗਾ ਚਾਓ ਗੁਰਪੂਰੈ ਨਾਮ ਦ੍ਰਿੜਾਇਆ ਹਰ ਮਿਲਿਆ ਹਰ ਪ੍ਰਵਠਾਉ ਰਾਓ ਜਬ ਲਗ ਜੋ ਵਨਸਾਸ ਹੈ ਤਬ ਲਗ ਨਾਮ ਤੇ ਆਏ ਚਲਦਿਆਂ ਨਾਲ ਹਰ ਚਲ ਸੀ ਹਰ ਅੰਤ ਲੈ ਛਡਾਏ ਹਉ ਬਲਿਹਾਰੀ ਤਿਨ ਕੋ ਜਿਨ ਹਰ ਮਨ ਉਠਾਇ ਆਏ ਜਿਨੀ ਹਰ ਹਰ ਨਾਮ ਨਾ ਚੇਤਿਓ ਸੇ ਅੰਤ ਗਏ ਪਛਤਾਏ ਤੁਰ ਮਸਤਕ ਹਰ ਪ੍ਰਭ ਲਿਖਿਆ ਜਨ ਨਾਨਕ ਨਾਮ ਤੇ ਆਏ ਮਨ ਹਰ ਹਰ ਪ੍ਰੀਤ ਲਗਾਏ ਵਡਭਾਗੀ ਗੁਰ ਪਾਇਆ ਗੁਰ ਸਬਦੀ ਪਾਰ ਲੰਘਾਏ।

ਜਿਨ ਹਰ ਪਾਇਆ ਗੁਰਮਤੇ, ਜਨ ਨਾਨਕ ਕਮਲ ਪ੍ਰਗਾਸਿਆ। ਮਨ ਹਰ ਹਰ ਉਠੜਾਏ, ਮਨ ਹਰ ਹਰ ਜਪਨ ਕਰੇ, ਹਰ ਗੁਰ ਸੁਣਾਈ ਭਜ ਪਉ ਜਿੰਦੂ, ਸਭ ਕਿਲ ਵਿਖ ਦੁੱਖ ਪਰ ਹਰੇ ਰਹਾਉ। ਘਟ ਘਟ ਰਮਈਆ ਮਨ ਵਸੈ, ਕਿਉਂ ਪਾਈਐ ਕਿਤ ਭਤ, ਗੁਰ ਪੂਰਾ ਸਤਿਗੁਰ ਪੇਟੀਐ, ਹਰ ਆਏ ਵਸੈ ਮਨ ਚਿੱਤ। ਮੈਂ

ਸਤ ਪਤ ਜਨ ਨਾਨਕ ਨਾਮ ਤੇ ਆਇਆ ਰੰਗ ਰਤੜਾ ਹਰ ਰੰਗ ਰਤ ਹਰ ਤੇ ਆਵੋ ਹਰ ਪ੍ਰਭ ਸਤ ਗੁਰਬਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪਤ ਰਾਓ ਜਿਨ ਕੋ ਪੂਰਵ ਲਿਖਿਆ ਸੇ ਆਏ ਮਿਲੇ ਗੁਰਪਾਸ ਸੇਵਕ ਭਾਏ ਵਣਜਾਰਿਆ ਮਿੱਤਰਾ ਗੁਰ ਹਰ ਹਰ ਨਾਮ ਪ੍ਰਗਾਸ ਧਨ ਧਨ ਵਣਜ ਵਪਾਰੀਆ ਜਿਨ ਵੱਖਰ ਲੱਦਿਆ।

ਗੁਣਤਾਸ ਹਰ ਧਿਆਵੋ ਸਾਸ ਗਿਰਾਸ ਮਨ ਪ੍ਰੀਤ ਲਗੀ ਤਿਨਾ ਗੁਰਮੁਖਾਂ ਹਰ ਨਾਮ ਜਿਨਾ ਰਹਿ ਰਾਸ ਰਾਵ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਸਲੋਕਾਂ ਨਾਲ ਸਲੋਕ ਮਹੱਲਾ ਤੀਜਾ ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਤਰੇ ਪਿਆਰ ਸਦਾ ਹਰ ਸੱਚ ਮਨ ਵਸੈ ਨਿਚਲ ਮਾਤੇ ਅਪਾਰ ਰਤਨ ਅਮੋਲਕ ਪਾਇਆ ਗੁਰ ਕਾ ਸ਼ਬਦ ਵਿਚਾਰ ਜੇ ਬਸ ਸੱਚੀ ਮਨ ਸੱਚਾ ਸੱਚਾ ਸਰੀਰ ਆਕਾਰ ਨਾਨਕ ਸੱਚੇ ਸਤਿਗੁਰ ਸੇਵੈ ਸਦਾ ਸੱਚ ਵਪਾਰ ਮਹਲਾ ਤੀਜਾ ਹੋਰ ਬਿਰਹਾ ਸਭ ਧਾਤ ਹੈ ਜਬ ਲਗ ਸਾਹਿਬ ਪ੍ਰੀਤ ਨਾ ਹੋਏ ਹੇ ਮਨ ਮਾਇਆ ਮੋਹਿਆ ਵੇਖਣ ਸੁਣਨ ਨਾ ਹੋਏ ਸਹਿ ਦੇਖੇ ਬਿਨ ਪ੍ਰੀਤ ਨਾ ਉਪਜੈ ਅੰਧਾ ਕਿਆ ਕਰੇ ਨਾਨਕ ਜੀ ਨੇ ਅੱਖੀਂ ਲੇਤੀਆਂ ਸੋਈ ਸੱਚਾ ਦੇ ਪੌੜੀ ਹਰ ਇੱਕੋ ਕਰਤਾ ਇੱਕ ਇੱਕੋ ਦੀ ਬਾਣ ਹਰ ਹਰ ਇੱਕ ਸੈਦਾ ਹੈ ਅਮਰ ਇੱਕੋ ਹਰ ਚਿੱਤ ਤਰ ਹਰ ਤਿਸ ਬਿਨ ਕੋਈ ਨਾਹੀਂ ਡਰ ਭ੍ਰਮ ਭਉ ਦੂਰ ਕਰ ਹਰ ਤਿਸੈ ਨੋ ਸਲਾਹੇ ਜੇ ਤੁਧ ਰੱਖੈ ਬਾਹਰ ਘਰ ਹਰ ਜਿਸਨੋ ਹੋਏ ਦਇਆਲ ਸੋ ਹਰ ਜਪ ਭਉ ਭਿਖਮ ਤਰ ਸਲੋਕ ਮਹਲਾ ਪਹਿਲਾ ਤਾਤੀ ਸਾਹਿਬ ਸੰਧੀਆ ਕਿਆ ਚੱਲੈ ਤਿਸ ਨਾਲ ਇੱਕ ਜਗ੍ਹਾ ਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ ਮਹਲਾ ਪਹਿਲਾ ਸਿਦਕ ਸਬੂਰੀ ਸਾਧਕਾ ਸਬਰ ਤੋਂ ਸਮ ਲਾਇਕਾਂ ਦੀਦਾਰ ਪੂਰੇ ਪਾਏ ਸਾ ਤਾਓ ਨਾਹੀ ਕਾਇਕਾ ਪੌੜੀ ਸਭ ਆਪੇ ਤੋਂ ਦੇ ਪਾਏ ਕਹਿ ਆਪ ਕਰ ਲਾਈ ਤੂੰ ਆਪੇ ਵੇਖ ਵਿਗਸਾਇ ਆਪਣੀ ਵਡਿਆਈ ਹਰ ਤੁਧੋਂ ਬਾਹਰ ਕ੍ਰਿਸ਼ਨ ਆਈ ਤੂੰ ਸੱਚਾ ਸਾਈ ਤੂੰ ਆਪੇ ਆਪ ਵਰਤਦਾ ਸਭਨੀ ਹੀ ਥਾਈ ਹਰ ਤਿਸੈ ਧਿਆਵੋ ਸੰਤ ਜਨੋ ਜੁਲੈ ਛਡਾਈ ਸਲੋਕ ਮਾਲਾ ਪਹਿਲਾ ਪਕੜ ਜਾਤੀ ਪਕੜ ਨਾ ਸਭਨਾ ਜੀਆਂ ਇਕਾਂ ਜਾਓ ਆਪੋ ਜੇ ਕੋ ਭਲਾ ਕਾਏ ਨਾਨਕ ਤਾਂ ਪਰ ਜਾਪੈ ਜਾਪਤ

ਪਹਿਲਾ ਤੀਜਾ ਕਲੋਮ ਸਾਜਨੀ ਕਿਹਾ ਸਧਾਈ ਹੈ ਹਿਰਦਈ ਲਿਖ ਲਿਓ ਸਦਾ ਸਾਹਿਬ ਕੈ ਰੰਗ ਰਹਿ ਕਬੋ ਨਾ ਟੁੱਟ ਸਨੇਹੋ ਕਲੋਮ ਸਾਜਨੀ ਕੇ ਜਾਏ ਸੀ ਲਿਖਿਆ ਪੇ ਨਾਲੇ ਜਾਏ ਨਾਨਕ ਸਹਿ ਪ੍ਰੀਤ ਨਾ ਜਾਏ ਸੀ ਜੋ ਤੁਰ ਛੋਟੀ ਸੱਚੇ ਪਾਏ ਮਹਲਾ ਤੀਜਾ ਨਦਰੀ ਆਮਦਾ ਨਾਲ ਨਾ ਚਾਲੇ ਵੇਖੋ ਕੋ ਵਿਓ ਪਾਏ ਸਤਿਗੁਰ ਸੱਚ ਦ੍ਰਿੜਾਇਆ ਸੱਚ ਰਹੋ ਲਿਵਲਾਏ ਨਾਨਕ ਸਬਦੀ ਸੱਚ ਹੈ ਕਰਮੀ ਪੱਲੇ ਪਾਏ ਪੌੜੀ ਹਰੇ ਅੰਦਰ ਬਾਹਰ ਇੱਕ ਤੂੰ ਤੂੰ ਜਾਣੈ ਭੇਤ ਜੋ ਕੀ ਚੈ ਸੋ ਹਰ ਜਾਣਦਾ ਮੇਰੇ ਮਨ ਹਰ ਚੇਤ ਸੋ ਡਰੈ ਜੇ ਪਾਪ ਕਮਾਵਦਾ ਧਰਮੀ ਵਿਗਸੇਤ ਤੂੰ ਸੱਚਾ ਆਪਣੇ ਆਓ ਸੱਚ ਤਾਂ ਡਰੀਐ ਕੇਤ ਜਿਨ੍ਹਾਂ ਨਾਨਕ ਸੱਚ ਪਛਾਣਿਆ ਸੇ ਸੱਚ ਰਲੇਤ ਸਲੋਕ ਮਹਲਾ ਤੀਜਾ ਕਲਮ ਜਲੋ ਮਸਣ ਮਸਵਾਣੀਐ ਕਾਗਦ ਪੀ ਜਲ ਜਾਓ ਲਿਖਣ ਵਾਲਾ ਜਲ ਬਲੋ ਜਿਨ ਲਿਖਿਆ ਦੂਜਾ ਪਾਓ ਨਾਨਕ ਪੂਰਬ ਲਿਖਿਆ ਕਮਾਵਣਾ ਅਵਰਨਾ ਕਰਨਾ ਜਾਏ ਮਹਲਾ ਤੀਜਾ ਹੋਰ ਕੂੜ ਪੜਨਾ ਕੂੜ ਬੋਲਣਾ ਮਾਇਆ ਨਾਲ ਪਿਆਰ ਨਾਨਕ ਬਿਨਾ ਵੈ ਕੋ ਥਿਰ ਨਹੀਂ ਪੜ ਪੜ ਹੋਏ ਖੁਆਰ ਪੌੜੀ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹਰ ਕਾ ਹਰ ਕੀ ਵਡਿਆਈ ਵੱਡੀ ਹੈ ਜਾਣਿਆ ਹੈ ਧਰਮ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਨਾ ਸੁਣੀ ਕਹਿਆ ਚੁਗਲ ਕਾ ਹਰ ਕੀ ਵਡਿਆਈ ਵੱਡੀ ਹੈ ਆ ਪੁੱਛਿਆ ਦਾਨ ਦੇਵ ਕਾ ਸਲੋਕ ਮਹਲਾ ਤੀਜਾ ਹਾਂ ਹਾਂ ਕਰਤੀ ਸਭ ਮੋਈ ਸੰਭੋ ਕਿਸੇ ਨਾਲ ਦੂਜੇ ਭਾਏ ਦੁੱਖ ਪਾਇਆ।

ਇੱਕ ਨਿਮਕ ਕੜੀ ਕਰ ਖਿਆਲ, ਹਰ ਤੋਦੋਂ ਬਾਹਰ ਕਿਛ ਨਹੀਂ ਗੁਰਸਬਦੀ ਵੇਖ ਨਿਹਾਲ। ਸਲੋਕ ਮਹਲਾ ਤੀਜਾ। ਹੁਕਮ ਨਾ ਜਾਣੇ ਬਹੁਤਾ ਰੋਵੈ, ਅੰਦਰ ਧੋਖਾ ਨੀਂਦ ਨਾ ਸੋਵੈ। ਜੇ ਤਨ ਖਸਮੈ ਚੱਲੈ ਰਜਾਈ, ਜੇ ਧਨ ਖਸਮੈ ਚੱਲੈ ਰਜਾਈ, ਦਰ ਕਰ ਸੋਭਾ ਮਹਿਲ ਬੁਲਾਈ। ਨਾਨਕ ਕਰਮੀਏ ਮਤ ਪਾਈ, ਗੁਰਪ੍ਰਸਾਦੀ ਸੱਚ ਸਮਾਈ। ਮਹਲਾ ਤੀਜਾ। ਮਨਮੁਖ ਨਾ ਬਿਹੋਣਿਆ, ਰੰਗ ਕਸੁੰਭਾ ਦੇਖ ਨਾ ਭੁੱਲ। ਇਸ ਕਾ ਰੰਗ ਦਿਨ ਤੋੜਿਆ, ਛੋਚਾ ਇਸ ਦਾ ਮੁੱਲ। ਦੂਜੇ ਲੱਗੇ ਪੱਚ ਮੂਏ ਮੂਰਖ ਅੰਧਗਵਾਰ, ਵਿਸਤਾ ਅੰਦਰ ਕੀਟ ਸੇ ਪੈ ਪਚੈ ਵਾਰੋ ਵਾਰ। ਨਾਨਕ ਨਾਮ ਰਤੇ ਸੇ ਰੰਗਲੇ, ਗੁਰ ਕੈ ਸਹਿ ਸੁਪਾਏ। ਭਗਤੀ ਰੰਗ ਨਾ ਉਤਰੈ, ਸਹਿਜੇ ਰਹਿ ਸਮਾਏ। ਪੌੜੀ ਸਿਸ਼ਟੇ ਉਪਾਈ, ਸਭ ਤੋਦੇ ਆਪੇ ਰਿਜਕ ਸੰਭਾਇਆ। ਇੱਕ ਵਲ ਛਲ ਕਰਕੇ ਕੰਮ ਦੇ, ਮੋਹ ਕੂੜ ਕੁ ਸੱਤ ਤਿਨੀ ਢਾਇਆ। ਤੁਧ ਆਪੇ ਭਾਵੈ ਸੋ ਕਰੈ, ਤੁਧੇ ਉੱਤੇ ਕੰਮ ਹੋਏ ਲਾਇਆ। ਇੱਕ ਨਾ ਸੱਚ ਬਜਾਇਓ ਨਾ, ਤਿਨਾ ਆ ਤੁੱਟ ਭੰਡਾਰ ਦਿਵਾਇਆ। ਹਰ ਚੇਤ ਖਾਏ ਤਿਨਾ ਸਫਲ ਹੈ, ਅਚੇਤਾ ਹੱਥ ਤੜਾਇਆ। ਸਲੋਕ ਮਹਲਾ ਤੀਜਾ। ਪੜ ਪੜ ਪੰਡਤ ਬੇਦ ਵਖਾਣੈ, ਮਾਇਆ ਮੋਹ ਸੁਆਏ। ਦੂਜੇ ਭਾਏ ਹਰ ਨਾਮ ਵਿਸਾਰਿਆ, ਮਨ ਮੂਰਖ ਮਿਲੈ ਸਜਾਏ। ਜਿਨ ਜੀਓ ਪਿੰਡ ਦਿੱਤਾ, ਤਿਸ ਕਮੂ ਨ ਚੇਤੈ, ਜੋ ਦੇਂਦਾ ਰਿਜਕ ਸੰਭਾਏ। ਜਮਕਾ ਪਾਗਲ ਨ ਕੱਟੀਐ, ਫਿਰ ਫਿਰ ਆਵੈ ਜਾਏ। ਮਨ ਮੁਖ ਕਿਛੁ ਨ ਸੋਜੈ, ਅੰਦਲੇ ਪੁਰਬ ਲਿਖਿਆ ਕਮਾਏ। ਪੂਰੇ ਭਾਗ ਸਤਿਗੁਰ ਮਿਲੈ, ਸੁਖਦਾਤਾ ਨਾਮ ਬਸੈ ਮਨ ਆਏ। ਸੁਖ ਮਾਣੈ ਸੁਖ ਪਹਿਨਣਾ, ਸੁਖੇ ਸੁਖ ਵਿਆਏ। ਨਾਨਕ ਸੋ ਨਾਉ ਮਨੁਣਾ ਵਿਸਾਰੀਐ, ਜਿਤ ਦਰ ਸੱਚੈ ਸੋ ਬਾ ਪਾਏ। ਮਹਲਾ ਤੀਜਾ। ਸਤ

ਦਾਸ ਸੱਚੋ ਸੱਚ ਕਮਾਵਣਾ ਵਡਿਆਈ ਵੱਡੇ ਪਾਸ ਜਿਉ ਪਿੰਡ ਸਭ ਤੇ ਸਕਾ ਸਿਫਤ ਕਰੇ ਅਰਦਾਸ ਸੱਚੇ ਸ਼ਬਦ ਸਲਾਹਣਾ ਸੁਖੇ ਸੁਖ ਨਿਵਾਸ ਜਪ ਤਪ ਸੰਜਮ ਮਨੇ ਮਾਹੇ ਬਿਨਾਵੈ ਤ੍ਰਿਗ ਜਿਵਾਸ ਗੁਰਮਤੀ ਨਾਉ ਪਾਈਐ ਮਨਮੁਖ ਮੋਏ ਵਿਨਾਸ ਜਿਉ ਪਾਵੈ ਤਿਉ ਰਾਖ ਤੂੰ ਨਾਨਕ ਤੇਰਾ ਦਾਸ ਪੌੜੀ ਸਭ ਕੋ ਤੇਰਾ ਤੂੰ ਸਭ ਸਦਾ ਤੂੰ ਸਭ ਨਾਰਾਸ ਸਭ ਤੁਧੈ ਪਾਸੋ ਮੰਗਦੇ ਨਿਤ ਕਰ ਅਰਦਾਸ ਜਿਸ ਤੂੰ ਦੇ ਤਿਸ ਸਭ ਕਿਛ ਮਿਲੈ ਇੱਕ ਨਾ ਸਭ ਨਾਰਾਸ ਸਭ ਤੁਧੈ ਪਾਸੋ ਮੰਗਦੇ ਨਿਤ ਕਰ ਅਰਦਾਸ ਜਿਸ ਤੂੰ ਦੇ ਤਿਸ ਸਭ ਕਿਛ ਮਿਲੈ ਇੱਕ ਨਾ ਦੂਰ ਹੈ ਪਾਸ ਤੁਧ ਵਾਜੋ ਤਾਉ ਕੋ ਨਹੀਂ ਜਿਸ ਪਾਸੋ ਮੰਗੀ ਹੈ ਮਨ ਵੇਖੋ ਕੋ ਨਿਰਜਾਸ ਸਭ ਤੁਧੈ ਨੋ ਸਲਾਹ ਦੇ ਦਰ ਗੁਰਮੁਖਾਂ ਨੋ ਪ੍ਰਗਾਸ ਸਲੋਕ ਮਹੱਲਾ ਤੀਜਾ ਪੰਡਿਤ ਪੜ ਪੜਿਓ ਚਾਕੂਕ ਦਾ ਮਾਇਆ ਮੋਹ ਪਿਆਰ ਅੰਤਰ ਬ੍ਰਹਮ ਨਾ ਚੀਨੇ ਮਨ ਮੂਰਖ ਗਵਾਰ ਦੂਜੇ ਭਾਏ ਜਗਤ ਪ੍ਰਬੋਧ ਦਾ ਨਾ ਬੂਝੈ ਵਿਚਾਰ ਬਿਰਤਾ ਜਨਮ ਗਵਾਇਆ ਮਰ ਜੰਮੈ ਵਾਰੋ ਵਾਰ ਮਹੱਲਾ ਤੀਜਾ ਜਿਨੀ ਸਤਿਗੁਰ ਸੇਵਿਆ ਤਿੰਨੀ ਨਾਉ ਪਾਇਆ ਬੁਝੋ ਕਰ ਵਿਚਾਰ ਸਦਾ ਸ਼ਾਂਤ ਸੁਖ ਮਨ ਵਸੈ ਚੁਕੈ ਕੂਕ ਪੁਕਾਰ ਆਪੇ ਨੋ ਆਪ ਖਾਏ ਮਨ ਨਿਰਮਲ ਹੋਵੈ ਗੁਰਸਬਦੀ ਵਿਚਾਰ ਨਾਨਕ ਸਬਦ ਰਤੇ ਸੇ ਮੁਕਤ ਹੈ ਹਰ ਜੀਉ ਹੇਤ ਪਿਆਰ ਪੌੜੀ ਹਰ ਕੀ ਸੇਵਾ ਸਪਲੈ ਗੁਰਮੁਖ ਪਾਵੈ ਥਾਏ ਜਿਸ ਹਰ ਭਾਵੈ ਤਿਸ ਗੁਰ ਮਿਲੈ ਸੋ ਹਰ ਨਾਮ ਤੇ ਆਏ ਗੁਰਸਬਦੀ ਹਰ ਪਾਈਐ ਹਰ

ਚੌਥੇ ਸਲੋਕ ਮਹਲਾ ਤੀਜਾ। ਨਾਨਕ ਸੋ ਸੂਰਾ ਵਰਿਆਮ ਜਿਨ ਵਿੱਚੋਂ ਤੁਸ਼ਟ ਅਹੰਕਾਰ ਨ ਮਾਰਿਆ, ਗੁਰਮੁਖ ਨਾਮ ਸਲਾਏ ਜਨਮ ਸਵਾਰਿਆ, ਆਪੋ ਆਸਰਾ ਮੁਕਤ ਸਭ ਕੁਲ ਨਿਸਤਾਰਿਆ, ਸੋਹਣ ਸੱਚ ਦੁਆਰ ਨਾਮ ਪਿਆਰਿਆ, ਮਨਮੁਖ ਮਰਹਿ ਅਹੰਕਾਰ ਮਰਨ ਵਿਗਾੜਿਆ, ਸਭ ਵਰਤੈ ਹੁਕਮ ਕਿਆ ਕਰੇ ਵਿਚਾਰਿਆ, ਆਪੋ ਦੂਜੈ ਲਾਗ ਖਸਮ ਵਿਸਾਰਿਆ, ਨਾਨਕ ਬਿਨਾ ਵੈ ਸਭ ਦੁੱਖ ਸੁਖ ਵਿਸਾਰਿਆ। ਮਹਲਾ ਤੀਜਾ। ਗੁਰਪੁਰੈ ਹਰ ਨਾਮ ਦਿੜਾਇਆ, ਤਿੰਨ ਵਿੱਚੋਂ ਭਰਮ ਚੁਕਾਇਆ, ਰਾਮ ਨਾਮ ਹਰ ਕੀਰਤ ਗਾਈ, ਕਰ ਚਾਨਣ ਮਗ ਦਿਖਾਇਆ, ਹਉਮੈ ਮਾਰ ਇਕਲਿਵ ਲਾਗੀ ਅੰਤਰ ਨਾਮ ਵਸਾਇਆ, ਗੁਰਮਤੀ ਜਮ ਜੋਏ ਨ ਸਾਕੈ ਸਾਚੇ ਨਾਮ ਸਮਾਇਆ, ਸਭ ਆਪੇ ਆਪ ਵਰਤੈ ਕਰਤਾ ਜੋ ਭਾਵੈ ਸੋ ਨਾਏ ਲਾਇਆ, ਜਨ ਨਾਨਕ ਨਾਮ ਲਏ ਤਾਂ ਜੀਵੈ ਬਿਨਾ ਵੈ ਕਿਨ ਮਰ ਜਾਇਆ, ਪੌੜੀ ਜੋ ਮਿਲਿਆ ਹਰ ਦੀ ਬਾਣ ਸਿਉ ਸੋ ਸਭਨੀ ਦੀ ਬਾਣੀ ਮਿਲਿਆ, ਜਿੱਤੇ ਉਹ ਜਾਏ ਤਿੱਤੇ ਉਹ ਸੁਰਖ ਰੋਸ ਕੈ ਮੋਹ ਡਿੱਟੈ ਸਭ ਪਾਪੀ ਤਰਿਆ, ਉਸ ਅੰਤਰ ਨਾਮ ਨਿਧਾਨੈ ਨਾਮੋ ਪਰਵਰਿਆ, ਨਾਉ ਪੂਜੀਐ ਨਾਉ ਮੰਨੀਐ ਨਾ ਹੀ ਕਿਲਵਿਖ ਸਵੇਰਿਆ, ਜਿੰਨੀ ਨਾਮ ਤੇ ਆਇਆ ਇੱਕ ਮਨ ਇੱਕ ਚਿੱਤ ਸੇ ਅਸਤਰ ਜਗ ਰਹਿਆ। ਸਲੋਕ ਮਹਲਾ ਤੀਜਾ। ਆਤਮਾ ਦਿਓ ਪੂਜੀਐ ਗੁਰ ਕੈ ਸਹਿ ਸੁਭਾਏ, ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਘਰੇ ਪਰਚਾ ਪਾਏ, ਆਤਮਾ ਆ ਡੋਲ ਨਾ ਡੋਲਈ ਗੁਰ ਕੈ ਭਾਏ ਸੁਭਾਏ, ਗੁਰਬਿਣ ਸਹਿਜ ਨ ਆਵਈ ਲੋਭ ਮੈਲ ਨ ਵਿੱਚੋਂ ਜਾਏ, ਕਿਨ ਪਲ ਹਰ ਨਾਮ ਮਨ ਵਸੈ ਸਭ ਅੜਸਠ ਤੀਰਥ ਨਹਾਏ, ਸੱਚੇ ਮੈਲ ਨ ਲੱਗਈ ਮਲ ਲਾਗੈ ਦੂਜੇ ਭਾਏ, ਤੋਤੀ ਮੋਲ ਨਾ ਉਤਰੈ ਜੇ ਅੜਸਠ ਤੀਰਥ ਨਹਾਏ, ਮਨਮੁਖ ਕਰਮ ਕਰੇ ਅਹੰਕਾਰੀ ਸਭ ਦੁੱਖੋ ਦੁੱਖ ਕਮਾਏ, ਨਾਨਕ ਮਹਿਲਾ ਉਜਲਤਾਂ ਤੀਐ ਜਾਂ ਸਤਿਗੁਰ ਮਾਹੇ ਸਮਾਏ। ਮਹਲਾ ਤੀਜਾ। ਮਨਮੁਖ ਲੋਕ ਸਮਝਾਈਐ ਕਦੋਂ ਸਮਝਾਇਆ ਜਾਏ, ਮਨਮੁਖ ਰਲਾਇਆ ਨਾ ਰਲੈ ਪਿਆ ਕਿਰਤ ਫਿਰਾਏ, ਲਿਵ ਧਾਤ ਦੁਏ ਰਾਹੈ ਹੁਕਮੀ ਹੁਕਾਰ ਕਮਾਏ, ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵਟੀ ਲਾਏ, ਮਨ ਹੀ ਨਾਲ ਝਗੜਾ ਮਨ ਹੀ ਨਾਲ ਸਤ ਮਨ ਹੀ ਮੰਜ ਸਮਾਏ, ਮਨ ਜੋ ਚੈ ਸੋ ਲਹੈ ਸੱਚੈ ਸ਼ਬਦ ਸੁਭਾਏ, ਅੰਮ੍ਰਿਤ ਨਾਮ ਸਦ ਪੁੰਚੀਐ ਗੁਰਮੁਖ ਕਾਰ ਕਮਾਏ, ਵਿਣ ਮਨੈ ਜੇ ਹੋਰੀ ਤਾਲ ਲੂਜਣਾ ਜਾਸੀ ਜਨਮ ਗਵਾਏ, ਮਨਮੁਖੀ ਮਨ ਹਟ ਆਰਿਆ ਕੂੜ ਕੁਸਤ ਕਮਾਏ, ਗੁਰਪ੍ਰਸਾਦੀ ਮਨ ਜਿਣੈ ਹਰ ਸੇਤੀ ਲਿਵ ਲਾਏ, ਨਾਨਕ ਗੁਰਮੁਖ ਸੱਚ ਕਮਾਵੈ ਮਨਮੁਖ ਆਵੈ ਜਾਏ, ਪੌੜੀ ਹਰ ਕੇ ਸੰਤ ਸੁਣੋ ਜਨ ਭਾਈ, ਹਰ ਸਤਿਗੁਰ ਕੀ ਇੱਕ ਸਾਖੀ, ਜਿਸ ਧੁਰ ਭਾਗ ਹੋਵੈ ਮੁਖ ਮਸਤਕ ਤਿੰਨ ਜਨ ਲੈ ਹਿਰਦੈ ਰਾਖੀ, ਹਰਿ ਅੰਮ੍ਰਿਤ ਕਥਾ ਸ੍ਰੇਸ਼ਟੀ ਉੱਤਮ ਗੁਰਬਚਨੀ ਸਹਿਜੇ ਚਾਖੀ, ਤਹਿ ਭਇਆ ਪ੍ਰਗਾਸ ਮਿਟਿਆ ਅੰਧਿਆਰਾ ਜਿਉ ਸੂਰਜ ਰਹਿਣ ਕਿਰਾਕੀ, ਆਦਿਸ਼ਟ ਅਗੋਚਰਿਆ ਲਖ ਨਿਰੰਜਣ ਸੋ ਦੇਖਿਆ ਗੁਰਮੁਖ ਆਖੀ। ਸਲੋਕ ਮਹਲਾ।

ਮਹਲਾ ਤੀਜਾ ਅੰਤਰ ਕਪਟ ਭਗੌਤੀ ਕਹਾਏ ਪਾਖੰਡ ਪਾਰ ਬ੍ਰਹਮ ਕਦੇ ਨਾ ਪਾਏ ਪਰ ਨਿੰਦਾ ਕਰੇ ਅੰਤਰ ਮਲ ਲਾਏ ਬਾਹਰ ਮਲ ਧੋਵੈ ਮਨ ਕੀ ਝੂਠ ਨਾ ਜਾਏ ਸਤ ਸੰਗਤ ਸਿਉ ਬਾਦ ਰਚਾਏ ਆਂਦਿਨ ਦੁਖੀਆ ਦੂਜੈ ਭਾਏ ਰਚਾਏ ਹਰ ਨਾਮ ਨਾ ਚੇਤੈ ਬਹੁ ਕਰਮ ਕਮਾਏ ਪੂਰਬ ਲਿਖਿਆ ਸੋ ਮੇਟਣਾ ਨਾ ਜਾਏ ਨਾਨਕ ਬਿਨ ਸਤਿਗੁਰ ਸੇਵੇ ਮੋਖ ਨਾ ਪਾਏ ਪੌੜੀ ਸਤਿਗੁਰ

ਸਤਿਗੁਰ ਜੀ ਨੇ ਤੇ ਆਇਆ ਤਿਨ ਜਮ ਡਰ ਨਾਹੀ ਜਿਨ ਕਉ ਆ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਈ ਤਿਨ ਐਤੇ ਉਥੇ ਮੁਖ ਉਜਲੇ ਹਰ ਦਰਗਹਿ ਪੈਂਦੇ ਜਾਈ। ਸਲੋਕ ਮਹਲਾ ਦੂਜਾ ਜੋ ਸਿਰ ਥਾਈ ਨਾ ਨਿਵੈ ਸੋ ਸਿਰ ਦੀ ਜੈ ਡਾਰ ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ। ਮਹਲਾ ਪੰਜਵਾਂ ਮੁੰਡੋ ਫੁੱਲੀ ਨਾਨਕਾ ਫਿਰ ਫਿਰ ਜਨਮ ਮੁਈ ਆਸ ਕਸਤੂਰੀ ਕੈ ਭੁੱਲੜੈ ਗੰਦੇ ਡੂਮ ਪਿਆਸ ਪੌੜੀ ਸੋ ਐਸਾ ਹਰ ਨਾਮ ਤੇ ਆਈਐ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਅੰਤੀ ਅਵਸਰ ਲਏ ਛਡਾਏ ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ ਸੋ ਗੁਰਮੁਖ ਨਾਮ ਜਪਿਆ ਵਡਭਾਗੀ ਤਿਨ ਨਿੰਦਕ ਦੁਸ਼ਟ ਸਭ ਪੈਰੀ ਪਾਏ ਨਾਨਕ ਨਾਮ ਰਾਧ ਸਭਨਾ ਤੇ ਵੱਡਾ ਸਭ ਨਾਵੇ ਅੱਗੇ ਆਣ ਨਿਵਾਏ। ਸਲੋਕ ਮਹਲਾ ਤੀਜਾ ਵੇਸ ਕਰੇ ਕਰੂਪ ਕੁਲੱਖਣੀ ਮਨ

ਡੁੱਬੇ ਹਰ ਨਾਮ ਵਿਸਾਰ ਭਲਕੇ ਉੱਠ ਬਹੁ ਕਰਮ ਕਮਾਵੈ ਦੂਜੇ ਪਾਏ ਪਿਆਰ ਸਤਿਗੁਰ ਸੇਵੈ ਆਪਣਾ ਪੌਜਲ ਉਤਰੇ ਪਾਰ ਨਾਨਕ ਗੁਰਮੁਖ ਸੱਚ ਸਮਾਵੈ ਸੱਚ ਨਾਮ ਉਰ ਧਾਰ ਪੌੜੀ ਹਰ ਜਲ ਤਲ ਮਈ ਅਲ ਭਰਪੂਰ ਦੂਜਾ ਨਾਹੀਂ ਕੋਏ ਹਰ ਆਪ ਬਹਿ ਕਰੇ ਨਿਆਉ ਕੁੜਿਆਰ ਸਭ ਮਾਰ ਕਢੋਏ ਸੱਚਿਆਰਾਂ ਦੇ ਵਡਿਆਈ ਹਰ ਧਰਮ ਨਿਆਉ ਕੀਓਏ ਸਭ ਹਰ ਕੀ ਕਰੋ ਸਤ ਜਿਨ ਗਰੀਬ ਅਨਾਥ ਰਾਖ ਲਿਓਏ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦੀ।

ਸਲੋਕ ਮਹੱਲਾ ਤੀਜਾ ਮਨ ਮੁਖ ਮੈਲੀ ਕਾਮਣੀ ਕੁਲੱਕਣੀ ਕੁਨਾਰ ਫਿਰ ਛੋਡਿਆ ਕਰ ਆਪਣਾ ਪਰ ਪੁਰਖੇ ਨਾਲ ਪਿਆਰ ਤਿਸਨਾ ਕਦੇ ਨਾ ਚੁੱਕਈ ਜਲਦੀ ਕਰੇ ਪੁਕਾਰ ਨਾਨਕ ਬਿਨਾ ਵੈ ਕਰੂਪ ਕਸੋਣੀ ਪਰ ਛੋਡੀ ਪਾਤਾਰ ਮਹੱਲਾ ਤੀਜਾ ਸ਼ਬਦ ਰਤੀ ਸੁਹਾਗਣੀ ਸਤਿਗੁਰ ਕੈ ਪਾਏ ਪਿਆਰ ਸਦਾ ਰਾਵੇ ਪਿਰ ਆਪਣਾ ਸੱਚੇ ਪ੍ਰੇਮ ਪਿਆਰ ਅਤ ਸੁਆਲਿਓ ਸੁੰਦਰੀ ਸੋਭਾਵੰਤੀ ਨਾਰ ਨਾਨਕ ਨਾਮ ਸੁਹਾਗਣੀ ਮੇਲੀ ਮੇਲਣ ਹਾਰ ਪੌੜੀ ਹਰ ਤੇਰੀ ਸਭ ਕਰੈ ਉਸਤਤ ਜਿਨ ਫਾਥੇ ਕਾਢਿਆ ਹਰ ਤੁਧ ਨੋ ਕਰੈ ਸਭ ਨਮਸਕਾਰ ਜਿਨ ਪਾਪੈ ਤੇਰਾ ਆਖਿਆ ਹਰ ਨਿਮਾਣਿਆ ਤੂੰ ਮਾਣ ਹਰ ਡਾਢੀ ਹੂੰ ਤੂੰ ਡਾਢਿਆ

ਹਾਰ ਪੂਰੇ ਪੂਰਾ ਕਰ ਛੋਡਿਆ ਹੁਕਮ ਸਵਾਰ ਨਹਾਰ ਗੁਰ ਪ੍ਰਸਾਦੀ ਜਿਨ ਬੁਝਿਆ ਤਿਨ ਪਾਇਆ ਮੁਖ ਦੁਆਰ ਮਨ ਮੁਖ ਹੁਕਮ ਨ ਜਾਣਨੀ ਤਿਨ ਮਾਰੇ ਜਮ ਜਾਂਦਾਰ ਗੁਰਮੁਖ ਜਿਨੀ ਅਰਾਧਿਆ ਜਿਨੀ ਤਰਿਆ ਭਉ ਜਲ ਸੰਸਾਰ ਸਭ ਔਗਣ ਗੁਣੀ ਮਿਟਾਇਆ ਗੁਰ ਆਪੇ ਬਖਸ਼ਣ ਹਾਰ ਪੌੜੀ।

ਮਾਰਦਾ, ਕਾੜਾਂ ਦੇ ਸਾਹ ਕਿਉਂਕਿ ਜੈ ਜਾਂ ਨਾਹੀ ਆ ਧਰਮ ਮਾਰਦਾ, ਸੱਚਾ ਸਾਹਿਬ ਸੱਚ ਨਿਆਉ ਪਾਪੀ ਨਰ ਹਾਰਦਾ, ਸੁਲਾਹਿਓ ਭਗਤੋਂ ਕਰ ਜੋੜ ਹਰ ਭਗਤ ਜਨ ਧਾਰਦਾ। ਸਲੋਕ ਮਹੱਲਾ ਤੀਜਾ। ਆਪਣੇ ਪ੍ਰੀਤ ਮਿਲ ਰਹਾ ਅੰਤ ਰੱਖਾਂ ਔਰ ਧਾਰ, ਸਾਲਾਂ ਹੀ ਸੋ ਪ੍ਰਭ ਸਦਾ ਸਦਾ ਗੁਰ ਕਹੇ ਤੇ ਪਿਆਰ, ਨਾਨਕ ਜਿਸ ਨਜ਼ਰ ਕਰੇ ਤਿਸ ਮੇਲ ਲਏ ਸਾਈ ਸੁਹਾਗਣ ਨਾਰ। ਮਹੱਲਾ ਤੀਜਾ। ਗੁਰ ਸੇਵਾ ਤੇ ਹਰ ਭਾਈ ਹੈ ਜਾ ਕੋ ਨਜ਼ਰ ਕਰੇ, ਮਾਨਸ ਤੇ ਦੇਵਤੇ ਭਏ ਤੇ ਆਇਆ ਨਾਮ ਹਰੇ, ਹੋ ਮੈਂ ਮਾਰ ਮਿਲਾਇਨ ਗੁਰ ਕੈ ਸ਼ਬਦ ਤਰੇ। ਨਾਨਕ ਸਹਿਜ ਸਮਾਇਨ ਹਰੇ ਆਪਣੀ ਕਿਰਪਾ ਕਰੇ ਪੌੜੀ, ਹਰੇ ਆਪਣੀ ਭਗਤ ਕਰਾਏ ਵਡਿਆਏ ਵੇਖਾਲੀਅਨ, ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵ ਘਾਲਿਅਨ, ਹਰੇ ਭਗਤਾਂ ਨੂੰ ਦੇ ਆਨੰਦ ਤਿਰ ਘਰੀ ਬਹਾਲਿਅਨ, ਪਾਪੀਆਂ ਨੂੰ ਨਾ ਦੇਈ ਥਿਰ ਰਹਿਣ ਚੁਣ ਨਰਕ ਘੋਰ ਚਾਲਿਅਨ, ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰਿਅਨ। ਸਲੋਕ ਮਹੱਲਾ ਪਹਿਲਾ। ਕਬੁੱਧ ਡੂੰਬਣੀ ਕੁਦਇਆ ਕੁਸਾਇਣ, ਪਰ ਨਿੰਦਾ ਕੱਟ ਚੂਹੜੀ ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕੇ ਆਤੀ ਹੈ ਚਾਰੇ ਬੈਠੀਆਂ ਨਾਲ, ਸੱਚ ਸੰਜਮ ਕਰਨੀ ਕਾਰਾਂ ਨਾਵਣ ਨਾਉ ਜਪੇਈ, ਨਾਨਕ ਅੱਗੇ ਉੱਤਮ ਸਹੀ ਜੇ ਪਾਪਾਂ ਪੰਧ ਨਾ ਦੇਈ। ਮਹੱਲਾ ਪਹਿਲਾ। ਕਿਆ ਹੰਸ ਕੇ ਅਬਗੁਲਾ ਜਾਂ ਕੋ ਨਦਰ ਕਰੇ, ਜੋਤ ਸਪਾ

ਹੈ ਸਲੋਕ ਮਹਲਾ ਤੀਜਾ ਜੀਓ ਪਿੰਡ ਸਭ ਤਿਸ ਦਾ ਜੀਓ ਪਿੰਡ ਸਭ ਤਿਸ ਕਾ ਸਭ ਸਹਿ ਦੇ ਆਧਾਰ ਨਾਨਕ ਗੁਰਮੁਖ ਸੇਵੀ ਹੈ ਸਦਾ ਸਦਾ ਦਾਤਾਰ ਹਾਂ ਬਲਿਆਰੀ ਤਿੰਨ ਕੋ ਜਿਨਤੇ ਆਇਆ ਹਰ ਨਿਰੰਕਾਰ ਉਹਨਾਂ ਕੇ ਮੁੱਖ ਸਾਧੇ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਮਹੱਲਾ ਤੀਜਾ ਸਤਿਗੁਰ ਮਿਲਿਆ ਉਲਟੀ ਭਈ ਨਵਨਿਤ ਖਰਚਿਓ ਖਾਓ ਅਠਾਰਾਂ ਸਿੱਧੇ ਪਿੱਛੇ ਲੱਗੀਆਂ ਫਿਰਨ ਨਿਜ ਕਰ ਵਸੈ ਨਿਜ ਥਾਏ ਅਨਹਦ ਧੁਨੀ ਸਦ ਵੱਜਦੇ ਉਨ ਮਨ ਹਰ ਲਿਵ ਲਾਏ ਨਾਨਕ ਹਰ ਭਗਤ ਤਿੰਨਾ ਕਹਿ ਮਨ ਵਸੈ ਜਿਨ ਮਸਤਕ ਲਿਖਿਆ ਤੁਰ ਪਾਏ ਪੌੜੀ ਹੋਂ ਢਾਡੀ ਹਰ ਪ੍ਰਭ ਖਸਮ ਕਾ ਹਰ ਕਹਿ ਦਰ ਆਇਆ ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ ਹਰ ਪੁੱਛਿਆ ਢਾਡੀ ਸਦ ਕਹਿ

ਸੁਧ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਹ ਕਬੀਰ ਜੀਓ ਕਾ ਇੱਕ ਸੁਆਣ ਕਹਿ ਘਰ ਗਾਵਣਾ। ਜਨਨੀ ਜਾਣਤ ਸੁਤ ਵੱਡਾ ਹੋਤ ਹੈ ਇਤਨਾ ਕੋ ਨ ਜਾਣੈ ਕੇ ਜੇ ਦਿਨ ਦਿਨ ਆਵਤ ਘਟਤ ਹੈ ਮੋਰ ਮੋਰ ਕਰ ਅਧਿਕ ਲਾਡ ਧਰ ਇਕਤ ਹੀ ਜਮਰਾਓ ਹਸੈ ਐਸਾ ਤੈ ਜਗ ਪਰਮ ਲਾਇਆ ਕੈਸੇ ਬੂਝੈ ਜਬ ਮੋਇਆ ਹੈ ਮਾਇਆ ਰਹਾਉ। ਕਹਿਤ ਕਬੀਰ ਛੋੜ ਵਿਖਿਆ ਰਸ ਇਤ ਸੰਗਤ ਨੇ ਚੋ ਮਰਨਾ ਰਮਈਆ।

ਵਿੱਚੋਂ ਜਾਏ। ਉਪਜੈ ਸਹਿਜ ਗਿਆਨ ਮਤ ਜਾਗੈ, ਗੁਰਪ੍ਰਸਾਦ ਅੰਤਰ ਲਿਵ ਲਾਗੈ, ਇਤ ਸੰਗਤ ਨਾਹੀ ਮਰਨਾ, ਹੁਕਮ ਪਛਾਣ ਤਾ ਖਸਮੈ ਮਿਲਣਾ, ਰਾਹ ਦੂਜਾ ਸ੍ਰੀ ਰਾਗ ਤਿਲੋਚਨ ਕਾ, ਮਾਇਆ ਮੋਹ ਮਾਨੇ ਆਗਲੜਾ, ਪ੍ਰਾਣੀ ਜਰਾ ਮਰਨ ਪਉ ਵਿਸਰ ਗਿਆ, ਕੁਟੰਬ ਦੇਖ ਬਿਗਸੈ ਕਮਲਾ, ਜਿਉ ਪਰ ਕਰ ਜੋ ਹੈ ਕਪਟ ਨਰਾ, ਦੂੜਾ ਆਇਓ ਏ ਜਮੈ ਤਣਾ, ਤਿੰਨ ਆਗਲੜੈ ਮੈਂ ਰਹਿਣ ਨ ਜਾਏ, ਕੋਈ ਕੋਈ ਸਾਜਣ ਕਪਟ ਨਰਾ, ਕੋਈ ਕੋਈ ਸਾਜਣ ਆਏ ਕਹੈ, ਮਿਲ ਮੇਰੇ ਬੀਠਲਾ ਲੈ ਬਹਾੜੀ ਬੁਲਾਏ, ਮਿਲ ਮੇਰੇ ਰਮਈਆ ਮੈਂ ਲਹਿ ਛਡਾਏ, ਰਹਾਓ ਅਨਕੇ ਅਨਕ ਭੋਗ ਰਾਜ ਬਿਸਰੇ, ਪ੍ਰਾਣੀ ਸੰਸਾਰ ਸਾਗਰ ਪੈ ਅਮਰ ਪਇਆ, ਮਾਇਆ ਮੋਟਾ ਚੇਤ ਸਨਾਹੀ, ਜਨਮ ਗਵਾਇਓ ਆਲਸੀਆ, ਬਿਕਮ ਕੋਰ ਪੰਥ ਚਾਲਣਾ, ਪ੍ਰਾਣੀ ਰਵ ਸਸ ਤੈ ਨਾ ਪਰਵੇ ਸੰਗ, ਮਾਇਆ ਮੋਹ ਤਾ ਬਿਸਰ ਗਿਆ, ਜਾਂ ਤਜੀਅਲੇ ਸੰਸਾਰੰ, ਆਜ ਮੇਰੇ ਮਨ ਪ੍ਰਗਟ ਪਿਆ ਹੈ, ਪੇਖੀਅਲੇ ਧਰਮ ਰਾਓ, ਤਹ ਕਰ ਦਲ ਕਰਨ ਮਹਾਬਲੀ, ਤਿਨ ਆਗ ਲੜੈ ਮੈਂ ਰਹਿਣ ਨ ਜਾਏ, ਜੇ ਕੋ ਮੂੰਹ ਉਪਦੇਸ਼ ਕਰਤੈ, ਤਾਂ ਵਣ ਤ੍ਰਿਣ ਰਤੜਾ ਨਰਾਇਣਾ, ਐ ਜੀ ਤੂੰ ਆਪੇ ਸਭ ਕਿਛ ਜਾਣਦਾ, ਬਦਤ ਤ੍ਰਿਲੋਚਨ ਰਾਮਈਆ, ਸ੍ਰੀ ਰਾਗ ਭਗਤ ਕਬੀਰ ਜੀ ਓ ਕਾ, ਅਚਰਜ ਏਕ ਸੁਨੋ ਰੇ ਪੰਡਿਆ, ਅਬ ਕਿਛ ਕਹਿਣ ਨ ਜਾਏ, ਸੁਰ ਨਰ ਗਣ ਗੰਧ ਰਬ ਜਿਨ ਮੋਹੇ, ਤੇ ਪਵਨ ਮੇਖਲੇ ਲਾਈ, ਰਾਜਾ ਰਾਮ ਅਨਹਦ ਕਿੰਗਰੀ ਬਾਜੈ, ਜਾ ਕੇ ਦਿਸ਼ਟ ਨਾਦ ਲਿਵ ਲਾ ਗਹਿ ਰਹਾਉ, ਪਾਟੀ ਗਗਨ ਸਿੰਘ ਆਇਰ ਚੰਗਿਆ, ਕਣਕ ਕਲਸ ਇਕ ਪਾਇਆ, ਤਿਸ ਮੈਂ ਧਾਰ ਚੋਏ ਅਤ ਨਿਰਮਲ, ਰਸ ਮੈਂ ਰਸਨ ਚੋ ਆਇਆ, ਇਕ ਜੋ ਬਾਤ ਅਨੂਪ ਬਣੀ ਹੈ, ਪਵਨ ਪਿਆਲਾ ਸਾਜਿਆ, ਤੀਨ ਪਵਨ ਮੈਂ ਇਕੋ ਜੋਗੀ, ਕਹੋ ਕਵਨ ਹੈ ਰਾਜਾ, ਐਸੇ ਗਿਆਨ ਪ੍ਰਗਟਿਆ ਪੁਰਖੋਤਮ,

ਭਗਤ ਬਿਨੀ ਜਿਉ ਕੀ ਪਹਿਰਿਆਂ ਕਹਿ ਘਰ ਗਾਵਣਾ ਇਕ ਓਂਕਾਰ ਸਤਿਗੁਰ ਪ੍ਰਸਾਦ ਰੇ ਨਰ ਗਰਭ ਕੁੰਡਲ ਜਬ ਆਸ਼ ਤੇ ਉਰਦ ਧਿਆਨ ਲਿਵ ਲਾਗਾ ਮ੍ਰਿਤਕ ਪਿੰਡ ਪਦ ਮਦ ਨਾਇਨ ਸੇ ਕਾ ਗਿਆਨ ਸੁਣਾਂਗਾ ਤੇ ਦਿਨ ਸੰਮਲ ਕਸ਼ਟ ਮਹਾ ਦੁਖ ਆਪ ਚਿਤ ਅਧਿਕ ਪਸਾਰਿਆ ਗਰਭ ਛੋੜ ਮ੍ਰਿਤ ਮੰਡਲ ਆਇਆ ਤੋ ਨਰ ਹਰ ਮਨੋ ਵਿਸਾਰਿਆ ਫਿਰ ਪਛਤਾਵੇਂਗਾ ਮੂੜਿਆ ਤੂੰ ਕਵਣ ਕੁਮਤ ਭ੍ਰਮ ਲਾਗਾ ਚੇਤ ਰਾਮ ਨਾਹੀ ਜਾਮਪੁਰ ਜਾਏਗਾ ਜਨ ਵਿਚ ਰਹਿ ਅਨੁਰਾਧਾ ਰਹਾਓ ਬਾਲ ਵਿਨੋਦ ਚਿੰਦ ਰਸ ਲਾਗਾ ਖਿਨ ਖਿਨ ਮੋਏ ਬਿਆਪੈ ਰਸ ਮਿਸ ਮੇਦ ਅੰਮ੍ਰਿਤ ਵਿਖ ਜਾਖੀ ਤੋ ਪੰਚ ਪ੍ਰਗਟ ਸੰਤਾਪੈ ਜਪ ਤਪ ਸੰਜਮ ਚੋੜ ਸੁਕਿਰਤ ਮਤ ਰਾਮ ਨਾਮ ਨ ਅਰਾਧਿਆ ਉਚਲਿਆ ਕਾਮ ਕਾਲ ਮਤ ਲਾਗੀ ਤੋ ਆਣ ਸਕਤ ਗਲ ਬਾਂਧਿਆ ਤਰਨ ਤੇਜ ਪਰਤਰੇ ਮੁਖ ਜੋ ਹੈ ਸਾਰੇ ਅਪਸਰ ਨਾ ਪਛਾਣਿਆ ਹੁਣ ਮਤ ਕਾਮਾ ਬਿਖ ਭੁੱਲੈ ਪਾਪ ਪੁੰਨ ਨਾ ਪਛਾਣਿਆ ਸੁੱਤ ਸੰਪਤ ਦੇਖ ਇਹ ਮਨ ਗਰਬਿਆ ਰਾਮ ਹਿਰਦੈ ਤੇ ਖੋਇਆ ਅਵਰ ਮਰਤ ਮਾਇਆ ਮਨ ਤੋਲੇ ਤੋ ਪਗ ਮੁਖ ਜਨਮ ਬਿਗੋਇਆ ਪੁੰਡਰ ਕੇਸ ਕੁਸਮ ਤੇ ਤੋਲੇ ਸਪਤ ਪਤਾਲ ਕੀ ਬਾਣੀ ਲੋਚਨ ਸਮਰੈ ਬੁੱਧ ਬਲ ਨਾਟੀ ਤਾਂ ਕਾਮ ਪਵਸ ਮਧਾਣੀ ਤਾਤੇ ਬਿਕੈ ਭਈ ਮਤ ਪਾਵਸ ਕਾਇਆ ਕਮਲ ਕੁਮਲਾਣਾ ਅਵਗਤ ਬਾਣ ਛੋੜ ਮ੍ਰਿਤ ਮੰਡਲ ਤੋ ਪਾਛੇ ਪਛਤਾਣਾ ਨਿਕੁਟੀ ਦੇਹ ਦੇਖ ਧੁਨ ਉਪਜੈ ਮਾਨ ਕਰਤ ਨਹੀਂ ਬੂਝੈ ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੂਝੈ ਥਾਕਾ ਤੇਜ ਉਡਿਆ ਮਨ ਪੰਖੀ ਘਰ ਆਂਗਣ ਨਾ ਸੁਖਾਈ ਬੇਣੀ ਕਹਿ

ਤੇ ਹੁਣ ਤਾਰਾਓ ਤੁਮ ਜੋ ਨਾਇਕ ਆਛੋ ਅੰਤਰਜਾਮੀ ਪ੍ਰਭ ਤੇ ਜਨ ਜਾਨੀ ਜੈ ਜਨ ਤੇ ਸੁਆਮੀ ਸਰੀਰ ਅਰਾਧੈ ਮੋਕੋ ਵਿਚਾਰ ਦੇਹੋ ਰਵਿਦਾਸ ਸਮ ਦਲ ਸਮਝਾਵੈ ਕੋ ਰਾਗ ਮਾਜ ਚੌਪ ਦੇ ਘਰ ਪਹਿਲਾ ਮਹਲਾ ਚੌਥਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਹਰ ਹਰ ਨਾਮ ਮੈਂ ਹਰ ਮਨ ਪਾਇਆ ਵਡਭਾਗੀ ਹਰ ਨਾਮ ਤੇ

ਪਾਂਚ ਮਹੱਲਾ ਚੌਥਾ ਮਦ ਸੂਦਨ ਮੇਰੇ ਪਨ ਤਨ ਪ੍ਰਾਣਾ ਹਾਂ ਹਰ ਬਿੰਦੁ ਜਾਇਵਰ ਨਾ ਜਾਣਾ ਕੋਈ ਸੱਜਣ ਸੰਤ ਮਿਲੇ ਬੜਭਾਗੀ ਮੈਂ ਹਰ ਪ੍ਰਭ ਪਿਆਰਾ ਦੱਸੈ ਜੀਉ ਹੋ ਮਨ ਤਨ ਖੋ ਜੀ ਭਾਲ ਭਲਾਈ ਕਿਉਂ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਮੇਚ ਸੰਗਤ ਹਰ ਪ੍ਰਭ ਵਸੈ ਜੀਉ ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ ਹਮ ਬਾਰਕ ਦੀਨ ਕਰੋ ਪ੍ਰਤਪਾਲਾ ਮੇਰਾ ਮਾਤ ਪਿਤਾ ਗੁਰ ਸਤ

ਖੁਦਮੁਖ ਪਾਏ। ਹਰ ਜਲਨਿਧ ਹਮ ਜਲ ਕੇ ਮੀਨੇ, ਜਨ ਨਾਨਕ ਜਲ ਬਿਨ ਮਰੀਐ ਜੀਉ ਮਾਝ ਮਹੱਲਾ ਚੌਥਾ। ਹਰ ਜਨ ਸੰਤ ਮਿਲੋ ਮੇਰੇ ਭਾਈ, ਮੇਰਾ ਹਰ ਪ੍ਰਭ ਦੱਸਿਓ

ਕਥਾ ਸੁਣਾਈਐ ਹਰ ਕੇ ਸੰਤ ਮਿਲੋ ਮਨ ਦੇਵਾਂ ਜੋ ਗੁਰਬਾਣੀ ਮੁਖ ਚਾਹੁੰਦਾ ਜੀਉ ਵਡ ਭਾਗੀ ਹਰ ਸੰਤ ਮਿਲਾਇਆ ਗੁਰਪੁਰੈ ਹਰ ਰਸ ਮੁਖ ਪਾਇਆ ਭਾਗਹੀਨ ਸਤਿਗੁਰ ਨਹੀਂ ਪਾਇਆ ਮਨਮੁਖ ਗਰਬ ਜੋਨੀ ਨਿਤ ਪਾਉਂਦਾ ਜੀਉ ਆਪ ਦਇਆਲ ਦਇਆ ਪ੍ਰਭ ਧਾਰੀ ਮਲ ਹੋਂ ਮੈਂ ਵਿਖਿਆ ਸਭ ਨਿਵਾਰੀ ਨਾਨਕ ਹਟ ਪਟਣ ਵਿੱਚ ਕਾਇਆ ਹਰ ਲੈ ਦੇ ਗੁਰਮੁਖ ਸੌਦਾ ਜੀਉ ਮਾਝ ਮਹੱਲਾ ਚੌਥਾ ਹੋ ਗੁਣ ਗੋਬਿੰਦ ਹਰ ਨਾਮ ਧਿਆਈ ਮਿਲ ਸੰਗਤ ਮਨ ਨਾਮ ਵਸਾਈ ਹਰ ਪ੍ਰਭ ਅਗਮ ਅਗੋਚਰ ਸੁਆਮੀ ਮਿਲ ਸਤਿਗੁਰ ਹਰ ਰਸ ਕੀਚੈ ਜੀਉ ਧਨ ਧਨ ਹਰ ਜਨ ਜਿਨ ਹਰ ਪ੍ਰਭ ਜਾਤਾ ਜਾਏ ਪੁੱਛਾਂ ਜਨ ਹਰ ਕੀ ਬਾਤਾਂ ਪਾਪ ਮਲੋਵਾ ਮਲ ਮਲ ਤੋਵਾ ਮਿਲ ਹਰ ਜਨ ਹਰ ਰਸ ਪੀਚੈ ਜੀਉ ਸਤਿਗੁਰ ਦਾਤੈ ਨਾਮ ਜੜਾਇਆ ਬਟ ਭਾਗੀ ਗੁਰ ਦਰਸ਼ਨ ਪਾਇਆ ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੀ ਗੁਰਪੁਰੈ ਅੰਮ੍ਰਿਤ ਲੀਚੈ ਜੀਉ ਹਰ ਸਤਸੰਗਤ ਸਤਪੁਰਖ ਮਿਲਾਈਐ ਮਿਲ ਸਤਸੰਗਤ ਹਰ ਨਾਮ ਧਿਆਈਐ ਨਾਨਕ ਹਰ ਕਥਾ ਸੁਣੀ ਮੁਖ ਬੋਲੀ

ਪ੍ਰੀਤਮ ਦੱਸੇ ਤਿਸ ਕਹਿ ਹਾਂ ਵਾਰੀਆਂ ਮਿਲ ਸਤ ਸੰਗਤ ਲੱਦਾ ਹਰ ਸੱਜਣ ਹਾਂ ਸਤਿਗੁਰ ਵਿਟੋਂ ਘੁਮਾਈਆ ਜੀਉ ਜੈ ਜੈ ਦੇਖਾਂ ਤੈ ਤੈ ਸੁਆਮੀ ਤੂੰ ਘੱਟ ਘੱਟ ਰਵਿਆ ਅੰਤਰ ਜਾਮੀ ਗੁਰਪੁਰੈ ਹਰ ਨਾਲ ਦਿਖਾ ਲਿਆ ਹਾਂ ਸਤਿਗੁਰ ਵਿਟੋਂ ਸਦਵਾਰਿਆ ਜੀਉ ਇੱਕੋ ਪਵਣ ਮਾਟੀ ਸਵੇਕਾ ਸਵੇਕਾ ਜੋਤ ਸਬਾਈਆਂ ਸਵੇਕਾ ਜੋਤ ਵਰਤੈ ਭਿੰਨ ਭਿੰਨ ਨਾ ਰਲਈ ਕਿਸੇ ਦੀ ਰਲਾਈਆ ਗੁਰਪ੍ਰਸਾਦ ਇੱਕ ਨਦਰੀ ਆਇਆ ਹਾਂ ਸਤਿਗੁਰ ਵਿਟੋਂ ਵਤਾਇਆ ਜੀਉ ਜਨ ਨਾਨਕ ਬੋਲੈ ਅੰਮ੍ਰਿਤ ਬਾਣੀ ਗੁਰਸਿੱਖਾਂ ਕੈ ਮਨ ਪਿਆਰੀ ਪਾਣੀ ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ ਗੁਰ ਸਤਿਗੁਰ ਪਾਰੇ ਉਪਕਾਰੀਆ ਜੀਉ ਸਤ ਚੌਪ ਦੇ ਮਹੱਲੇ ਚੌਥੇ ਕੇ ਮਾਝ ਮਹੱਲਾ ਪੰਜਵਾਂ ਚੌਪ ਦੇ ਕਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤ੍ਰਿਕ ਕੀ ਨਿਆਈ ਰਿਖਨਾ ਉਤਰੈ ਸੰਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਉ ਹਾਂ ਕੋਲੀ ਜਿਉ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਉ ਸਹਿਜ ਤੁਨ ਬਾਣੀ ਚਿਰ ਹੋਆ ਦੇਖੇ ਸਾਰੰਗ ਪਾਣੀ ਧੰਨ ਸੁਦੇਸ਼।

ਆਇਆ ਖੁੱਟ ਭੰਡਾਰਾ, ਜਿਸ ਤੂੰ ਦੇ ਸੋ ਤ੍ਰਿਪਤ ਅਗਾਵੈ, ਸੋਈ ਭਗਤ ਤੁਮਾਰਾ ਜੀਓ। ਸਭ ਕੋ ਆਸੈ ਤੇਰੀ ਬੈਠਾ, ਘਟ ਘਟ ਅੰਤਰ ਤੂੰ ਹੈ ਬੁੱਠਾ, ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੈ ਬਾਰਾ ਜੀਓ, ਤੂੰ ਆਪੇ ਗੁਰਮੁਖ ਮੁਕਤ ਕਰਾਏ।

0: ਲੋਗਾ, ਆਪ ਨਿਰਵਾਣੀ ਆਪੇ ਭੋਗਾ, ਆਪੇ ਤਖਤ ਬਹਿ ਸਚ ਨਿਆਈ, ਸਭ ਚੁੱਕੀ ਕੂਕ ਪੁਕਾਰਿਆ ਜਿਉ, ਜਿਹਾ ਡਿੱਟਾ ਮੈਂ ਤੇਹੋ ਕਹਿਆ, ਤਿਸ ਰਸ ਆਇਆ ਜਿਨ ਭੇਦ ਲਹਿਆ, ਜੋਤੀ ਜੋਤ ਮਿਲੀ ਸੁਖ ਪਾਇਆ, ਜਨ ਨਾਨਕ ਇੱਕ ਪਸਾਰਿਆ ਜਿਉ, ਮਾਝ ਮਹੱਲਾ ਪੰਜਵਾਂ, ਜਿੱਤ ਕਰ ਫਿਰ ਸੁਹਾਗ ਬਣਾਇਆ, ਤਿੱਤ ਕਰ ਸਖੀਏ ਮੰਗਲ ਗਾਇਆ, ਅਨੰਦ ਬਿਨੋਦ ਤਿੱਤੇ ਕਰ ਸੋਹੈ, ਜੋ ਤਨ ਕੰਤ ਸਿੰਗਾਰੀ ਜਿਉ, ਸਾ ਗੁਣਵੰਤੀ ਸਾਵੜ ਭਾਗਣ, ਪੁੱਤਰਵੰਤੀ ਸੀਲਵੰਤ ਸੁਹਾਗਣ, ਰੂਪਵੰਤ ਸਾਸੁਰ ਸੁਭਿਚਖਣ, ਜੋ ਤਨ ਕੰਤ ਪਿਆਰੀ ਜਿਉ, ਆਚਾਰਵੰਤ ਸਾਈ ਪ੍ਰਧਾਨੇ, ਸਭ ਸਿੰਗਾਰ ਬਣੇ ਤਿਸ ਗਿਆਨੇ, ਸਾ ਕੁਲਵੰਤੀ ਸਾਸ ਬਰਾਈ, ਜੋ ਫਿਰ ਕੈ ਰੰਗ ਸਵਾਰੀ ਜਿਉ, ਮਹਿਮਾ ਤਿਸ ਕੀਰ ਕਹਿਣ ਨਾ ਜਾਏ, ਜੋ ਫਿਰ ਮੇਲ ਲਈ ਅੰਗ ਲਾਏ, ਤਿਰ ਸੁਹਾਗ ਵਰ ਅਗਮ ਅਗੋਚਰ, ਜਨ ਨਾਨਕ ਪ੍ਰੇਮ ਸਧਾਰੀ ਜਿਉ, ਮਾਝ ਮਹੱਲਾ ਪੰਜਵਾਂ, ਖੋਜਤ ਖੋਜ ਦਰਸ਼ਨ ਚਾਹੇ, ਪਾਤ ਪਾਤ ਬਨ ਬਨ ਅਵਗਾਹੇ, ਨਿਰਗੁਣ ਸਰਗੁਣ ਹਰ ਹਰ ਮੇਰਾ, ਕੋਈ ਹੈ ਜਿਉ ਆਣ ਮਿਲਾਵੈ ਜਿਉ, ਖਟ ਸਾਸਤ ਵਿਚਤ ਵਿਚਰਤ ਮੁਖ ਗਿਆਨਾ, ਪੂਜਾ ਤਿਲਕ ਤੀਰਥ ਸਨਾਨਾ, ਨਿਵਲੀ ਕਰਮ ਆਸਣ ਚੌਰਾਸੀ, ਇਨ ਮੈਂ ਸੰਤ ਨ ਆਵੈ ਜਿਉ, ਅਨਕ ਪਰਖ ਕੀਏ ਜਪਾਪਾ,
1: ਗਗਨ ਕੀਆ ਧਰਤੀ ਪਰਮਾਤਾ, ਇੱਕ ਖਿਨ ਹਿਰਦੇ ਸ਼ਾਂਤ ਨਾ ਵੀ, ਜੋਗੀ ਬੌੜ ਬੌੜ ਉੱਠਤਾ ਵੇ ਜਿਉ, ਕਰ ਕਿਰਪਾ ਮੋਹਿ ਸਾਧ ਮਿਲਾਇਆ, ਮਨ ਤਨ ਸੀਤਲ ਧੀਰਜ ਪਾਇਆ, ਪ੍ਰਭ ਅਵਨਾਸੀ ਵਸਿਆ ਕਟ ਪੀਤਰ, ਹਰ ਮੰਗਲ ਨਾਨਕ ਗਾਵੈ ਜੀਉ, ਮਾਝ ਮਹੱਲਾ ਪੰਜਵਾਂ,

ਜਾਤੀ ਜੀਉ ਗੁਰਮੁਖ ਮਧਸੂਦਨ ਨਿਸਤਾਰੇ। ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ ਦਿਆਲ ਦਮੋਦਰ ਗੁਰਮੁਖ ਪਾਈਏ ਹੋਰਤ ਕਿਤੇ ਨਾ ਪਾਤੀ ਜੀਉ ਨਿਰਹਾਰੀ ਕੇਸਵ ਨਿਰਵੈਰਾ। ਕੋਟ ਜਨਾ ਕੈ ਪੂਜੇ ਪੈਰਾ ਗੁਰਮੁਖ ਹਿਰਦੇ ਜਾਂ ਕੇ ਹਰ ਹਰ ਸੋਈ ਭਗਤੇ ਕਾਤੀ ਜੀਉ। ਅਮੋਘ ਦਰਸ਼ਨ ਬੇਅੰਤ ਅਪਾਰਾ ਵੜ ਸਮਰੱਥ ਸਦਾ ਦਾ ਤਾਰਾ ਗੁਰਮੁਖ ਨਾਮ ਜਪੀਏ ਤਿਤ ਤਰੀਏ ਗਤ ਨਾਨਕ ਵਿਰਲੀ ਜਾਤੀ ਜੀਉ। ਮਾਝ ਮਹੱਲਾ ਪੰਜਵਾਂ ਕਹਿਆ ਕਰਨਾ ਦਿੱਤਾ ਲੈਣਾ ਗਰੀਬਾਂ ਅਨਾਥਾਂ ਤੇਰਾ ਮਾਣਾ ਸਭ ਕਿਛ ਤੂੰ ਹੈ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤ ਕਉ ਬਲ ਜਾਈ ਜੀਉ ਭਾਣੇ ਉੱਜੜ ਭਾਣੀ ਰਾਹਾ ਪਾਣੇ ਹਰ ਗੁਰ ਗੁਰਮੁਖ ਗਾ ਵਾਹਾ ਭਾਣੇ ਭਰਮ ਭਵੈ ਬਹੁ ਜੂਨੀ ਸਭ ਕਿਛ ਤੇ ਸਿਰ ਜਾਈ ਜੀਉ। ਨਾ ਕੋ ਮੂਰਖ ਨਾ ਕੋ ਸਿਆਣਾ ਵਰਤੈ ਸਭ ਕਿਛ ਤੇਰਾ ਭਾਣਾ ਅਗੰਮ ਅਗੋਚਰ ਬੇਅੰਤ ਅਥਾਹ ਤੇਰੀ ਕੀਮਤ ਕਹਿਣ ਨਾ ਜਾਈ ਜੀਉ ਖਾਕ ਸੰਤਨ ਕੀ ਦੇਹੋ ਪਿਆਰੇ ਆਏ ਪਿਆ ਹਰ ਤੇਰੇ ਦੁਆਰੇ ਦਰਸ਼ਨ ਪੇਖਤ ਮਨ ਆ ਗਾਵੈ ਨਾਨਕ ਮਿਲਣ ਸੁਭਾਈ ਜੀਉ। ਮਾਝ ਮਹੱਲਾ ਪੰਜਵਾਂ ਦੁੱਖ ਤਦੇ ਜਾਂ ਵਿਸਰ ਜਾਵੇ ਭੁੱਖ ਬਿਆਪੈ ਬਹੁ ਵਿਧ ਧਾਵੈ ਸਿਮਰਤ ਨਾਮ ਸਦਾ ਸੁਹੇਲਾ ਜਿਸ ਦੇਵੇ ਦੀਨ ਦਇਆਲਾ ਜੀਉ ਸਤਿਗੁਰ ਮੇਰੇ ਬੜ ਸਮਰੱਥਾ ਜੀਉ ਸੰਭਾਲੀ ਤਾਂ ਸਭ ਦੁੱਖ ਲੱਥਾ ਚਿੰਤਾ ਰੋ ਗਈ ਹਉ ਪੀੜਾ ਆਪ ਕਰੇ ਪ੍ਰਤਿਪਾਲਾ ਜੀਉ ਵਾਰਕ ਵਾਂਗੀ ਹਉ ਸਭ ਕਿਛ ਮੰਗਾ ਦਿੰਦੇ ਤੋਟ ਨਾਹੀ ਪ੍ਰਭ ਰੰਗਾ ਪੈਰੀ ਪੈ ਪੈ ਬਹੁਤ ਮਨਾਈ ਦੀਨ ਦਇਆਲ ਗੋਪਾਲਾ ਜੀਉ। ਹਉ ਬਲਿਹਾਰੀ ਸਤਿਗੁਰੂ ਪੁਰੇ ਜਿਨ ਬੰਧਨ ਕਾਟੇ ਸਗਲੇ ਮੇਰੇ ਹਿਰਦੇ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਉ। ਮਾਝ ਮਹੱਲਾ ਪੰਜਵਾਂ ਲਾਲ ਗੋਪਾਲ ਦਇਆਲ ਰੰਗੀਲੇ ਗਹਿਰ ਗੰਭੀਰ ਬੇਅੰਤ ਗੋਵਿੰਦੇ ਊਚ ਅਥਾਹ ਬੇਅੰਤ ਸੁਆਮੀ ਸਿਮਰ ਸਿਮਰ ਹਉ ਜੀਵਾਂ ਜੀਉ ਦੁੱਖ ਭੰਜਨ ਨਿਧਾਨ ਅਮੋਲੇ ਨਿਰਭਉ ਨਿਰਵੈਰ ਅਥਾਹ ਅਤੋਲੇ ਅਕਾਲ ਮੂਰਤ ਅਜੂਨੀ ਸੰਭਉ ਮਨ ਸਿਮਰਤ ਠੰਡਾ ਥੀਵਾ ਜੀਉ ਸਦਾ ਸੰਗੀ ਹਰ ਰੰਗ ਗੋਪਾਲਾ ਊਚ ਨੀਚ ਕਰੇ ਪ੍ਰਤਿਪਾਲਾ ਨਾਮ ਰਸਾਇਣ ਮਨ ਤ੍ਰਿਪਤਾਇਣ ਗੁਰਮੁਖ ਅੰਮ੍ਰਿਤ ਪੀਵਾਂ ਜੀਉ ਦੁੱਖ ਸੁੱਖ ਪਿਆਰੇ ਤੁਧ ਧਿਆਈ ਇਹ ਸੁਮਤ ਗੁਰੂ ਤੇ ਪਾਈ ਨਾਨਕੀ ਤਰ ਤੂੰ ਹੈ ਠਾਕੁਰ ਹਰ ਰੰਗ ਪਾਰ ਪ੍ਰੀਵਾਂ ਜੀਉ। ਮਾਝ ਮਹੱਲਾ ਪੰਜਵਾਂ ਧੰਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ ਸਫਲ ਦਰਸ਼ਨ ਨੇਤਰ ਪੇਖਤ ਤਰਿਆ ਧੰਨ ਮੂਰਤ ਚਸੇ ਪਲ ਘੜੀਆਂ ਧੰਨ ਸੋ ਓਏ ਸੰਜੋਗਾ ਜੀ ਉਦਮ ਕਰਤ ਮਨ ਨਿਰਮਲ ਹੋਆ ਹਰ ਮਾਰਗ ਚਲਤ ਭ੍ਰਮ ਸਗਲਾ ਕੋਇਆ ਨਾਮ ਨਿਧਾਨ ਸਤਿਗੁਰੂ ਸੁਣਾਇਆ ਮਿਟ ਗਏ ਸਗਲੇ ਰੋਗਾ ਜੀਉ ਅੰਤਰ ਬਾਹਰ ਤੇਰੀ ਬਾਣੀ ਤੁਧ ਆਪ ਕਥੀ ਤੈ ਆਪ ਵਖਾਣੀ ਗੁਰ ਕਹਿਆ ਸਭ ਏਕੋ ਏਕੋ ਅਵਰ ਨਾ ਕੋਈ ਹੋਏਗਾ ਜੀਉ। ਅੰਮ੍ਰਿਤ ਰਸ ਹਰ ਗੁਰ ਤੇ ਪੀਆ ਹਰ ਪਹਿਨਣ ਨਾਮ ਭੋਜਨ ਥੀਆ ਨਾਮ ਰੰਗ ਨਾਮ ਚੂਜ ਤਮਾਸੇ ਨਾਉ ਨਾਨਕ ਕੀਨੇ ਭੋਗਾ ਜੀਉ। ਮਾਝ ਮਹੱਲਾ ਪੰਜਵਾਂ ਸਗਲ ਸੰਤਨ ਪੈ ਵਾਸਤ ਇੱਕ ਮੰਗੋ ਕਰੋ ਬੇਨੰਤੀ ਮਾਨ ਤਿਆਗੋ ਵਾਰ ਵਾਰ ਜਾਈ ਲਖਵਰੀਆ ਦੇਹੋ ਸੰਤਨ ਕੀ ਧੂਰਾ ਜੀਉ ਤੁਮ ਦਾਤੇ ਤੁਮ ਪੁਰਖ ਵਿਧਾਤੇ ਤੁਮ ਸਮਰੱਥ ਸਦਾ ਸੁਖ ਦਾਤੇ ਸਭ ਕੋ ਤੁਮ ਹੀ ਤੇ ਵਰਸਾਵੈ ਅਵਸਰ ਕਰੋ ਹਮਾਰਾ ਪੂਰਾ ਜੀਉ। ਦਰਸ਼ਨ ਤੇਰੇ ਭਵਨ ਪਨੀਤਾ ਆਤਮ ਗੜਮ ਬਿਖਮ ਤਿੰਨ ਹੀ ਜੀਤਾ ਤੁਮ ਦਾਤੇ ਤੁਮ ਪੁਰਖ ਵਿਧਾਤੇ ਤੁਮ ਜੀਵੜ ਅਵਰਨਾ ਸੂਰਾ ਜੀਉ। ਰੇਨ ਸੰਤਨ ਕੀ ਮੇਰੇ ਮੁਖ ਲਾਗੀ ਦੁਰਮਤ ਬਿਨਸੀ ਕੁਬੁੱਧ ਅਭਾਗੀ ਸੱਚ ਕਰ ਬੈਸ ਰਹੇ ਗੁਣ ਗਾਏ ਨਾਨਕ ਬਿਨਸੇ ਕੂਰਾ ਜੀਉ। ਮਾਝ ਮਹੱਲਾ ਪੰਜਵਾਂ ਵਿਸਰ ਨਾਹੀ ਏਵੜ ਦਾਤੇ ਕਰ ਕਿਰਪਾ ਭਗਤਨ ਸੰਗਰਾਤੇ ਦਿਨਸ ਰਹਿਣ ਜੀਉ ਤੁਧ ਧਿਆਈ ਇਹੋ ਦਾਨ ਮੋਹ ਕਰਨਾ ਜੀਉ ਮਾਟੀ ਅੰਧੀ ਸੁਰਤ ਸਮਾਈ ਸਭ ਕੁਛ ਦੀਆ ਭਲੀਆ ਜਾਈ ਆਨੰਦ ਬਿਨੋਦ ਚੂਜ ਤਮਾਸੈ ਤੁਧ ਭਾਵੈ ਸੁਹੁਣਾ ਜੀਉ। ਜਿਸਦਾ ਦਿੱਤਾ ਸਭ ਕਿਛ ਲੈਣਾ ਛੱਤੇ ਹੀ ਅੰਮ੍ਰਿਤ ਭੋਜਨ ਖਾਣਾ ਸੇਜ ਸੁਖਾਲੀ ਸੀਤਲ ਪਵਣਾ ਸਹਿਜ ਕੇਲ ਰੰਗ ਕਰਨਾ ਜੀਉ ਸਾ ਬੁੱਧ ਦੀਜੇ ਜਿਤ ਵਿਸਰੇ ਨਾਹੀ ਸਾ ਮਤ ਦੀਜੇ ਜਿਤ ਤੁਧ ਧਿਆਈ ਸਾਸ ਸਾਸ ਤੇਰੇ ਗੁਣ ਗਾਵਾਂ ਓਟ ਨਾਨਕ ਗੁਰ ਚਰਨਾ ਜੀਉ। ਮਾਝ ਮਹੱਲਾ ਪੰਜਵਾਂ ਸਿਫਤ ਸਲਾਹਣ ਤੇਰਾ ਹੁਕਮ ਰਜਾਈ
सो ज्ञान ध्यान जो तुद भाई सोई जप जो प्रभ जियो भावै पाणे पूर ज्ञाना जियो अमृत नाम तेरा सोई गावै जो साहिब तेरै मन भावै तू संतन का संत तुम्हारे संत साहिब मन माना जियो तू संतन की करह प्रतिपाला संत खेल है तुम संग गोपाला अपने संत तुद खरे प्यारे तू संतन के प्राणा जियो हुन संतन कह मेरा मन कुर्बान है जिंतु जाता जो तुद मन भाने तिनके संग सदा सुख पाया हर रस नानक त्रेपत अगाना जियो माज महला पंजमा तू जन निद हम मीन तुम्हारे तेरा नाम बूंद हम चात्रिक तिखारे तुमरी आस प्यासा तुमरी तुम ही संग मन लीना जियो ज्यों बारक पी खीर अगा है ज्यो निरतन तन देख सुख पावा तेखा बंत जल पीवत ठंडा त्यो हर संग एहो मन पीना जियो ज्यो अंधियार है दीपक प्रगासा परता चित्त पूर्ण आसा मिल प्रीतम ज्यो होत आनंदा त्यों हर रंग मन रंगीना जियो संतन मोको हर मार्ग पाया साध कृपाल हर संग गजाया हर हमरा हम हर के दासे नानक साबद गुरु सच दीना जियो माज महला पंजमा अमृत नाम सदा निर्मलिया सुखदाई दुख बिडारन हरिया अवर साध चक सगले देखे मन हर रस सब ते मीठा जियो जो जो पीवे सो तृप्त आवै अमर होवे जो नाम रस पावै नाम निदांत से प्राप्त जिस शब्द गुरु मन वूठा जियो जिन हर रस पाया सो तृप्त अगाना जिन हर साध पाया सो नाहे डलाना तिसे प्राप्त हर हर नामा जिस मस्तक पागीठा जियो हर एक साथ आया वरसाणे बहुतेरे तिस लग मुक्त भए कनेरे नाम निधान गुरमुख पाइए कहो नानक विरली डीठा जियो माज महला पंजवा निद सिद्ध रिद्ध हर हर हर मेरे जन्म पदार्थ गैर गंभीर है ला कोट खुशियां रंग रावै जो गुरु लागा पाई जियो दर्शन पेखत भए पुनीता सगल उधारे पाई मीता अगम अगोचर स्वामी अपना गुर कृपा ते सच त्याई जियो जांको खोज है सर्व उपाय बड़भागी दर्शन को बिरला पाए ऊच अपार अगोचर थाना ओ महल गुरु देखाई जियो गहर गंभीर अमृत नाम तेरा मुकत पया जिस हृदय वसीरा गुर बंधन तिनके सगले काटे जन नानक सहज समाई जियो माज महला पंजवा प्रभ कृपा ते हर हर त्यावो प्रभु दया ते मंगल गावो उठत बैठत सोवत जागत हर त्याये सगल अवरदा जियो नाम औखद मोको साधु दिया किलविख काटे निर्मल थिया अनद भया निकसी सब पीरा सगल बिनासे दरदा जियो जिसका अंग करे मेरा प्यारा सो मुक्ता सागर संसारा सत करे जिन गुरु पछाता सो काहे को डरदा जियो जब ते साधु संगत पाए गुर पेटत हाओ गई बलाए सास सास हर गावे नानक सतगुर ढाक लिया मेरा पड़दा जियो माज महला पंजमा ओत पोत सेवक संग राता प्रभ्रत पाले सेवक सुखदाता पानी पखा पीसो सेवक कै ठाकुर ही का आहर जियो काट सिलक प्रभ सेवा लाया हुक्म साहिब का सेवक मन पाया सोई कमावे जो साहिब पावै सेवक अंतर बाहर माहर जियो तू दाना ठाकुर सब बिद जान है ठाकुर के सेवक हर रंग मान है जो किश ठाकुर का सो सेवक का सेवक ठाकुर ही संग जाहर जियो अपने ठाकुर जो पहराया बौर न लेखा पुछ बुलाया ते सेवक नानक कुरबाणी सो गहर गंभीरा गौहर जियो माज महला पंजवा सब किश घर मैं बाहर नाही
ਬਾਹਰ ਟੋਲੈ ਸੋ ਭਰਮ ਭੁਲਾਹੀ, ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਉ। ਚਿਮ ਚਿਮ ਵਰਸੇ ਅੰਮ੍ਰਿਤ ਧਾਰਾ, ਮਨ ਪੀਵੇ ਸੁਣ ਸ਼ਬਦ ਵਿਚਾਰਾ, ਆਨੰਦ ਵਿਨੋਦ ਕਰੇ ਦਿਨ ਰਾਤੀ, ਸਦਾ ਸਦਾ ਹਰ ਕੀਲਾ ਜੀਉ। ਜਨਮ ਜਨਮ ਕਾ ਵਿਛੜਿਆ ਮਿਲਿਆ, ਸਾਧ ਕਿਰਪਾ ਤੇ ਸੂਕਾ ਹਰਿਆ, ਸੁਮਤ ਪਾਏ ਨਾਮ ਧਿਆਏ, ਗੁਰਮੁਖ ਹੋਏ ਮੇਲਾ ਜੀਉ। ਜਲ ਤਰੰਗ ਜਿਉ ਜਲੈ ਸਮਾਇਆ, ਤਿਉ ਜੋਤੀ ਸੰਗ ਜੋਤ ਮਿਲਾਇਆ, ਕਹੁ ਨਾਨਕ ਪ੍ਰਮ ਕਟੈ ਕੇ ਵਾੜਾ, ਬਹੁੜ ਨਾ ਹੋਈਐ ਜੌਲਾ ਜੀਉ। ਮਾਝ ਮਹੱਲਾ ਪੰਜਵਾਂ, ਤਿਸ ਕੁਰਬਾਣੀ ਜਿਨ ਤੂੰ ਸੁਣਿਆ, ਤਿਸ ਬਲਿਹਾਰੀ ਜਿਨ ਰਸਨਾ ਭਣਿਆ, ਵਾਰ ਵਾਰ ਜਾਈ ਤਿਸ ਵਿੱਟੋਂ, ਜੋ ਮਨ ਤਨ ਤੁਧ ਅਰਾਧੇ ਜੀਉ। ਤਿਸ ਚਰਨ ਪਖਾਲੀ ਜੋ ਤੇਰੈ ਮਾਰਗ ਚਾਲੈ, ਨੈਣ ਨਿਹਾਲੀ ਤਿਸ ਪੁਰਖ ਦਇਆਲੈ, ਮਨ ਦੇਵਾਂ ਤਿਸ ਆਪਣੇ ਸਾਜਨ, ਜਿਨ ਗੁਰ ਮਿਲ ਸੋ ਪ੍ਰਭ ਲਾਦੈ ਜੀਉ। ਸੇਵੜ ਭਾਗੀ ਜਿਨ ਤੁਮ ਜਾਣੇ, ਸਭ ਕਹਿ ਮਦੇ ਅਲੇਪਤ ਨਿਰਬਾਣੇ, ਸਾਧਕੇ ਸੰਗ ਉਨ ਭਉ ਜਲ ਤਰਿਆ, ਸਗਲ ਦੂਤ ਉਨ ਸਾਦੇ ਜੀਉ। ਤਿਨਕੀ ਸਰਨ ਪਰਿਆ ਮਨ ਮੇਰਾ, ਮਾਣ ਤਾਨ ਤਜ ਮੋਹ ਅੰਧੇਰਾ, ਨਾਮ ਦਾਨ ਦੀਜੇ ਨਾਨਕ ਤਿਸ ਪ੍ਰਭ ਅਗਮ ਅਗਾਦੇ ਜੀਉ। ਮਾਝ ਮਹੱਲਾ ਪੰਜਵਾਂ, ਤੂੰ ਪੇੜ ਸਾਖ ਤੇਰੀ ਫੂਲੀ, ਤੂੰ ਸੂਖਮ ਹੋਆ ਸਥੂਲੀ, ਤੂੰ ਜਲ ਨਿਤ ਤੂੰ ਫੇਨ ਬੁੱਧ ਵਧਾ, ਤੁਧ ਬਿਨ ਅਵਰਨਾ ਭਾਰੀਏ ਜੀਏ, ਤੂੰ ਸੂਤ ਮਣੀਏ ਪੀ ਤੂੰ ਹੈ, ਤੂੰ ਗੰਠੀ ਮੇਰ ਸਿਰ ਤੂੰ ਹੈ, ਆਦਿ ਮੱਧ ਅੰਤ ਪ੍ਰਭ ਸੋਈ, ਅਵਰਨਾ ਕੋਏ ਦੇ ਖਾਲੀਏ ਜੀਏ। ਤੂੰ ਨਿਰਗੁਣ ਸਰਗੁਣ ਸੁਖਦਾਤਾ, ਤੂੰ ਨਿਰਬਾਣ ਰਸੀਆ ਰੰਗ ਰਾਤਾ, ਆਪਣੇ ਕਰਤਵ ਆਪੇ ਜਾਣ ਹੈ, ਆਪੇ ਤੁਧ ਸੰਭਾਲੀਏ ਜੀਏ। ਤੂੰ ਠਾਕੁਰ ਸੇਵਕ ਫੁਨ ਆਪੈ, ਤੂੰ ਗੁਪਤ ਪ੍ਰਗਟ ਪ੍ਰਭ ਆਪੈ, ਨਾਨਕ ਦਾਸ ਸਦਾ ਗੁਣ ਗਾਵੈ, ਇੱਕ ਭੂਰੀ ਨਦਰ ਨਿਹਾਲੀਏ ਜੀਉ। ਮਾਝ ਮਹੱਲਾ ਪੰਜਵਾਂ, ਸਬਲ ਸੁਬਾਣੀ ਜਿਤ ਨਾਮ ਵਖਾਣੀ, ਗੁਰ ਪ੍ਰਸਾਦ ਕਿਨੇ ਵਿਰਲੇ ਜਾਣੀ, ਧਨ ਸੁਵੇਲਾ ਜਿਤ ਹਰ ਗਾਵਤ ਸੁਣਨਾ ਆਏ, ਤੇ ਪ੍ਰਵਾਨਾ ਜੀਉ। ਸੇ ਨੇਤਰ ਪ੍ਰਵਾਨ ਜਿਨੀ ਦਰਸ਼ਨ ਪੇਖਾ, ਸੇ ਕਰ ਭਲੇ ਜਿਨੀ ਹਰ ਜਸ ਲੇਖਾ, ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ, ਹੋਂ ਬਲ ਤਿੰਨ ਸੰਗ ਪਛਾਣਾ ਜੀਉ। ਸੁਣ ਸਾਜਨ ਮੇਰੇ ਮੀਤ ਪਿਆਰੇ, ਸਾਧ ਸੰਖਿਨ ਮਾਹੇ ਉਧਾਰੇ, ਕਿਲਵਿਖ ਕਾਟ ਹੋਆ ਮਨ ਨਿਰਮਲ, ਮਿਟ ਗਏ ਆਵਣ ਜਾਣਾ ਜੀਉ। ਦੋਏ ਕਰ ਜੋੜਿਕ ਬਿਨੋ ਕਰੀਜੇ, ਕਰ ਕਿਰਪਾ ਡੁੱਬਦਾ ਪੱਥਰ ਲੀਜੈ, ਨਾਨਕ ਕੋ ਪ੍ਰਭ ਪਏ ਕਿਰਪਾਲਾ, ਪ੍ਰਭ ਨਾਨਕ ਮਨ ਭਾਣਾ ਜੀਉ। ਮਾਝ ਮਹੱਲਾ ਪੰਜਵਾਂ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵਾਏ ਪਰਮਗਤ ਮੇਰੀ, ਜਲਨ ਬੁਜੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਉ। ਸੂਖ ਭਇਆ ਦੁੱਖ ਦੂਰ ਪਰਾਨਾ, ਸੰਤ ਰਸਨ ਹਰ ਨਾਮ ਵਖਾਨਾ, ਜਲ ਥਲ ਨੀਰ ਭਰੇ ਸਰ ਸੁਪਰ, ਬਿਰਥਾ ਕੋਈ ਨ ਜਾਏ ਜੀਉ। ਦਇਆ ਧਾਰੀ ਤਿੰਨ ਸਿਰਜਣ ਹਾਰੇ, ਜੀਉ ਜੰਤ ਸਗਲੇ ਪ੍ਰਤਿਪਾਰੇ, ਮਿਹਰਬਾਨ ਕਿਰਪਾਲ ਦਇਆਲਾ, ਸਗਲੇ ਤ੍ਰਿਪਤ ਅਗਾਹੇ ਜੀਉ। ਵਣ ਤ੍ਰਿਣ ਤ੍ਰਿਵਣ ਕੀਤੋ ਨ ਹਰਿਆ, ਕਰਨ ਹਾਰ ਖਿਨ ਭੀਤਰ ਕਰਿਆ, ਗੁਰਮੁਖ ਨਾਨਕ ਤਿਸੇ ਅਰਾਧੇ, ਮਨ ਕੀ ਆਸ ਪੁਜਾਏ ਜੀਉ। ਮਾਝ ਮਹੱਲਾ ਪੰਜਵਾਂ, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾ ਪਉ ਕਿਹਾ ਕਾੜਾ ਜੀਉ। ਤੁਮਰੀ ਕਿਰਪਾ ਤੇ ਤੁਧ ਪਛਾਣਾ, ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ, ਤੁਝ ਬਿਨ ਦੂਜਾ ਵਰਨ ਕੋਈ, ਸਭ ਤੀਰਾ ਖੇਲ ਅਖਾੜਾ ਜੀਉ। ਜੀ ਜੰਤ ਸਭ ਤੁਧ ਉਪਾਏ, ਜਿਤ ਜਿਤ ਭਾਣਾ ਤਿਤ ਤਿਤ ਲਾਏ, ਸਭ ਕਿਛ ਕੀਤਾ ਤੀਰਾ ਹੋਵੇ, ਨਾਹੀ ਕਿਛ ਅਸਾੜਾ ਜੀਉ। ਨਾਮ ਧਿਆਏ ਮਹਾਂ ਸੁਖ ਪਾਇਆ, ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ, ਗੁਰ ਪੂਰੈ ਵਜੀ ਵਧਾਈ, ਨਾਨਕ ਜਿੱਤਾ ਪੇ ਖਾੜਾ ਜੀਉ। ਮਾਝ ਮਹੱਲਾ ਪੰਜਵਾਂ, ਜੀ ਪ੍ਰਾਣ ਪ੍ਰਭ ਮਨੇ ਅਧਾਰਾ, ਭਗਤ ਜੀਵੇ ਗੁਣ ਗਾਏ ਅਪਾਰਾ, ਗੁਣ ਨਿਧਾਨ ਅੰਮ੍ਰਿਤ ਹਰ ਨਾਮਾ, ਹਰ ਧਿਆਏ ਧਿਆਏ ਸੁਖ ਪਾਇਆ ਜੀਉ। ਮਨਸਾ ਧਾਰ ਜੋ ਘਰ ਤੇ ਆਵੈ, ਸਾਧ ਸੰਗ ਜਨਮ ਮਰਨ ਮਿਟਾਵੇ, ਆਸ ਮਨੋਰਥ ਪੂਰਨ ਹੋਵੇ, ਪੇਟਤ ਗੁਰ ਦਰਸਾਇਆ ਜੀਉ। ਗਮ ਅਗੋਚਰ ਕਿਛ ਮਿਤ ਨਹੀਂ ਜਾਨੀ,
ਸਾਧਿਕ ਸਿੱਧ ਧਿਆਵੈ ਗਿਆਨੀ ਖੁਦੀ ਮਿੱਟੀ ਚੂਕਾ ਭੋਲਾਵਾ ਗੁਰਮਨ ਹੀ ਮੈਂ ਪ੍ਰਗਟਾਇਆ ਜੀਉ ਆਨੰਦ ਮੰਗਲ ਕਲਿਆਣ ਨਿਧਾਨਾ ਸੂਗ ਸਹਿਜ ਹਰ ਨਾਮ ਵਖਾਨਾ ਹੋਏ ਕਿਰਪਾਲ ਸੁਆਮੀ ਆਪਣਾ ਨਾਉ ਨਾਨਕ ਘਰ ਮੈਂ ਆਇਆ ਜੀਉ ਮਾਝ ਮਹੱਲਾ ਪੰਜਵਾਂ ਸੁਣ ਸੁਣ ਜੀਵਾ ਸੋਈ ਤੁਮਾਰੀ ਤੂੰ ਪ੍ਰੀਤਮ ਠਾਕੁਰ ਅਤ ਭਾਰੀ ਤੁਮਰੇ ਕਰਤਵ ਤੁਮ ਹੀ ਜਾਣੋ ਤੁਮਰੀ ਓਟ ਗੋਪਾਲਾ ਜੀਉ ਗੁਣ ਗਾਵਤ ਮਨ ਹਰਿਆ ਹੋਵੇ ਕਥਾ ਸੁਣਤ ਮਲ ਸਕਦੀ ਖੋਬੈ ਭੇਟਤ ਸੰਗ ਸਾਧ ਸੰਤਨ ਕਹਿ ਸਦਾ ਜਪਾਓ ਦਇਆਲਾ ਜੀਉ ਪ੍ਰਭ ਆਪਣਾ ਸਾ ਸਾ

ਨਾਸਰੀ ਮਹੱਲਾ ਪਹਿਲਾ ਸ਼ੰਤੇ ਖੂ ਓਂਕਾਰ ਸਤਿਗੁਰ ਪ੍ਰਸਾਦ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਬੁਰਪ ਸਦਾ ਦੁਸਹਰਾ ਨਾਮ ਹਰ ਕਾ ਸਦਾ ਜਾਚੋ ਦਿਓ ਪ੍ਰਭ ਧਰਣੀ ਤਰਾ ਸੰਸਾਰ ਰੋਗੀ ਨਾਮ ਦਾਰੂ ਮੈਂ ਲਾਗੇ ਸੱਚ ਬਿਨਾ ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮੱਜਣਾ ਸਾਧਨ ਲਾਗੇ ਮੈਲ ਕਿਆ ਮਲ ਧੋਈ ਹੈ ਗੁਣੇ ਹਾਰ ਪਰੋਏ ਕਿਸ ਕੋ ਰੋਈ ਹੈ ਵਿਚਾਰ ਮਾਰੇ ਤਰੇ ਤਾਰੇ ਉਲਟ ਜੂਣ ਨ ਆਵੇ ਆ ਪਾਰਸ ਪਰਮ ਧਿਆਨੀ ਸਾ ਸਾਚੇ ਭਾਵੇ ਆਨੰਦ ਅਣਦਿਨ ਹਰਖ ਸਾਚਾ ਦੁਖ ਕਿਲ ਵਿਖ ਪਰ ਹਰੇ ਸਚ ਨਾਮ ਪਾਇਆ ਗੁਰ ਦਿਖ ਲਾ ਦਿਖਾਇਆ ਮੈਲ ਨਾਹੀ ਸਚ ਮਨੇ ਸੰਗਤ ਮੀਤ ਮਿਲਾਪ ਪੂਰਾ ਨਾਵਨੋ ਗਾਵੇ ਗਾਵਨ ਹਾਰ ਸਬਦ ਸੁਹਾਵਨੋ ਪੁੰਨ ਦਾਨ ਦਇਆ ਮਤੇ ਫਿਰ ਸੰਗ ਭਾਵੇ ਸਹਿਜ ਨਾਵੇ ਬੇਨੀ ਤਾਂ ਸੰਗਮ ਸਤ ਸਤੇ ਅਰਾਧ ਇਕੰਕਾਰ ਸਾਚਾ ਨਿਰਦੇ ਚੜੇ ਸਵਾਇਆ ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇਆ ਕਹਿਣ ਕਹੇ ਸਭ ਕੋਏ ਕੇ ਵਡਿਆ ਕੀਏ ਹਉ ਮੂਰਖ ਨੀਚ ਅਜਾਨ ਸਮਝਾ ਸਾਖੀਐ ਸੱਚ ਗੁਰ ਸਾਖੀ ਅੰਮ੍ਰਿਤ ਪਾਖੀ ਤਿਤ ਮਨ ਮਾਨਿਆ ਮੇਰਾ ਕੂਚ ਕਰੇ ਆਵੇ ਬਿਖ ਲਾਦੇ ਸ਼ਬਦ ਸੱਚੇ ਗੁਰ ਮੇਰਾ

ਪਈ ਲਵ ਜੀਵਾਂ ਤੇਰੇ ਨਾਏ ਮਨ ਆਨੰਦ ਹੈ ਜੀਓ ਸਾਚੋ ਸਾਚਾ ਨਾਓ ਗੁਣ ਗੋਬਿੰਦ ਹੈ ਜੀਓ ਗੁਰ ਗਿਆਨ ਅਪਾਰਾ ਸਿਰਜਨਹਾਰਾ ਜਿਨ ਸਿਰਜੀ ਤਿੰਨ ਗੋਈ ਪ੍ਰਵਾਣਾ ਆਇਆ ਹੁਕਮ ਪਠਾਇਆ ਫਿਰ ਨ ਸਕੇ ਕੋਈ ਆਪੇ ਕਰ ਵੇਖੇ ਸਿਰ ਸਿਰ ਲਿਖੇ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮਿਆ ਗੋਚਰ ਜੀਵਾਂ ਸੱਚੀ ਨਾਈ ਤੁਮ ਸਾਰੇ ਵਰਨਾ ਕੋਈ ਆਇਆ ਜਾਏ ਸੀ ਜੀਓ ਹੁਕਮੀ ਹੋਏ ਨਬੇੜ ਭਰਮ ਚੁਕਾਏ ਸੀ ਜੀਓ ਗੁਰ ਭਰਮ ਚੁਕਾਏ ਅਕਥ ਕਹਾਏ ਸੱਚ ਮੈਂ ਸੱਚ ਸਮਾਣਾ ਆਪ ਉਪਾਏ ਆਪ ਸਮਾਏ ਹੁਕਮੀ ਹੁਕਮ ਪਛਾਣਾ ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਖਾਈ ਨਾਨਕ ਸਾਹਿਬ ਅਵਰਨਾ ਦੂਜਾ ਨਾਮ ਤੇਰੇ ਵਡਿਆਈ ਤੂੰ ਸੱਚਾ ਸਿਰਜਨਹਾਰ ਅਲਖ ਸਿਰੰਦਿਆ ਜੀਓ ਏਕ ਸਾਹਿਬ ਦੋਏ ਰਾਹ ਵਾਦ ਵਧੰਦਿਆ ਜੀਓ ਦੋਏ ਰਾਹ ਚਲਾਏ ਹੁਕਮ ਸੁਭਾਏ ਜਨਮ ਹੁਆ ਸੰਸਾਰਾ ਨਾ ਬਿਨਾ ਨਾਹੀ ਕੋ ਬੇਲੀ ਬਿਖ ਲਾਦੀ ਬਿਖ ਸਿਰ ਭਾਰਾ ਹੁਕਮੀ ਆਇਆ ਹੁਕਮ ਨਾ ਬੁਝੇ ਹੁਕਮ ਸੁਵਾਰਨ ਹਾਰ ਨਾਨਕ ਸਾਹਿਬ ਸ਼ਬਦ ਸੰਜਾਪੇ ਸਾਚਾ ਸਿਰਜਨਹਾਰ ਭਗਤ ਸੁਹੇ ਦਰਬਾਰ ਸ਼ਬਦ ਸੁਹਾਇਆ ਜੀਓ

ਰਸਨ ਰਸਾਇ ਜੀਉ, ਰਸਨ ਰਸਾਇ ਨਾਮ ਦਸਾਏ, ਗੁਰ ਕੈ ਸ਼ਬਦ ਵਿਕਾਣੇ, ਪਾਰਸ ਪਰਸੈ ਪਾਰਸ ਹੋਏ, ਜਾਂ ਤੇਰੇ ਮਨ ਭਾਣੇ। ਅਮਰਾ ਪਦ ਪਾਇਆ ਆਪ ਗਵਾਇਆ, ਵਿਰਲਾ ਗਿਆਨ ਵਿਚਾਰੀ, ਨਾਨਕ ਭਗ ਸੁਹੈ ਦਰ ਸਾਚੇ, ਸਾਚੇ ਕੇ ਵਪਾਰੀ, ਭੁੱਖ ਪਿਆ ਸੁਆਥ ਕਿਉਂ ਘਰ ਜਾਏ ਸਾ ਜੀਉ। ਸਤਿਗੁਰ ਪੁੱਛੋ ਜਾਏ ਨਾਮ ਤੇ ਆਏ ਸਾ ਜੀਉ, ਸੱਚ ਨਾਮ ਤੇ ਆਈ ਸਾਚ ਚਵਾਈ, ਗੁਰਮੁਖ ਸਾਚ ਪਛਾਣਾ, ਦੀਨਾ ਨਾ ਦਿਆਲ ਨਿਰੰਜਨ ਦਿਨ ਨਾਮ ਖਾਣਾ, ਕਰਨੀ ਕਾਰ ਧਰੋ ਪਰਮਾਈ ਆ ਮੂਆ ਮਨ ਮਾਰੀ, ਨਾਨਕ ਨਾਮ ਮਹਾਰਸ ਮੀਠਾ, ਤ੍ਰਿਸ਼ਨਾ ਨਾਮ ਨਿਵਾਰੀ, ਤਨਾਸਰੀ ਸੰਤ ਮਹੱਲਾ ਪਹਿਲਾ, ਪਿਰ ਸੰਗ ਮੁਠੜੀਏ ਖਬਰ ਨਾ ਪਾਈ ਆ ਜੀਉ, ਮਸਤਕ ਲਖਿਆੜਾ ਲੇਖ ਪੁਰਬ ਕਮਾਇਆ ਜੀਉ, ਲੇਖ ਨਾ ਮਿੱਟੀ ਪੁਰਬ ਕਮਾਇਆ, ਕਿਆ ਜਾਣਾ ਕਿਆ ਹੋਸੀ, ਗੁਣੀ ਅਚਾਰ ਨਹੀਂ ਰੰਗ ਰਾਤੀ, ਅਵਗਣ ਬਹਿ ਬਹਿ ਰੋਸੀ, ਧਨ ਜੋਬਣ ਆਗ ਕੀ ਛਾਇਆ, ਬਿਰਧ ਭੈ ਦਿਨ ਪੁੰਨਿਆ, ਨਾਨਕ ਨਾ ਬਿਨਾ ਦੁਹਾਗਨ, ਛੁੱਟੀ ਝੂਠ ਵਿਛੁੰਨਿਆ ਬੁੱਢੀ ਘਰ ਘਾਲਿਓ, ਗੁਰ ਕਹਿ ਭਾਏ ਚੱਲੋ, ਸਾਚਾ ਨਾਮ ਤੇ ਆਵੇ ਪਾਵੇ ਸੁਖ ਮਹੱਲੋ, ਹਰ ਨਾਮ ਤੇ ਆਏ ਤਾਂ ਸੁਖ ਪਾਏ, ਪੀ ਅੜੇ ਦਿਨ ਚਾਰੇ, ਨਿਜ ਕਰ ਜਾਏ ਬਹਿ ਸੱਚ ਪਾਏ ਅੰਦਰ ਨਾਲ ਪਿਆਰੇ, ਬਿਨ ਭਗਤੀ ਕਰ ਵਾਸਨਾ ਹੋਵੀ, ਸੁਣੋ ਲੋਕ ਸੁਭਾਏ, ਨਾਨਕ ਸਰਸੀ ਤਾਂ ਫਿਰ ਪਾਏ, ਰਾਤੀ ਸਾਚੇ ਨਾਏ ਫਿਰ ਧਨ ਭਾਵੇ, ਤਾਂ ਫਿਰ ਭਾਵੇ ਨਾਰੀ ਜੀਓ, ਰੰਗ ਪ੍ਰੀਤਮ ਰਾਤੀ ਗੁਰ ਕੈ ਸ਼ਬਦ ਵਿਚਾਰੀ ਜੀਓ, ਗੁਰ ਸ਼ਬਦ ਵਿਚਾਰੀ ਨਾ ਪਿਆਰੀ, ਨਿਵ ਨਿਵ ਭਗਤ ਕਰੇਈ, ਮਾਇਆ ਮੋਹ ਜੁਲਾਏ ਪ੍ਰੀਤਮ ਰਸ ਮੈਂ ਰੰਗ ਕਰੇਈ, ਪ੍ਰਭ ਸਾਚੇ ਸੇਤੀ ਰੰਗ ਰੰਗੇ ਤੀ ਲਾਲ ਭਈ ਮਨ ਮਾਰੀ, ਨਾਨਕ ਸਾਚ ਵਸੀ ਸੁਹਾਗਨ ਪਿਰ ਸਿਉ ਪ੍ਰੀਤ ਪਿਆਰੀ, ਪਿਰ ਕਰ ਸੋਹੈ ਨਾਰ ਜੇ ਪਿਰ ਭਾਵੇ ਜੀਓ, ਝੂਠੇ ਵੈਣ ਚਵੇ ਕਾਮਣ ਆਵੇ ਜੀਓ, ਝੂਠ ਲਾਵੇ ਕਾਮਣੇ ਆਵੇ, ਨਾ ਫਿਰ ਦੇਖੇ ਨੈਣੀ ਅਵਗਣਿਆਰੀ, ਕੰਤ ਵਿਸਾਰੀ ਛੁੱਟੀ ਵਿਦਣ ਰਹਿਣੀ, ਗੁਰ ਸ਼ਬਦ ਨਾ ਮਾਨੇ ਪਾਹੀ ਫਾਥੀ, ਸਾਤਨ ਮੈਲ ਨਾ ਪਾਏ ਨਾਨਕ ਆਪੇ ਆਪ ਪਛਾਣੇ, ਗੁਰਮੁਖ ਸਾਹਿਬ ਸਮਾਏ ਧਨ ਸੁਹਾਗਨ ਨਾਰ, ਜਿਨ ਫਿਰ ਜਾਣਿਆ ਜੀਓ, ਨਾ ਬਿਨਾ ਕੁੜਿਆਰ ਕੂੜ ਕਮਾਣਿਆ ਜੀਓ, ਹਰ ਭਗਤ ਸੁਹਾਵੀ ਸਾਚੇ ਪਾਵੀ, ਭਾਏ ਭਗਤ ਪ੍ਰਭ ਰਾਤੀ, ਪਿਰ ਲਿਆ ਲਾ ਜੋਬਣ ਬਾਲਾ, ਤਿਸਰਾਵੇ ਰੰਗ ਰਾਤੀ, ਗੁਰ ਸ਼ਬਦ ਵਗਾਸੀ ਸਾਹੁ ਰਵਾਸੀ, ਫਲ ਪਾਇਆ ਗੁਣਕਾਰੀ, ਨਾਨਕ ਸਾਚ ਮਿਲੇ ਵਡਿਆਈ, ਪਿਰ ਘਰ ਸੋਹੈ ਨਾਰੀ, ਧਨਾਸਰੀ ਸ਼ੰਤ ਮਹੱਲਾ ਚੌਥਾ ਕਰ ਪਹਿਲਾ, ਏਕੋ ਓਂਕਾਰ ਸਤਿਗੁਰ ਪ੍ਰਸਾਦ, ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਏ ਜੀਓ, ਸਤਿਗੁਰ ਮਿਲੇ ਸੁਪਾਏ ਸਹਿਜ ਗੁਣ ਗਾਈਏ ਜੀਓ, ਗੁਣ ਗਾਏ ਵਿਗਸੇ ਸਦਾ ਅੰਦਰ ਜਾਪ, ਸਾਚੇ ਭਾਵੇ ਹੰਕਾਰ ਹਉਮੈ ਤਜੇ, ਮਾਇਆ ਸਹਿਜ ਨਾਮ ਸਮਾਵੇ, ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਏ, ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਏ ਜੀਓ, ਅੰਦਰ ਸਾਚਾ ਨੇਹੋ ਪੂਰੇ ਸਤਿਗੁਰੇ ਜੀਓ, ਤਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰਾਏ ਜੀਓ, ਕਦੇ ਨਾ ਵਿਸਾਰੀ ਅੰਦਰ ਸਮਾਰੀ, ਜਾਂ ਨਾਮ ਲਈ ਤਾਂ ਜੀਵਾਂ, ਸਰਵਣੀ ਸੁਣੀ ਤਾਂ ਮਨ ਤ੍ਰਿਪਤਏ, ਗੁਰਮੁਖੀ ਅੰਮ੍ਰਿਤ ਪੀ ਮਾਂ ਅੰਦਰ ਕਰੇ ਤਾਂ ਸਤਿਗੁਰ ਮੇਲੇ, ਅਣਦਨ ਵਿਵੇਕ ਬੁੱਧ ਵਿਚਰੇ, ਅੰਦਰ ਸਾਚਾ ਨੇਹੋ ਪੂਰੇ ਸਤਿਗੁਰੇ, ਸਤ ਸੰਗਤ ਮਿਲੇ ਵਡ ਭਾਗ ਤਾਂ ਰਸਿਆਵੇ ਜੀਓ, ਅਣਦਨ ਰਹੇ ਲਿਵ ਲਾਏ ਤਾਂ ਸਹਿਜ ਸੁਮਾਵੇ ਜੀਓ, ਸਹਿਜ ਸੁਮਾਵੇ ਤਾਂ ਹਰ ਮਨ ਭਾਵੇ ਸਦਾ ਤੀਤ ਬੈਰਾਗੀ, ਹਲਤ ਪਲਤ ਸੋਭਾ ਜਾਗੇ ਅੰਤਰ ਰਾਮ ਨਾਮ ਲਿਵ ਲਾਗੀ, ਹਰਗ ਸੁਖ ਦੁਹਾਂ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੇ, ਸੰਤ ਸੰਗ ਸਤ ਸੰਗਤ ਮਿਲੇ ਵਡ ਭਾਗ ਤਾਂ ਹਰ ਰਸਿਆਵੇ ਜੀਓ, ਦੂਜੇ ਭਾਏ ਦੁੱਖ ਹੋਏ ਮਨ ਮੁਖ ਜਮ ਜੋਹਿਆ ਜੀਓ, ਹਾਏ ਹਾਏ ਕਰੇ ਦਿਨ ਰਾਤ, ਮਾਇਆ ਦੁੱਖ ਮੋਹਿਆ ਜੀਓ, ਮਾਇਆ ਦੁੱਖ ਮੋਹਿਆ ਹਉਮੈ ਰੋਇਆ, ਮੇਰੀ ਮੇਰੀ ਕਰਤ ਵਿਹਾਵੇ, ਜੋ ਪ੍ਰਭ ਦੇ ਤਿਸ ਜੇਤੇ ਨਾਹੀ ਅੰਤ ਗਿਆ ਪਛਤਾਵੇ, ਬਿਨ ਨਾ ਵੇਖੋ ਸਾਥ ਨਾ ਚਾਲੇ, ਪੁੱਤਰ ਕਲੱਤਰ ਮਾਇਆ ਧੋਇਆ, ਦੂਜੇ ਭਾਏ ਦੁੱਖ ਹੋਏ ਮਨ ਮੁਖ ਜਮ ਜੋਹਿਆ ਜੀਓ, ਕਰ ਕਿਰਪਾ ਲਿਓ ਮਲਾਏ ਮੈਲ ਹਰ ਪਾਇਆ ਜੀਓ, ਸਦਾ ਰਹੇ ਕਰ ਜੋੜ ਪ੍ਰਭ ਮਨ ਭਾਇਆ ਜੀਓ, ਬ੍ਰਾਹਮਣ ਪਾਵੇ ਤਾਂ ਹੁਕਮ ਸੁਮਾਵੇ, ਹੁਕਮ ਮਨ ਸੁਖ ਪਾਇਆ, ਅਣਦਨ ਜਪਤ ਰਹਿ ਦਿਨ ਰਾਤੀ, ਸਹਿਜੇ ਨਾਮ ਧਿਆਇਆ ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਪਾਵੇ ਕਰ ਕਿਰਪਾ ਲਿਓ ਮਹਿਲਾਏ ਮਹਿਲ ਹਰ ਪਾਵੇ ਜੀਓ, ਧਨਾਸਰੀ ਮਹਲਾ ਪੰਜਵਾਂ ਸ਼ੰਤੇ ਕੋ ਓਂਕਾਰ ਸਤਿਗੁਰ ਪ੍ਰਸਾਦ, ਸਤਿਗੁਰ ਦੀਨ ਦਿਆਲ ਜਿਸ ਸੰਗਰ ਗਾਵੀਏ ਜੀ, ਅੰਮ੍ਰਿਤਰ ਕਾ ਨਾਮ ਸਾਧ ਸੰਗਰਾਵੀਏ ਜੀਓ, ਭਜ ਸੰਗ ਸਾਧੂ ਵੇਖਿਆ ਰਾਧੂ, ਜਨਮ ਮਰਨ ਦੁੱਖ ਨਾਸੇ, ਤੁਰ ਕਰਮ ਲਿਖਿਆ ਸਾਚ ਸਿਖਿਆ, ਕਟੀ ਜਮ ਕੀ ਫਾਸੇ ਪੈ ਭਰਮ ਨਾਠੇ, ਛੁੱਟੀ ਗਾਂਠੇ ਜਮ ਪੰਥ ਮੂਲ ਨਾ ਆਵੀਏ, ਬਨਵੰਤ ਨਾਨਕ ਧਾਰ ਕਿਰਪਾ ਸਦਾ ਹਰ ਗੁਣ ਗਾਵੀਏ,
ਨਿਧਰਿਆ ਦਰ ਇੱਕ ਨਾਮ ਨਿਰੰਜਨੋ ਜੀਓ, ਤੂੰ ਦਾਤਾ ਦਤਾਰ ਸਰਬ ਦੁੱਖ ਭੰਜਨੋ ਜੀਓ, ਦੁੱਖ ਹਰਥ ਕਰਤਾ ਸੁਖੈ ਸਵਾਮੀ ਸਰਨ ਸਾਧੂ ਆਇਆ, ਸੰਸਾਰ ਸਾਗਰ ਮਹਾਂ ਬਿਖੜਾ ਪਾਲੇ ਇੱਕ ਮਾਹੇ ਤੁਰਾਇਆ, ਪੂਰਿਆ ਸਰਬ ਥਾਈ ਗੁਰ ਗਿਆਨ ਨੇਤਰੀ ਅੰਜਨੋ, ਬਨਵੰਤ ਨਾਨਕ ਸਦਾ ਸਿਮਰੀ ਸਰਬ ਦੁੱਖ ਬਹਿ ਭੰਜਨੋ, ਆਪ ਲੀਏ ਲੜ ਲਾਏ ਕਿਰਪਾ ਧਾਰੀਆ ਜੀਓ, ਮੈਂ ਦੁਰਗੁਣ ਨੀਤਿ ਅਨਾਥ ਪ੍ਰਭ ਕਿਵੇਂ ਅਪਾਰੀਆ ਜੀਓ, ਦਿਆਲ ਸਦਾ ਕਿਰਪਾਲ ਸੁਆਮੀ ਨੀਚ ਥਾਪਣ ਹਾਰਿਆ ਜੀ, ਜਨ ਸਭ ਵਸ ਤੇਰੇ ਸਗਲ ਤੇਰੀ ਸਾਰਿਆ, ਆਪ ਕਰਤਾ ਆਪ ਭੁਗਤਾ ਆਪ ਸਗਲ ਵਿਚਾਰਿਆ, ਬਨਵੰਤ ਨਾਨਕ ਗੁਣ ਗਾਏ ਜੀਵਾਂ ਹਰ ਜਪ ਜਪੋ ਬਨਵਾਰੀਆ, ਤੇਰਾ ਦਰਸਿਆ ਪਾਰ ਨਾਮ ਅਮੋਲੀ ਜੀਓ, ਨਿਤ ਜਪੇ ਤੇਰੇ ਦਾਸ ਪੁਰਖ ਅਤੋਲੀ ਜੀਓ, ਸਤ ਸੰਤ ਰਸਨ ਬੂਠਾ ਆਪ ਤੂਠਾ ਹਰ ਰਸੇ ਸੇਈ ਮਾਤਿਆ, ਗੁਰ ਚਰਨ ਲਾਗੇ ਮਹਾਂ ਪਾਗੇ ਸਦਾ ਅਣਦਿਨ ਜਾਗਿਆ, ਸਦਾ ਸਦਾ ਸਿਮਰਤ ਸੁਆਮੀ ਸਾਸ ਸਾਸ ਗੁਣ ਬੋਲੀ, ਬਣਵੰਤ ਨਾਨਕ ਤੂਰ ਸਾਧੂ ਨਾਮ ਪ੍ਰਭੂ ਅਮੋਲੀ, ਰਾਗ ਧਨਾਸਰੀ ਬਾਣੀ ਭਗਤਾਂ ਭਗਤ ਕਬੀਰ ਜੀ ਕੀ ਏਕ ਓਅੰਕਾਰ, ਸਤਿਗੁਰ ਪ੍ਰਸਾਦ ਸਨਕ ਸੁਨੰਦ ਮਹੇਸ਼ ਸਮਾਨਾ, ਸੇਖ ਨਾਗ ਤਿਰੁ ਮਰਮ ਨ ਜਾਨਾ, ਸੰਤ ਸੰਗਤ ਰਾਮ ਰਦੇ ਵਸਾਈ ਰਾਗ, ਹਨੂਮਾਨ ਸਰਗੜ ਸਮਾਨਾ, ਸੁਰਪਤ ਨਰਪਤ ਨਹੀਂ ਗੁਣ ਜਾਨਾ, ਚਾਰ ਬੇਦ ਅਰ ਸਿਮਰਤ ਪੁਰਾਨਾ, ਕਮਲਾਪਤ ਕਬਲਾ ਨਹੀਂ ਜਾਨਾ, ਕਹਿ ਕਬੀਰ ਸੋ ਪਰਮੇ ਨਾਹੀ, ਪਗ ਲਗ ਰਾਮ ਰਹੇ ਸਰਨਾਹੀ, ਦਿਨ ਤੇ ਪੈਰ ਪੈਰ ਤੇ ਘਰੀ ਆਵ, ਕਟੇ ਤਨ ਸ਼ੀਜੇ ਕਾਲ ਹੇਰੀ ਫਿਰੇ, ਬਦ ਕਜਿਓ ਕਹੋ ਕਵਣ ਬਿਦ ਕੀਜੈ, ਸੋ ਦਿਨ ਆਵਣ ਲਾਗਾ ਮਾਤ ਪਿਤਾ ਪਾਈ ਸੁਤ ਬਨਤਾ, ਕਹੋ ਕਉ ਹੈ ਕਾ ਕਾਉ ਰਹਾ, ਜਬ ਲਗ ਜੋਤ ਕਾਇਆ ਮੈਂ ਵਰਤੇ, ਆਪਾ ਪਸ਼ੂ ਨਾ ਬੂਝੇ, ਲਾਲਚ ਕਰੇ ਜੀਵਨ ਪਦ ਕਾਰਨ, ਲੋਚਨ ਕਛੂ ਨਾ ਸੂਝੈ, ਕਹਿਤ ਕਬੀਰ ਸੁਣੋ ਰੇ ਪ੍ਰਾਨੀ, ਛੋਡੋ ਮਨ ਕੇ ਭਰਮਾ, ਕੇਵਲ ਨਾਮ ਜਪੋ ਰੇ ਪ੍ਰਾਨੀ, ਪਰੋ ਏਕ ਕੀ ਸਰਣਾ, ਜੋ ਜਨ ਪਾਓ ਭਗਤ ਕਛ ਜਾਣੇ, ਤਾ ਕੋ ਆਚਰਜ ਕਾਹੋ ਜਿਉਂ ਜਲ ਜਲ, ਮੈਂ ਪੈ ਸੁਨਾਨਿਕ ਸਹਿ ਤਿਉਂ ਤਿਉਂ

ਹਰ ਮਿਣਤ ਲੱਗ ਪਾਵੋ ਸੰਤਨ ਕਹਿ ਹਮ ਉਲਟੇ ਸੇਵਕ ਭਗਤਨ ਤੇ ਡਰ ਪਾਓ ਇਹ ਸੰਸਾਰ ਤੇ ਤਬ ਹੀ ਛੂਟ ਜੋ ਮਾਇਆ ਨੈ ਲਪਟਾਵ ਮਾਇਆ ਨਾਮ ਗਰਭ ਜੋਨ ਕਾ ਤਹਿ ਤਜ ਦਰ

ਨਾ ਮੇ ਮਨ ਬੀਠਲਾ ਪਹਿਲ ਪੁਰੀਏ ਪੁਨਰਿਕ ਮਨਨਾਥਾਂ ਚੇ ਅੰਸਾ ਸਗਲੇ ਜੰਨਾ ਕ੍ਰਿਸ਼ਨ ਤੇ ਜਾਨੋ ਹਰ ਹਰ ਨਾ ਚੰਤੀ ਨਾ ਚੰਨਾ ਪਹਿਲ ਪੁਰਸਦਾ ਅਥੋਨ ਅਥੋਨ ਪੁਰਸ ਦਮਰਾ ਸੁਗਾਸ ਸੁਗਾਰ ਕਾ ਬਾਗਰਾ ਨਾਚੇ ਪਿੰਦੀ ਮੈਂ ਸਾਗਰਾ ਰਾ ਨਾਚੰਤੀ ਗੋਪੀ ਜੰਨਾ ਨਈਆ ਤੇ ਬੈਰੇ ਕੰਨਾ ਤੁਨਕ ਨਾਚਾ

ਪਰਿਆਲਾ ਤੇ ਨਿਵਾਰਨਾ ਜਮ ਕਾਰਣਾ ਪਤਤ ਪਾਵਨ ਮਾਧੋ ਪਿਰਦ ਤੇਰਾ ਧਨ ਤੇਵੈ ਮੁਨ ਜਨ ਜਿਨ ਧਿਆਇਓ ਹਰ ਪ੍ਰਭ ਮੇਰਾ ਮੇਰੇ ਮਾਥੇ ਲਾਗੀਲੇ ਧੂਰ ਗੋਬਿੰਦ ਚਰਨਨ ਕੀ ਸੁਰ ਨਰ ਮੁਨ ਜਨ ਤਿਨਹੂੰ ਤੇ ਦੂਰ ਰਾਵ ਦੀਨ ਕਾ ਦਿਆਲ ਮਾਧੋ ਗਰਭ ਪਰਹਾਰੀ ਚਰਨ ਸਰਨ ਨਾਮਾ ਬਲ ਤਿਹਾਰੀ ਧਨਾਸਰੀ ਭਗਤ ਰਵਿਦਾਸ ਜੀ ਕੀ ਏਕੋ ਓਂਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨਾ ਤੁਮ ਸਾਰਾ ਬਪਤੀ ਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੇ ਜਨ ਕੋ ਪੂਰਨ ਦੀਜੇ ਹਉ ਬਲ ਬਲ ਜਾਉ ਰਮਈਆ ਕਾਰਣੇ ਕਾਰਨ ਕਮਲ ਬੋਲ ਰਾਗ ਬਹੁਤ ਜਨਮ ਵਿਚਰੇ ਥੇ ਮਾਧੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਚਿਤ ਸਿਮਰਨ ਕਰੋ ਨੈਨਿਆ ਵਲੋਕਨੋ ਸਰਵਣ ਬਾਣੀ ਸੋ ਜਸ ਪੂਰ ਰੱਖੋ ਮਨ ਜੋ ਮਨ ਸੋ ਮੁਦਗਰ ਕਰੋ ਚਰਨ ਹਿਰਦੇ ਧਰੋ ਰਸਨੇ ਅੰਮ੍ਰਿਤ ਰਾਮ ਨਾਮ ਭਾਖੋ ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ ਮੈਂ ਤੋ ਮੋਲ ਮਹਿਗੀ ਲਈ ਜੀ ਸਟੈ ਰਾਮ ਸਾਧ ਸੰਗਤ ਬਿਨ ਭਾਉ ਨਹੀਂ ਉਪਜੇ ਭਾਵ ਬਿਨ ਭਗਤ ਨਹੀਂ ਹੋਏ ਤੇਰੀ ਕਹਿ ਰਵਿਦਾਸ ਇੱਕ ਬੇਨਤੀ ਹਰ ਸਿਉਂ ਪੈਜ ਰਾਖੂ ਰਾਜਾ ਰਾਮ ਮੇਰੀ ਨਾਮ ਤੇਰੋ ਆਰਤੀ ਮਜਨ ਮੁਰਾਰੇ ਅਰਕੇ ਨਾ ਬਿਨ ਝੂਠੇ ਸਗਲ ਪਾ ਸਾਰੇ ਰਾਮ ਨਾਮ ਤੇਰੋ ਆਸਨੋ ਨਾਮ ਤੇਰੋ ਉਰਸਾ ਨਾਮ ਤੇਰਾ ਕੇਸਰੋ ਲੇ ਛੁਟਕਾਰ ਨਾਮ ਤੇਰਾ ਅੰਬਲਾ ਨਾਮ ਤੇਰੋ ਚੰਦਨੋ ਘਸ ਜਪੇ ਨਾਮ ਲੈ

ਸਾਹਿਬ ਹਮ ਬਾਰ ਕਛੂ ਨਾ ਜਾਣੇ ਗਤ ਮਿਤ ਤੇਰੇ ਮੂਰਖ ਮੁਗਦ ਏ ਆਨਾ ਹਰ ਕਿਰਪਾ ਧਾਰ ਦੀਜੇ ਮਤੀ ਉੱਤਮ ਕਰ ਲੀਜੇ ਮੁਗਦ ਸਿਆਨਾ ਮੇਰਾ ਮਨ ਆਲਸੀਆ ਗੁਲਾਨਾ ਹਰ ਹਰ ਆਨ ਮਿਲਾਇਓ ਗੁਰ ਸਾਧੂ ਮਿਲ ਸਾਧੂ ਕਪਟੋ ਖੁਲਾਨਾ ਰਾ

ਹਰ ਕੀਰਤ ਹਰ ਕੀਰਤ ਕਲ ਜੁਗ ਪਦੇ ਉੱਤਮ ਹਰ ਪਾਈਏ ਸਤਿਗੁਰ ਮਾਝਾ ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰਗਾਜਾ ਦਾਸ ਦਰਸ਼ਨ ਸਾਧ ਮਿਲਿਓ ਵਡ ਭਾਗੀ ਸਭ ਕਿਲ ਵਿਖ ਗਏ ਗਵਾਜਾ ਸਤਿਗੁਰ ਸਾਹਿਬ ਪਾਇਆ ਵਡ ਦਾਣਾ ਹਰ ਕੀਏ ਬਹੁ ਗੁਣ ਸਾਂਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰਿ ਉਰ ਧਾਰ

0: ਸਾਹਿਬ ਸਤ ਸੰਗਤ ਸਾਧ ਪਾਈ ਵੱਡ ਭਾਗੀ ਮਨ ਚਲ ਤੋ ਭਇਓ ਅਰੂੜਾ ਅਨਹਦ ਧੁਨ
1: ਤਨ ਪ੍ਰੀਤ ਲਗਾਈ ਸਤਿਗੁਰੁ ਹਰ ਮਿਲਿਓ ਲਾਏ ਚਪੀੜਾ ਰਹਾਉ ਸਾਖਤ ਬੰਦ ਪਏ ਹੈ ਮਾਇਆ ਬਿਖ ਸੰਚ ਹੈ ਲਾਏ ਜਕੀਰਾ ਹਰ ਕੇ ਅਰਥ ਖਰਚ ਨਹਿ ਸਾਕੈ ਜਮਕਾਲ ਸਹੈ ਸਿਰ ਪੀੜਾ ਜਿਨ ਹਰ ਅਰਥ ਸਰੀਰ ਲਗਾਇਆ ਗੁਰਸਾਧੂ ਬੋ ਸਰਦਾ ਲਾਏ ਮੁਖ ਧੂੜਾ ਪਲਤ ਹਰ ਸੋਭਾ ਪਾਵੇ ਹਰ ਰੰਗ ਲੱਗਾ ਮਨ ਗੂੜਾ ਹਰ ਹਰ ਮੇਲ ਮੇਲ ਜਨ ਸਾਧੂ ਹਮ ਸਾਧ ਜਨਾ ਕਾ ਕੀੜਾ ਜਨ ਨਾਨਕ ਪ੍ਰੀਤ ਲੱਗੀ ਪਗ ਸਾਧ ਗੁਰ ਮਿਲ ਸਾਧੂ ਪਖਾਣ ਰਹਿਓ ਮਨ ਮੂੜਾ ਇੱਕ ਸਤਿਗੁਰ ਪ੍ਰਸਾਦ ਹਰ ਹਰ ਸਿਮਰੋ ਅਗਮ ਅਪਾਰਾ ਜਿਸ ਸਿਮਰਤ ਦੁਖ ਮਿਟੇ ਹਮਾਰਾ ਹਰ ਹਰ ਸਤਿਗੁਰੂ।

ਸੁਵਾਰਣਾ ਸਭਨਾ ਗੱਲਾਂ ਸੁਮਰਾ ਸੁਆਮੀ ਸੋ ਕਿਉਂ ਮਨੋ ਵਸਾਰੇ ਕਹੇ ਨਾਨਕ ਮਨ ਮੇਰੀ ਸਦਾ ਰਹੂ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਤੀ ਰਹੇ ਕਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੀ ਰਹੇ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਉਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਢ ਸੁਖ ਮਨ ਹੈ ਵਸਿਆ ਜਿਨ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਭ ਤਿਤ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਠ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਦੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਿਹਾ ਪਰ ਪੂਰੇ ਬਿਨਵੰਤ ਨਾਨਕ ਗੁਰੂ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਦੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਿਹਾ ਪਰ ਪੂਰੇ ਬਿਨਵੰਤ ਨਾਨਕ ਗੁਰੂ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧਿਆਗੇ ਅਰਦਾਸ ਹਮਾਰੀ ਜੀਓ ਪਿੰਡੂ ਸਭ ਤੇਰਾ ਵਾਹਿਗੁਰੂ ਬਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸੁਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹ ਕੀ ਜਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਅੰਤਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦਿਗ ਸੁਣ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਅੰਤਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚੜਖੜੀਆਂ ਤੇ ਚੜ੍ਹੇ ਆਰਿਆਂ ਨਾਲ ਚੁਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਸਿੰਘਾਂ ਸਿੰਘਣੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਅੰਤਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਅੰਤਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਹਾ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸੁਹਾਏ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹੂ ਦਾਨ ਭਰੋਸਾ ਦਾਨ ਦਾਨਾ ਕੇਸ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਦੇ ਰਾਖੇ ਆ ਵਾਹਿਗੁਰੂ ਹੈ ਆਪਣੇ ਪੰਥ ਦੇ ਸਦਾ ਸੁਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਆਪ ਜੀ ਦੇ ਪੰਥ ਖਾਲਸਾ ਜੀ ਨੂੰ ਵਿਛੋੜਿਆ ਗਿਆ ਹੈ
ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ ਸਤਿਗੁਰੂ, ਨਿਤਾਣਿਓ ਕੇ ਤਾਣ ਸਤਿਗੁਰੂ, ਨਿਓਟਿਓ ਕੀ ਓਟ, ਨਿਆਸਰਿਓ ਕੇ ਆਸਰਾ, ਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ ਪਾ ਸਮੂਹ ਸਤਸੰਗ ਦੀ ਅਰਦਾਸ ਬੇਨਤੀ ਜੋਦੜੀ ਹੈ। ਆਪ ਜੀ ਦੀ ਗੁਰਬਾਣੀ ਦਾ ਮੁੱਖ ਵਾਕ ਹੈ, ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਏ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਦੇ ਮਾਂ ਵਾਕਾਂ ਅਨੁਸਾਰ। ਆਪ ਜੀ ਦੇ ਸੱਚੇ ਪਾਤਸ਼ਾਹ ਜੀ ਸੇਵਕ ਪਰਿਵਾਰ ਵੱਲੋਂ ਦੋ ਅਖੰਡ ਪਾਠ ਸਾਹਿਬ ਸੱਚੇ ਪਾਤਸ਼ਾਹ ਜੀ ਪਰਿਵਾਰਾਂ ਵੱਲੋਂ ਆਰੰਭ ਹੋਏ। ਆਪ ਜੀ ਦੇ ਦਰ ਘਰ ਦੇ ਸੇਵਕ ਮਨਜੋਤ ਸਿੰਘ ਧਾਲੀਵਾਲ, ਉਹਨਾਂ ਦੀ ਰੂਹ ਦੀ ਸ਼ਾਂਤੀ ਕਲਿਆਣ ਵਾਸਤੇ ਉਹਨਾਂ ਦੇ ਪਰਿਵਾਰ ਵੱਲੋਂ ਪਿਤਾ ਉਪਕਾਰ ਸਿੰਘ ਅਤੇ ਮਾਤਾ ਸੁਖਵਿੰਦਰ ਕੌਰ ਵੱਲੋਂ, ਜੋ ਗੁਰੂ ਸਾਹਿਬ ਜੀ ਨੇ ਸੱਚੇ ਪਾਤਸ਼ਾਹ ਜੀ ਮਨਜੋਤ ਸਿੰਘ ਨੂੰ ਜਿੰਨੇ ਸਵਾਸੇ ਬਖਸ਼ਿਸ਼ ਕੀਤੇ ਸੀ ਉਹਨੇ ਪੂਰੇ ਕਰਦੇ ਹੋਏ ਇਸ ਮਾਤ ਲੋਕ ਤੋਂ ਕਾਲ ਚਲਾਣਾ ਕਰਕੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸੱਚੇ ਪਾਤਸ਼ਾਹ ਜੀ, ਉਹਨਾਂ ਦੀ ਰੂਹ ਦੀ ਸ਼ਾਂਤੀ ਕਲਿਆਣ ਵਾਸਤੇ ਕੱਲ੍ਹ ਵਾਲੇ ਰੋਜ਼ ਤੋਂ ਆਪ ਜੀ ਦੇ ਦਰ 'ਤੇ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ ਦੇ ਇੱਕ ਅਖੰਡ ਪਾਠ ਸਾਹਿਬ ਆਰੰਭ ਹੋਏ ਸੱਚੇ ਪਾਤਸ਼ਾਹ ਜੀ। ਦੂਸਰਾ ਅਖੰਡ ਪਾਠ ਸਾਹਿਬ ਰਣਬੀਰ ਸਿੰਘ ਰੰਧਾਵਾ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਜਿੰਨੀ ਸਵਾਸ ਦਿੱਤੇ, ਜਿੰਨੀ ਆਰਜੂ ਦਿੱਤੀ ਉਨੀ ਪੂਰੀ ਕਰਦੇ ਇਸ ਮਾਤ ਲੋਕ ਤੋਂ ਕਾਲ ਚਲਾਣਾ ਕਰ ਗਏ। ਉਹਨਾਂ ਦੀ ਰੂਹ ਦੀ ਸ਼ਾਂਤੀ ਕਲਿਆਣ ਵਾਸਤੇ, ਉਹਨਾਂ ਦੇ ਭਲੇ ਵਾਸਤੇ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਪਿਤਾ ਬਿਕਰਮਜੀਤ ਸਿੰਘ ਅਤੇ ਮਾਤਾ ਕਮਲਜੀਤ ਕੌਰ ਵੱਲੋਂ ਸਮੂਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰ 'ਤੇ ਕੱਲ੍ਹ ਵਾਲੇ ਰੋਜ਼ ਤੋਂ ਧੁਰ ਕੀ ਬਾਣੀ ਦੇ ਜਾਪ ਆਰੰਭ ਹੋਏ। ਸੱਚੇ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕਰਨੀ, ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਵਿਛੜੀਆਂ ਰੂਹਾਂ ਦਾ ਭਲਾ ਕਰਨਾ, ਪਿੱਛੇ ਪਰਿਵਾਰ ਨੂੰ ਸਾਕ ਸੰਬੰਧੀਆਂ ਨੂੰ ਭਾਂਡਾ ਮੰਨਣ ਦੇ ਬਲ ਬਖਸ਼ਣੇ। ਆਪ ਜੀ ਦੀ ਗੁਰਬਾਣੀ ਸੱਚੇ ਪਾਤਸ਼ਾਹ ਜੀ ਇਸ ਵੇਲੇ ਆਪ ਜੀ ਨੇ ਕਿਰਪਾ ਕੀਤੀ, ਗੁਰਬਾਣੀ ਆਦਿ ਤੋਂ ਮੱਧ ਭਾਗ ਵਿੱਚ ਆਏ। ਮੱਧ ਭਾਗ ਦੇ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸੰਬੰਧ ਵਿੱਚ ਆਪ ਜੀ ਦੇ ਸੇਵਕ ਪਰਿਵਾਰਾਂ ਵੱਲੋਂ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤਮਈ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ। ਆਪ ਜੀ ਕੇ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਗ੍ਰੰਥੀ ਸਿੰਘਾਂ ਤੋਂ ਸ਼ੁੱਧ ਗੁਰਬਾਣੀ ਪੜ੍ਹਾਉਣੀ, ਸੰਪੂਰਨ ਭੋਗ ਪਾਉਣ ਦੀ ਸਮਰੱਥਾ ਬਖਸ਼ਣੀ, 6 ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਆਪ ਜੀ ਨੇ ਕਿਰਪਾ ਕਰਨੀ, ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ। ਆਪ ਜੀ ਦੀ ਗੁਰਬਾਣੀ ਦਾ ਮੁੱਖ ਵਾਕ ਹੈ, ਕਹੇ ਕਬੀਰ ਸੁਨੋਰੇ ਸੰਤੋ, ਖੇਤ ਹੀ ਕਰੋ ਨਵੇਰਾ, ਅਬ ਕੀ ਵਾਰ ਬਖਸ਼ ਬੰਦੇ ਕੋ ਬਹੁਰ ਨਾ ਭਵਜਲ ਫੇਰਾ। ਆਪ ਜੀ ਨੇ ਕਿਰਪਾ ਕਰਨੀ, ਵਿਛੜੀਆਂ ਰੂਹਾਂ ਦਾ ਭਲਾ ਕਰਨਾ, ਪਿੱਛੇ ਪਰਿਵਾਰ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣਾ, ਭਾਣਾ ਮਣ ਦੇ ਬਲ ਬਖਸ਼ਣੇ। ਆਪ ਜੀ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ, ਚੱਲਦੇ ਪ੍ਰਵਾਹ ਵਿੱਚੋਂ ਸੰਗਤਾਂ ਨੂੰ ਹੁਕਮਨਾਮੇ ਬਖਸ਼ਿਸ਼ ਕਰਕੇ ਨਦਰੋ ਨਦਰ ਨਿਹਾਲ ਕਰੋ, ਆਈ ਸੰਗਤ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰੋ। ਆਪ ਜੀ ਦੇ ਦਰ 'ਤੇ ਜੋ ਜੀ ਆਵੇ ਸੋ ਰਾਜੀ ਜਾਵੇ, ਸੁੱਖ ਹੋਵੇ ਨਾਮ ਚਿੱਤ ਆਵੇ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਨ ਪਿਆਸੀ ਦਿਨ ਸੁਰਾਤ, ਚਿਤਵਨ ਦਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕਰ ਸੰਗ ਮੀਤ ਸ਼ੰਤ। ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀ ਆ, ਤਿਸ ਮੋਹਨ ਲਾਲ ਪਿਆਰੇ, ਹਉ ਫਿਰੋ ਖੋ ਜੰਤੀ ਆ। ਤਿਸ ਦਸ ਪਿਆਰੇ ਸਿਰ ਤਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀਜੈ, ਨੈਣ ਹਮਾਰੇ ਪ੍ਰਿਓ ਰੰਗ ਰੰਗਾਰੇ, ਇੱਕ ਤਿਲ ਭੀ ਨਾ ਤਰੀਜੈ।

ਵੱਜੀ ਵਾਧਾਈ। ਮਹਾਮੰਗਲ ਰਸਤੀਆ ਪਿਰ ਦਿਆਲ ਸਦ ਨਵ ਰੰਗੀਆ, ਵੱਡ ਭਾਗ ਪਾਇਆ ਗੁਰ ਮਿਲਾਇਆ, ਸਾਧ ਕਹਿ ਸਤ ਸੰਗੀਆ। ਆਸਾ ਮਨਸਾ ਸਗਲ ਪੂਰੀ, ਪ੍ਰਿਅੰਕ ਅੰਕ ਮਿਲਾਈ, ਬਿਨਵੰਤ ਨਾਨਕ ਸੁਖ ਸੁਖੇਂਦੀ, ਸਾ ਮੈਂ ਗੁਰ ਮਿਲ ਪਾਈ। ਜੈਤ ਸ੍ਰੀ ਮਹੱਲਾ ਪੰਜਵਾਂ, ਘਰ ਦੂਜਾ ਸ਼ੰਤੀ ਕੋ ਓਂਕਾਰ, ਸਤਿਗੁਰ ਪ੍ਰਸਾਦ ਸਲੋਕ, ਉਚਾਗਮੀ ਆਪਾਰ ਪ੍ਰਭ, ਕਥਨ ਨ ਜਾਇਆ ਕਥ, ਨਾਨਕ ਪ੍ਰਭ ਸਰਨਾਗਤੀ, ਰਾਖਣ ਕੋ ਸਮਰੱਥ ਸ਼ੰਤ, ਜਿਉਂ ਜਾਨੋ ਤਿਉਂ ਰਾਖ, ਹਰ ਪ੍ਰਭ ਤੇਰੇ ਆ, ਕੇਤੇ ਗਨੋ ਅਸੰਖ, ਅਵਗਣ ਮੇਰੇ ਆ, ਸੰਖ ਅਵਗਣ ਖਤੇ ਫੇਰ, ਨਿਤ ਪ੍ਰਤ ਸਦ ਭੁੱਲੀਐ, ਮੋਹ ਮਗਨ ਬਿਕਰਾਲ ਮਾਇਆ, ਤੋ ਪ੍ਰਸਾਦੀ ਘੂਲੀਐ, ਲੂਕ ਕਰਤ ਬਿਕਾਰ ਬਿਖੜੇ, ਪ੍ਰਭ ਨੇਰੇ ਹੂੰ ਤੇ ਨੇਰੇ ਆ, ਬਨਵੰਤ ਨਾਨਕ ਦਇਆ ਧਾਰੋ, ਕਾੜ ਭਵਜਲ ਫੇਰਿਆ। ਸਲੋਕ

ਪ੍ਰਭ ਧਿਆਈ ਹੈ ਧਿਆਏ ਸੋ ਪ੍ਰਭ ਸਦਾ ਆਪਣਾ ਮਣੇ ਚਿੰਦਿਆ ਪਾਈਏ ਤਜ ਮਾਣ ਮੋ ਵਿਕਾਰ ਦੂਜਾ ਇੱਕ ਸਿਉਂ ਲਿਵਲਾਈਏ ਅਰਪ ਮਨ ਧਨ ਪ੍ਰਭੂ ਆਗੇ ਆਪ ਸਗਲ ਮਿਟਾਈਏ ਬਨਵੰਤ ਨਾਨਕ ਧਾਰ ਕਿਰਪਾ ਸਾਚਨਾ

ਸੁਭਾਇਆ ਸ਼ੰਤ ਅਬ ਮਨ ਛੂਟ ਗਿਆ ਸਾਧੂ ਸੰਗ ਮਿਲੇ ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ ਹਰਨਾਮ ਸਿਮਰਤ ਮਿਟੇ ਕਿਲ ਵਿਖ ਬੁਝੀ ਤਵ ਤੇ ਅਘਾਨੇ ਆ

ਕਹਿਤ ਸ੍ਰੀ ਸ਼ੰਤ ਮਹੱਲਾ ਪੰਜਵਾਂ। ਅਦਾਣੂ ਸੰਸਾਰ ਗਾਰ ਬੇ ਅਟਿਆ, ਕਰਤੇ ਪਾਪ ਅਨੇਕ ਮਾਇਆ ਰੰਗ ਰਟਿਆ, ਲੋ ਮੋਹ ਅਭਿਮਾਨ ਬੂਢੇ ਮਰਨ ਚੀਤ ਨ ਆਵੇ, ਪੁੱਤਰ ਮਿੱਤਰ ਵਿਵਹਾਰ ਬਨਤਾ, ਇਹ ਕਰਤ ਵਿਹਾਵੈ ਪੁਜ ਦਿਵਸ ਆਏ ਲਿਖੇ ਮਾਏ, ਦੁਖ ਧਰਮ ਦੂਤੈ ਡਿਠਿਆ, ਕਿਰਤ ਕਰਮ ਨਾ ਮਿਟੇ ਨਾਨਕ, ਹਰਨਾਮ ਧਨ ਨਹੀਂ ਖਟਿਆ।

ਡੀਠਿਆ ਨੈ ਨੈਣ ਦੀਸੇ ਬਿਨ ਭਜਨੀ ਸਹਿ ਛੂੜ ਮਾਇਆ ਚਾਲਿਆ ਕਿਹਾ ਨਾ ਮਾਨੇ ਸਿਰ ਖਾਕ ਸ਼ਾਨੇ ਜਿਨ ਸੰਗ ਮਨ ਤਨ ਜਾਲਿਆ ਸ੍ਰੀ ਰਾਮ ਸ੍ਰੀ ਰਾਮ ਰੰਗ ਅਪਾਰ ਪੂਰਨ ਨੈ ਨਿਮਖ ਮਨ ਮੈਂ ਬੂਠਿਆ ਬਨਵੰਤ ਨਾਨਕ ਕੋਟ ਕਾਗਰ ਬਿਨ ਸਵਾਰ ਨਾ ਝੂਠਿਆ

ਮਨ ਵਸੰਦੜੋ ਸੱਚ ਸਹੁ ਨਾਨਕ ਹੱਬੇ ਡੁਖੜੇ ਓ ਲਾਹੇ ਪੌੜੀ ਕੋਟ ਅੱਗਾ ਸਭ ਨਾਸ ਹੋਏ ਸਿਮਰਤ ਹਰ ਨਾਉ ਮਨ ਚਿੰਦੇ ਫਲ ਪਾਈਐ ਹਰ ਕੇ ਗੁਣ ਗਾਉ ਜਨਮ ਮਰਨ ਪੈ ਕੱਟੀਐ ਨਿਚਲ ਸੱਚ ਥਾਉ ਪੁਰਬ ਹੋਵੇ ਲਿਖਿਆ ਹਰ

ਤਗਿਆਂਤ ਕਪਟ ਰੂਪ ਮਾਇਆ, ਨਾਨਕ ਆਨੰਦ ਰੂਪ ਸਾਧ ਸੰਗ ਮੈਂ।

ਨਾਮ ਮਨ ਭਿੰਨਾ ਤਿਸ ਕੀ ਧੂੜ ਮਨ ਉਦਰੈ ਪ੍ਰਭ ਹੋਏ ਸੋ ਪ੍ਰਸੰਨਾ। ਸਲੋਕ ਅਨਕ ਲੀਲਾ ਰਾਜ ਰਸ ਰੂਪੰ ਛਤਰ ਚਮਰ ਤਖਤ ਆਸਨੰ ਰਚੰਤ ਮੂੜ ਅਗਿਆਨ ਅੰਧੈ ਨਾਨਕ ਸੁਪਨ ਮਨੋਰਥ ਮਾਇਆ।

ਝੂਠ ਸਮਗਰੀ ਪੇਖ ਸੱਚ ਕਰ ਜਾਣਿਆ, ਕਾਮ ਕ੍ਰੋਧ ਹੰਕਾਰ ਫਿਰੇ ਦੀਵਾਨਿਆ, ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ, ਬਿਨ ਪੂਰੇ ਗੁਰਦੇਵ ਫਿਰੇ ਸੈਤਾਨਿਆ। ਸਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭ ਤੈ ਸਚੰਤ ਵਿਖਿਆ ਸ਼ਲੰ ਛਿਦਰੰ, ਨਾਨਕ ਬਿਨਾਰ ਸੰਗ ਨ ਚਾਲਤੇ ਪਿਖੰਦੜੋ ਕੀ ਨਾ ਭੁੱਲ, ਤੁਮਾ ਦਿਸਮ ਸੋਹਣਾ ਅੱਡ ਨਾ ਲਹਿੰਦੜੋ ਮੁੱਲ, ਨਾਨਕ ਸਾਥ ਨਾ ਜੁਲੀ ਮਾਇਆ ਪੌੜੀ, ਚਲਦਿਆਂ ਨਾਲ ਨਾ ਚੱਲੇ ਸੋ ਕਿਉਂ ਸੰਜੀਐ, ਤਿਸ ਕਾ ਕਹੋ ਕਿਆ ਜਤਨ ਜਿਸ ਤੇ ਵੰਜੀਐ, ਹਰ ਵਿਸਰੈ ਕਿਉਂ ਤ੍ਰਿਪਤਾਵੇ ਨਾ ਮਨ ਰੰਜੀਏ, ਪ੍ਰਭੂ ਛੋੜ ਅੰਨ ਲਾਗੇ ਨਰਕ ਸਮਝੀਏ, ਹੋ ਕਿਰਪਾਲ ਦਿਆਲ ਨਾਨਕ ਭਉ ਭੰਜੀਐ। ਸਲੋਕ ਨਚ ਰਾਜ ਸੁਖ ਮਿਸ਼ਟੰ, ਨਚ ਭੋਗ ਰਸ ਮਿਸ਼ਟੰ, ਨਚ ਮਿਸ਼ਟੰ ਸੁਖ ਮਾਇਆ ਮਿਸ਼ਟੰ, ਸਾਧ ਸੰਗ ਹਰ ਨਾਨਕ ਦਾਸ ਮਿਸ਼ਟੰ, ਪ੍ਰਭ ਦਰਸਨੰ ਲੱਗੜਾ ਸੋਨੇ ਹੋ ਮਨ ਮਜਾਹੂ ਰਤਿਆ, ਵਿਦੜੋ ਸੱਚ ਥੋਕ ਨਾਨਕ ਮਿੱਠੜਾ ਸੋਤਣੀ ਪੌੜੀ।

ਸਰਵਣੰ ਸੁਨੰਤ ਸਭ ਦੇ ਅੰਮ੍ਰਿਤ। ਨਾਨਕ ਤਿਨ ਸਦ ਬਲਹਾਰੰ ਜਿਨ੍ਹਾਂ ਧਿਆਨ ਪਾਰ ਬ੍ਰਾਹਮਣ ਜਿਨ੍ਹਾਂ ਧਿਆਨ ਪਾਰ ਬ੍ਰਾਹਮਣ ਹੱਬ ਕੂੜਾ ਵੇ ਕਾਮਿਕ ਸਸਾਈ ਬਾਹਰੇ।

ਸਰਨ ਸੂਰ ਭਗਵਾਨ ਹੈ ਜਪੰਤ ਨਾਨਕ ਹਰ ਹਰ ਹਰੇ ਛੱਡਿਓ ਹਬਿਆਪ ਲੱਗੜੋ ਚਰਣਾ ਪਾਸ ਨੱਠੜੋ ਦੁੱਖ ਤਾਪ ਨਾਨਕ।

ਸੰਗ ਪਾਈਏ ਵੱਡੇ ਪੁੰਨ, ਆੜ ਪੈਰ ਹਰ ਧਿਆਏ ਹਰ ਜਸ ਨਿਤ ਸੋਨਾ ਸਲੋਕ, ਦਇਆ ਕਰਣੰ ਦੁਖ ਹਰਣੰ ਉਚਰਣੰ ਨਾਮ ਕੀਰਤਨਾਇ ਦਿਆਲ, ਪੁਰਖ ਭਗਵਾਨੇ ਨਾਨਕ ਲਿਪਤ ਨਾ ਮਾਇਆ, ਭਾਇ ਬਲੰਦੜੀ ਬੁਝ ਗਈ ਰਖੰਦੜੋ ਪ੍ਰਭ ਆਪ, ਜਿਨਿਉ ਭਾਈ ਮੇਦਨੀ, ਨਾਨਕ ਸੋ ਪ੍ਰਭ ਜਾਪ ਪੌੜੀ, ਜਾਂ ਪ੍ਰਭ ਭਏ ਦਿਆਲ ਨਾ ਵਿਆਪੇ ਮਾਇਆ, ਕੋਟ ਅੱਗਾ ਗਏਗਾ ਨਾਸ ਹਰ ਇੱਕ ਧਿਆਇਆ, ਨਿਰਮਲ ਪੈ ਸਰੀਰ ਜਨ ਧੂਰੀ ਨਾਇਆ, ਮਨ ਤਨ ਪੈ ਸੰਤੋਖ ਪੂਰਨ ਪ੍ਰਭ ਪਾਇਆ, ਤਰੇ ਕਟੰਬ ਸੰਗ ਲੋਗ ਕੁਲ ਸੁਭਾਇਆ ਸਲੋਕ, ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ, ਗੁਰ ਦਿਆਲ ਸਮਰੱਥ ਗੁਰ ਗੁਰੂ ਨਾਨਕ ਪਤ ਤੇ ਉਦਾਰਣ, ਭਵਜਲ ਬਿਖ

ਧੰਨ ਕਰ ਦੇਵ ਜਿਸ ਸੰਗ ਹਰ ਜਪੇ ਗੁਰ ਕਿਰਪਾਲ ਜਪ ਭਏ ਤਾਵਗਣ ਸਭ ਛਪੇ ਪਾਰ ਬ੍ਰਹਮ ਕਰ ਦੇਵ ਨੀਚੋਂ ਉੱਚ ਥਪੇ ਕਾੜ ਸਿਲਕ ਦੁੱਖ ਮਾਇਆ ਕਰ ਲੀਨੇ ਆਪ ਦੱਸੇ ਗੁਣ

ਸਤਿਗੁਰ ਪ੍ਰਸਾਦ। ਨਾਥ ਕਛੂ ਨਾ ਜਾਣੂ ਮਨ ਮਾਇਆ ਕੇ ਹੱਥ ਬਿਕਾਨੋ ਰਾਵ ਤੁਮ ਕਹੀਏ ਜਗਤ ਗੁਰ ਸਵਾਮੀ ਅਮ ਕਹੀਤ ਕਲ ਯੁਗ ਕੇ ਕਾਮੀ। ਹਿਨ ਪੰਚਨ ਮੇਰੋ ਮਨ ਜੋ ਬਿਗਾਰਿਓ ਪਲ ਪਲ ਹਰ ਜੀ ਤੇ ਅੰਤਰ ਪਾਰਿਓ ਜਦ ਦੇਖੋ ਤਦ ਦੁੱਖ ਕੀ ਰਾਸੀ ਅਜੋ ਨਾ ਪਤੀ ਆਏ ਨਿਗਮ ਭੈ ਸਾਖੀ। ਗੌਤਮ ਨਾਰ ਮਾਪਤ ਸਵਾਮੀ ਸੀ ਧਰਨ ਸਾਹਸ ਭਗ ਗਾਮੀ ਇਨ ਦੂਤਨ ਖਲ ਵੱਧ ਕਰ ਮਾਰਿਓ ਬਡੋ ਨਲਾਜ ਅਜੂ ਨਹੀਂ ਹਾਰਿਓ। ਕਹਿ ਰਵਿਦਾਸ ਕਹਾਂ ਕੈਸੇ ਕੀਜੇ ਬਿਨ ਰਘੁਨਾਥ ਸਰਨ ਤਾਂ ਕਾਂ ਕੀ ਲੀਜੇ ਕੋ ਅਹੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤਿ ਆਜੂਨੀ ਸਹਿਬੰ ਗੁਰ ਪ੍ਰਸਾਦ ਰਾਗ ਟੋਡੀ ਮਹੱਲਾ ਚੌਥਾ ਕਰ ਪਹਿਲਾ। ਹਰ ਬਿਨ ਰਹਿ ਨਾ ਸਕੈ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਣ ਹਰ ਪ੍ਰਭ ਗੁਰ ਮੇਲੇ।

ਕਿਰਿਆ ਬਿਵੇਕ ਬੁੱਧ ਸਤਿਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਜਨ ਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਕ ਭਾਗ ਲਖੇਰਾ ਟੋਡੀ ਮਹੱਲਾ ਪੰਜਵਾਂ ਘਰ ਪਹਿਲਾ ਦੁਪ ਦੇ ਕੋ ਓਂਕਾਰ ਸਤਿਗੁਰ ਪ੍ਰਸਾਦ

ਸਮਾਇਓ। ਗੁਰਮੁਖੋ ਹਰ ਨਾਮ ਦਿਰੜਾਇਓ, ਹਰ ਹਰ ਜਾਪ ਤਾਪ ਵਰਤ ਨੇਮਾ, ਹਰ ਹਰ ਧਿਆਇ ਕੁਸਲ ਸਭ ਖੇਮਾ, ਹਜ਼ਾਰ ਵਿਹਾਰ ਜਾਤ ਹਰ ਗੁਣੀਆ, ਮਹਾਨੰਦ ਕੀਰਤਨ ਹਰ ਸੁਣੀਆ, ਕਹੋ ਨਾਨਕ ਜਿਨ ਠਾਕਰ ਪਾਇਆ, ਸਭ ਕਿਛ ਤਿਸ ਕੈ ਗ੍ਰਹਿ ਮੈਂ ਆਇਆ, ਟੋਡੀ ਮਹਲਾ ਪੰਜਵਾਂ ਘਰ ਚੌਥਾ ਦੁਬਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰੂੜੋ ਮਨ ਹਰ ਰੰਗੋ ਲੋੜੈ, ਗਾਲੀ ਹਰ ਨਿਹੋਣਾ ਹੋਏ ਰਹਾ, ਹੁਣ ਟੁੰਡਨ ਦੀ ਦਰਸ਼ਨ ਕਾਰਨ ਬੀਥੀ ਬੀਥੀ ਵੇਖਾ, ਗੁਰਮਿਲ ਭਰਮ ਗਵਾਇਆ ਹੈ, ਇਹ ਬਿਦ ਇਹ ਬੁੱਧ ਪਾਈ ਮੈਂ ਸਾਧੂ ਕਨਹੋਂ, ਲੇਖ ਲਿਖਿਓ ਧੁਰ ਮਤ

0: ਜੱਗੀ ਛਾਇਆ ਗੋਬਿੰਦ ਭਜਨ ਬਿਨ ਹੜਕਾ ਜਾਲੇ
1: ਛੋੜ ਸਿਆਣਪ ਬਹੁ ਚਿਤਰਾਈ।

ਇਹ ਉੱਤਮ ਫਲ ਵੇਦ ਬਖਿਆਨ ਕਰਤ ਸਾਧੂ ਜਨ ਭਾਗਹੀਣ ਸਮਝਤ ਨੇ ਖਲ ਪ੍ਰੇਮ ਭਗਤ ਰਾਚੇ ਜਨ ਨਾਨਕ ਹਰ ਸਿਮਰ ਦਹਿਨ ਪੈ ਮਲ ਟੋਟੀ ਮਹਲਾ ਪੰਜਵਾਂ ਮਾਈ ਚਰਨ ਗੁਰ ਮਿੱਠੇ ਵੱਡੇ ਭਾਗ ਦੇ ਵੈ ਪਰਮੇਸਰ ਕੋਟ ਫਲਾ ਦਰਸ਼ਨ ਗੁਰਜੀ ਠਹਿਰਾਓ ਗੁਣ ਗਾਵਤ ਅਚਿਤ ਬਨਾਸੀ ਕਾਮ ਕ੍ਰੋਧ ਬਿਨਸੈ ਮਦ ਢੀਠੈ ਅਸਤਰ ਪੈ ਸਾਚ ਰੰਗ ਰਾਤੇ ਜਨ ਮਰਨ ਬਹੁਰ ਨਹੀਂ ਪੀਠੈ ਬਿਨ ਹਰ ਭਜਨ

ਤਿਉ ਵਡਭਾਗੇ ਜਾਂ ਕੋ ਅੰਤ ਨਾ ਪਾਰਾ ਵਾਰਾ ਕਰ ਗ੍ਰਹਿ ਕਾਢ ਲੀਨੇ ਜਨ ਆਪਣਾ ਵਿਖ ਸਾਗਰ ਸੰਸਾਰਾ ਜਨਮ ਮਰਨ ਕਾਟੇ ਗੁਰਬਚਨੀ ਬਹੁੜ ਨ ਸੰਕਟ ਦੁਆਰਾ ਨਾਨਕ ਸਰਨ ਕਹੀ ਸਵਾਮੀ ਕੀ ਪੁਨਰ ਪੁਨਰ ਨਿਮਸਕਾਰਾ ਟੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੋਗ ਹੈ ਭੋਗ ਵਹਿ ਹਰ ਸਿਮਰਤ ਬਿਨਸੈ ਸਭ ਦੁੱਖ ਰਹਾਉ ਕੋਟ ਜਨਮ ਕੇ ਕਿਲ ਵਿਖ ਨਾਸੈ ਸਿਮਰਤ ਪਾਵਨ ਮਨ ਧਨ ਸੁਖ ਵੇਖ ਸਰੂਪ ਪੂਰਨ ਪਿਆਸਾ ਦਰਸ਼ਨ ਭੇਟਤ ਉਤਰੀ ਭੁੱਖ ਚਾਰ ਪਦਾਸ਼ਟ ਅਸ਼ਟ ਮਹਾਸਦ ਕਾਮ ਧੇਨ ਪਾਰ ਜਾਤ ਹਰ ਹਰ ਰੁੱਖ ਨਾਨਕ ਸਰਨ ਗਈ ਸੁਖ ਸਾਗਰ ਜਨਮ ਮਰਨ ਫਿਰ ਗਰਭ ਨਾ ਧੁੱਖ ਟੋਡੀ ਮਹੱਲਾ ਪੰਜਵਾਂ ਹਰ ਹਰ ਚਰਨ ਹਿਰਦੇ ਉਰ ਤਾਰੇ ਸਿਮਰ ਸਵਾਮੀ ਸਤਿਗੁਰ ਆਪਣਾ ਕਾਰਾਨ ਪੂਜਾ ਪਰਮੇਸ਼ਰ ਹਰ ਕਿਰਤ ਤਤ ਵਿਚਾਰੇ ਗੁਣ ਗਾਵਤ ਅਤੁਲ ਸੁਖ ਪਾਇਆ ਠਾਕਰ ਆਗਮ ਪਾਰੇ ਜੋ ਜਨ

ਹਰ ਨਾਨਕ ਕੰਠ ਮਝਾਰੇ ਟੋਡੀ ਮਹੱਲਾ ਨੌਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਹੋ ਕਹਾਂ ਆਪਣੀ ਅਧਮਾਈ ਉੜ ਜਿਓ ਕਨ ਕਾਮਣੀ ਕਹਿ ਰਸ ਨੈ ਕੀਰਤ ਪ੍ਰਭ ਗਾਈ ਰਹਾਉ ਜਗ ਝੂਠੇ ਕਹੋ ਸਾਜ ਜਾਨ ਕਹਿ ਤਾਂ ਸਿਉ ਰੁਚ ਉਪਜਾਈ ਦੀਨ ਬੰਦ ਸਿਮਰਿਓ ਨਾ ਕਬਹੂੰ ਹੋਤ ਨਾ ਸੰਗ ਸਹਾਈ ਮਗਨ ਰਹੋ ਮਾਇਆ ਮੈਂ ਨਿਸ ਦਿਨ ਛੁੱਟੀ ਨਾ ਮਨ ਕੀ ਕਾਈ ਕਹੋ ਨਾਨਕ ਆਪ ਨਾਹੇ ਅਨਤਗਤ

ਬਿਨ ਹਰ ਕੀ ਸਰਨਾਈ ਟੋਡੀ ਬਾਣੀ ਭਗਤਾਂ ਕੀ ਏ ਕਿਉਂਕਾਰ ਸਤਿਗੁਰ ਪ੍ਰਸਾਦ ਕੋਈ ਬੋਲੇ ਨਿਰਵਰਾ ਕੋਈ ਬੋਲੇ ਦੂਰ ਜਲ ਕੀ ਮਛਲੀ ਚਰੈ ਖਜੂਰ ਕਾਇਰੇ ਬਕਵਾਦ ਲਾਇਓ ਜਿਨ ਹਰ ਪਾਇਓ ਤਿਨੇ ਛਪਾਇਓ ਰਹਾਓ ਪੰਡਤ ਹੋਏ ਕੇ ਬੇਦ ਬਖਾਨੇ ਮੂਰਖ ਨਾਮ ਦਿਓ ਰਾਮੇ ਜਾਣੈ ਕੌਣ ਕੋ ਕਲੰਕ ਰਹੋ ਰਾਮ ਨਾਮ ਲੇਤ ਹੀ ਪਤਤ ਪਵਿਤ ਪਹਿ ਰਾਮ ਕਹਿਤ ਹੀ ਰਹੋ ਰਾਮ ਸੰਗ ਨਾਮ ਦਿਓ ਜਨ ਕੋ ਪ੍ਰਤਿਗਿਆ ਆਈ ਏਕਾਦਸੀ ਵਰਤ ਰਹੇ ਕਾਹੇ ਕੋ ਤੀਰਥ ਜਾਈ ਭਨਤ ਨਾਮ ਦਿਓ ਸੁਕਰਤ ਸੁਮਤ ਪਹਿ ਗੁਰਮਤ ਰਾਮ ਕਹਿ ਕੋ ਨਾ ਬੈਕੁੰਠ ਗਾਏ

ਪਿਆਰਾ ਵਾਲੀ ਮਹੱਲਾ ਚੌਥਾ ਘਰ ਪਹਿਲਾ ਦੋ ਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋਨ ਮਾਨ ਕਥ ਕਥਾ ਹਰਨਾਮ ਰਿਧ ਬੋਧ ਸਿੱਧ ਸੁਖ ਪਾਵੈ

ਨਾਨਕ ਨਾਮ ਅਧਾਰਾ ਬੈਰਾੜੀ ਮਹੱਲਾ ਚੌਥਾ। ਜਪ ਮਨ ਹਰ ਹਰ ਨਾਮ ਨਿਤ ਧਿਆਏ, ਜੋ ਇੱਛੇ ਸੋਹੀ ਪਲ ਪਾਵੈ, ਫਿਰ ਦੁੱਖ ਨਾ ਲਾਗੈ ਆਏ ਰਹਾਉ। ਸੋ ਜਪ ਸੋ ਤਪ ਸਾ ਭਰਤ ਪੂਜਾ, ਜਿਤ ਹਰ ਸਿਉਂ ਪ੍ਰੀਤ ਲਗਾਏ, ਕਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ, ਇਹ ਖਿਨ ਮੈਂ ਵਿਸਰ ਸਭ ਜਾਏ। ਤੂੰ ਬੇਅੰਤ ਸਰਬ ਕਲ ਪੂਰਾ, ਕੁਛ ਕੀਮਤ ਕਹੀ ਨਾ ਜਾਏ, ਨਾਨਕ ਸਰਨ ਤੁਮਾਰੀ ਹਰ ਜਿਉ, ਪਹਾਵੇਂ ਤਿਵੇਂ ਛੁਡਾਏ। ਰਾਗ ਬੈਰਾੜੀ ਮਹੱਲਾ ਪੰਜਵਾਂ, ਘਰ ਪਹਿਲਾ ਏਕ ਓਂਕਾਰ ਸਤਿਗੁਰ ਪ੍ਰਸਾਦ। ਸੰਤ ਜਿਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ ਰਹਾਉ। ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ, ਸਰਬ ਸੁਖ ਹਰ ਨਾਮ ਵਡਾਈ, ਗੁਰਪ੍ਰਸਾਦ ਨਾਨਕ ਮਤ ਪਾਈ। ਰਾਗ ਤਲੰਗ ਮਹੱਲਾ ਪਹਿਲਾ, ਘਰ ਪਹਿਲਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ। ਯਕ ਅਰਜ ਗੁਪਤਮ ਪੇਸ ਤੋ ਦਰ, ਗੋਸ ਕੁਨ ਕਰਤਾਰ ਅਕਾ ਕਬੀਰ, ਕਰੀਮ ਤੂੰ ਬੇਐਬ ਪਰਵਰਦਿਗਾਰ। ਦੁਨੀਆਂ ਮੁਕਾਮੇ ਫਾਨੀ, ਤਹਿਕੀਕ ਦਿਲਦਾਨੀ, ਮਮ ਸਾਰ ਮੂਏ ਅਜਰਾਹੀਲ, ਗਰਾਫ ਤੇ ਦਿਲ ਹੇਚ ਨਾ ਦਾਨੀ ਰਹਾਉ। ਜਨ ਪਿਸਰ ਪਦਰ ਬਰਾਦਰਾਂ, ਕਸ ਨੇਸ ਦਸਤਗੀਰ, ਆਖਰ ਵਿਆਪਤਮ ਕਸ ਨਾ ਦਾਰਦ, ਚਹੋ ਸ਼ਬਦ ਤਕਬੀਰ। ਸਰਬ ਰੋਜ ਗੁਸਤਮ ਦਰ ਹਵਾ, ਕਰਦੇ ਬਦੀ ਖਿਆਲ, ਗਹਿਣਾ ਨੇਕੀ ਕਾਰ ਕਰਦਮ, ਮਮੇ ਚੀਨੀ ਹਵਾਲ। ਬਦਬਖਤ ਹਮ ਚੋ ਵਕੀਲ ਗਾਫਲ, ਬੇਨਜ਼ਰ ਬੇਬਾਕ, ਨਾਨਕ ਬੇਗੋਜਦ ਜਨ ਤੁਰਾ, ਤੇਰੇ ਚਾਕਰਾਂ ਪਾ ਖਾਕ। ਤਲੰਗ ਮਹੱਲਾ ਪਹਿਲਾ, ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਭਉ ਤੇਰਾ ਭਾਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਪਿਆ ਤੀਤ, ਘਰ ਕਾਸਾ ਦਰਸ਼ਨ ਕੀ ਭੁੱਖ, ਮੈਂ ਦਰ ਮਾਂਗੋ ਨਿਤਾ ਨੀਤ। ਹੋ ਦਰਸ਼ਨ ਕੀ ਕਰੋ ਸਮਾਏ, ਮੈਂ ਦਰ ਮਾਂਗਤ ਭੀਖਿਆ ਪਾਏ ਰਹਾਉ। ਕੇਸਰ ਕੁਸੁਮ ਮਿਰਗ ਮੈਂ ਹਰਣਾ, ਸਰਬ ਸਰੀਰੀ ਚੜਨਾ, ਚੰਦਨ ਭਗਤਾਂ ਜੋਤ ਕਨੇਹੀ, ਸਰਵੇ ਪਰਬਲ ਕਰਨਾ। ਖੈ ਪਟ ਭਾਂਡਾ ਕਹੇ ਨਾ ਕੋਏ, ਐਸਾ ਭਗਤ ਵਰਨ ਮੈਂ ਹੋਏ। ਤੇਰੇ ਨਾਮ ਨਿਵੇਂ ਰਹੇ ਲਿਵ ਲਾਏ, ਨਾਨਕ ਤਿੰਦਰ ਭੀਖਿਆ ਪਾਏ। ਤਲੰਗ ਮਹੱਲਾ ਪਹਿਲਾ, ਘਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਇਹ ਤਨ ਮਾਇਆ ਪਾਇਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰੇ ਕੰਤਨ ਭਾਵੈ ਝੋਲੜਾ ਪਿਆਰੇ, ਕਿਉਂ ਤਨ ਸੇਜੇ ਜਾਏ। ਹੋ ਕੁਰਬਾਨੇ ਜਾਊ ਮਿਹਰਬਾਨਾ, ਹੋ ਕੁਰਬਾਨੇ ਜਾਊ, ਹੋ ਕੁਰਬਾਨੇ ਜਾਊ ਤਨਾ ਕੇ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਨਾ ਕੈ, ਹੋ ਸਦ ਕੁਰਬਾਨੇ ਜਾਊ ਰਹਾਉ। ਕਾਇਆ ਰੰਗਣ ਜੇ ਧੀਏ ਪਿਆਰੇ, ਪਾਈਏ ਨਾਉ ਮਜੀਠ, ਰੰਗਣ ਵਾਲਾ ਜੇ ਰੰਗੇ ਸਾਹਿਬ, ਐਸਾ ਰੰਗ ਨਾ ਡੀਠ। ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਨਾ ਕੇ ਪਾਸ, ਧੂੜ ਤਨਾ ਕੀ ਜੇ ਮਿਲੇ ਜੀ ਕਹੋ, ਨਾਨਕ ਕੀ ਅਰਦਾਸ। ਆਪੇ ਸਾਜੇ ਆਪੇ ਰੰਗੇ, ਆਪੇ ਨਦਰ ਕਰੇ, ਨਾਨਕ ਕਾਮਣ ਕੰਤੇ ਭਾਵੈ, ਆਪੇ ਹੀ ਰਾਵੇ। ਤਲੰਗ ਮਹੱਲਾ ਪਹਿਲਾ। ਇਹ ਆਨੜੀਏ ਮਾਨੜਾ ਕਾਹੇ ਕਰੇ, ਆਪ ਨੜੇ ਕਰ ਹਰ ਰੰਗੋ ਕੀ ਨਾ ਮਣ ਇਹ, ਸੋ ਨੇੜੇ ਤਨ ਕਮਲੀਏ ਬਹਾਰ, ਕਿਆ ਢੂੰਡ ਹੈ ਪੈ ਕੀਆ ਦੇਸਾ ਲਾਹੀਆਂ, ਨੈਣੀ ਭਾਵ ਕਾ ਕਰੇ ਸਿੰਗਾਰੋ, ਤਾਂ ਸੁਹਾਗਣ ਜਾਣੀਏ ਲਾਗੀ ਜਾਂ ਸੋ ਧਰੇ ਪਿਆਰੋ। ਇਆਣੀ ਬਾਲੀ ਕਿਆ ਕਰੇ, ਜਾਂ ਤਨ ਕੰਤ ਨਾ ਭਾਵੈ, ਕਰਨ ਭਲਾ ਕਰੇ ਬਹੁ ਤੇਰੇ, ਸਾ

ਇਨੀ ਬਿਰਤੀ ਸੋ ਪਾਈਐ ਨਾਹੀ ਭਾਈ ਕਾਮਣੀ ਜਾਏ ਪੁੱਛੂ ਸੁਹਾਗਣੀ ਵਹਿ ਇਨੀ ਬਾਤੀ ਸੋ ਪਾਈਐ ਜੋ ਕੁਛ ਕਰੇ ਸੋ ਭਲਾ ਕਰ ਮਾਨੀਐ ਹਿਕਮਤ ਹੁਕਮ ਚੁਕਾਈਐ ਜਾਂ ਕੇ ਪ੍ਰੇਮ ਪਦਾਰਥ ਪਾਈਐ ਤੋ ਚਰਨੀ ਚਿਤ ਲਾਈਐ ਸੋ ਕਹਿ ਸੋ ਕੀਜੈ ਤਨ ਮਨੁ ਨ ਦੀਜੈ ਐਸਾ ਪਰਮਲ ਲਾਈਐ ਏਵ ਕਹਿ ਸੁਹਾਗਣੀ ਭੈਣੇ ਇਨੀ ਬਾਤੀ ਸੋ ਪਾਈਐ ਆਪ ਗੁਆਈਐ ਤਾਂ ਸੋ ਪਾਈਐ ਅਵਰ ਕੈਸੀ ਚਿਤਰਾਈ ਸੋ ਨਦਰ ਕਰ ਵੇਖੈ ਸੋ ਧਨ ਲੇਖੈ ਕਾਵਣ ਨਾਉ ਨਿਤ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਭ ਰਾਈ ਐਸੇ ਰੰਗ ਰਾਤੀ ਸਹਿਜ ਕੇ ਮਾਤੀ ਐਨਸ ਭੈ ਸਮਾਣੀ ਸੁੰਦਰ ਸਾਏ ਸਰੂਪ ਵਿਚੱਖਣ ਕਹੀਐ ਸਾ ਸਿਆਣੀ ਤਲੰਗ ਮਹੱਲਾ ਪਹਿਲਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈ ਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜੰਜ ਲੈ ਕਾਬਲੋ ਧਾਇਆ ਜੋਰੀ ਮੰਗੇ ਦਾਨ ਵੇ ਲਾਲੋ ਸਰਮ ਧਰਮ ਦੋਏ ਛੱਪ ਖਲੋਏ ਕੂੜ ਫੇਰੇ ਪ੍ਰਧਾਨ ਵੇ ਲਾਲੋ ਕਾਜੀਆਂ ਬ੍ਰਾਹਮਣਾ ਕੀ ਗੱਲ ਥੱਕੀ ਆਗਲ ਫੜੇ ਚੈਤਾਨ ਵੇ ਲਾਲੋ ਮੁਸਲਮਾਨੀਆਂ ਪੜੇ ਕਿਤੇਬਾਂ ਕਸ਼ਟ ਮੈਂ ਕਰੇ ਖੁਦਾਏ ਵੇ ਲਾਲੋ ਜਾਸਤਾਣੀ ਹੋਰ ਹਿਦਵਾਣੀ ਇਹ ਵੀ ਲੇਖੇ ਲਾਏ ਵੇ ਲਾਲੋ ਖੂਨ ਕੇ ਸੋਲੇ ਗਾਵੀਏ ਨਾਨਕ ਰਤ ਕਾ ਕੰਗੂ ਪਾਏ ਵੇ ਲਾਲੋ ਸਾਹਿਬ ਕਹਿ ਗੁਣ ਨਾਨਕ ਗਾਵੈ ਮਾਸਪੁਰੀ ਵਿੱਚ ਆਖ ਸਮੂਲਾ ਜਿਨੇ ਪਾਈ ਰੰਗ ਰਵਾਈ ਬੈਠਾ ਵੇਖੇ ਵੱਖ ਅਕੇਲਾ ਸਾਚਾ ਸੋ ਸਾਹਿਬ ਸੱਚ ਤਪਾਵਸ ਸਚੜਾ ਨਿਆਉ ਕਰੇ ਸਮੂਲਾ ਕਾਇਆ ਕੱਪੜ ਕੁੱਟ ਕੁੱਟ ਹੋ ਸੀ ਹਿੰਦੁਸਤਾਨ ਸਬਾਲ ਸੀ ਬੋਲਾ ਆਵਣ ਅਠੱਤਰੇ ਜਾਨ ਸਤਾਨਵੇਂ ਹੋਰ ਵੀ ਉੱਠ ਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ ਤਲੰਗ ਮਹੱਲਾ ਚੌਥਾ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਭ ਆਏ ਹੁਕਮ ਖਸਮ ਹੁਕਮ ਸਭ ਭਾ ਵਰਤਣੀ ਸਹ ਸੱਚ ਸਾਹਿਬ ਸੱਚਾ ਮੇਲ ਸਭ ਹਰਤਨੀ ਸਲਾਹੇ ਸੱਚ ਸਭ ਉੱਪਰ ਹਰਤਨੀ ਜਿਸ ਨਾਹੀ ਕੋਈ ਸਰੀਕ ਜਿਸ ਲੇਖੇ ਹੋਂ ਗਣੀ ਰਹਾਉ ਪਵਨ ਪਾਣੀ ਧਰਤੀ ਆਕਾਸ ਘਰ ਮੰਦਰ ਹਰ ਬਣੀ ਵਿੱਚ ਵਰਤੈ ਨਾਨਕ ਆਪ ਝੂਠ ਕਹੋ ਕਿਆ ਗਣੀ ਤਲੰਗ ਮਹੱਲਾ ਚੌਥਾ ਨਿਤ ਨੈਫਲ ਕਰਮ ਕਮਾਏ ਬਰਫਾਵੈ ਦੁਰਮਤੀਆ ਜਬ ਆਣੇ ਬਲਵੰਚ ਘਰ ਝੂਠ ਤਬ ਜਾਣੇ ਜਗ ਜਿੱਤੀਆ ਐਸਾ ਬਾਜੀ ਸੰਸਾਰ ਨਾ ਚੇਤੇ ਹਰ ਨਾਮਾ ਖਿਨ ਮੈਂ ਬੈਸੈ ਸਭ ਝੂਠ ਮੇਰੇ ਮਨ ਧਿਆਏ ਰਾਮਾ ਰਾਉ ਸਾਵੇ ਲਾਜਤ ਨਾ ਵੈ ਜਿਤ ਆਏ ਕਟੰਕ ਕਾਲ ਗਰਸੈ ਤਿਸ ਨਾਨਕ ਲੈ ਛੁਡਾਏ ਜਿਸ ਕਿਰਪਾ ਕਰੇ ਹਿਰਦੈ ਵਸੈ ਤਲੰਗ ਮਹੱਲਾ ਪੰਜਵਾਂ ਘਰ ਪਹਿਲਾ ਏ ਕਿਉਂਕਾਰ ਸਤਿਗੁਰ ਪ੍ਰਸਾਦ ਖਾਕ ਨੂਰ ਕਰਦੰ ਆਲਮ ਦੁਨੀਆ ਹੈ ਅਸਮਾਂ ਜਮੀ ਦਰਖਤ ਆਪਦਾਇਸ ਖੁਦਾਏ ਬੰਦੇ ਚਸਮ ਦੀਨ ਫਨਾਏ ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਏ ਰਾਉ ਗੈਬਾਨ ਹੈਬਾਨ ਰਾਮ ਕੁਸਤਨੀ ਬੁਰਦਾਰ ਬੁਖਾਏ ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਏ ਵਲੀ ਨਿਆਮਤ ਬਿਰਾਦਰਾ ਦਰਬਾਰ ਮਿਲਖਨਾਏ ਜਬ ਅਜਰਾਹੀਲ ਬਤਨੀ

ਵੇਸ ਬੰਧਾਏ ਤਲੰਗ ਮਲ ਤਲੰਗ ਘਰ ਦੂਜਾ ਮਹਲਾ ਪੰਜਵਾਂ ਤੁਧ ਬਿਨ ਦੂਜਾ ਨਾਹੀ ਕੋਈ ਤੂੰ ਕਰਤਾਰ ਕਰੇ ਸੋ ਹੋਏ ਤੇਰਾ ਜੋੜ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਸਭ ਉਪਰ ਪਾਰ ਬ੍ਰਹਮ ਦਤਾਰ ਤੇਰੀ ਟੇਕ ਤੇਰਾ ਆਧਾਰ ਹਾਉ ਹੈ ਤੂੰ ਹੈ ਤੂੰ ਹੋ ਬਨਹਾਰ ਆਗਮ ਗਾਦ ਉੱਚ ਅਪਾਰ ਜੋ ਤਦ ਸੇਵੈ ਤਿਨ ਭਉ ਦੁਖ ਨਾਹੇ ਗੁਰ ਪ੍ਰਸਾਦ ਨਾਨਕ ਗੁਣ ਗਾਹੇ ਜੋ ਦਿਸ ਸੋ ਤੇਰਾ ਰੂਪ ਗੁਣ ਨਿਧਾਨ ਗੋਬਿੰਦ ਨੂਪ ਸਿਮਰ ਸਿਮਰ ਸਿਮਰ ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕੋ ਬਲਿਹਾਰ ਤਿਸ ਕੈ ਸੰਗ ਤਰੇ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਛੋ ਧੂਰ ਤਲੰਗ ਮਹੱਲਾ ਪੰਜਵਾਂ ਘਰ ਦੂਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇਵੈ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇਗਾ ਸਿਰਜਣਹਾਰ ਜਿਨ ਪਦਾਇਸ ਤੂੰ ਕੀਆ ਸੇਈ ਦੇ ਆਧਾਰ ਜਿਨ ਪਾਏ ਮੇਦਨੀ ਸੋਈ ਕਰਦਾ ਸਾਰ ਕਟ ਕਟ ਮਾਲਕ ਦਿਲਾਂ ਕਾ ਸੱਚਾ ਪਰਵਰਦਿਗਾਰ ਕੁਦਰਤ ਕੀਮ ਨਾ ਜਾਣੀਐ ਵੱਡਾ ਬੇਪਰਵਾਹ ਘਰ ਬੰਦੇ ਤੂੰ ਬੰਦਗੀ ਜੀ ਚਿਰ ਘੱਟ ਮੈਂ ਸਾਹੋ ਤੂੰ ਸਮਰੱਥ ਅਗਾਤ ਤੂੰ ਸਮਰੱਥ ਆਕਥ ਅਗੋਚਰ ਜਿਉ ਪਿੰਡ ਤੇਰੀ ਰਾਸ ਰਹਾਇਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤਲੰਗ ਮਹੱਲਾ ਪੰਜਵਾਂ ਘਰ ਤੀਜਾ ਘਰ

0: Jesus did before me.
1: ਵਾਹਿਗੁਰੂ ਵਾਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਚਿਓ ਆਪਾਂ ਨੂੰ ਜਵਾਬ ਨਹੀਂ ਆਇਆ ਫਤਿਹ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਆਪਣਾ ਅਖੀਰਲਾ ਦਿਨ ਹੈਗਾ ਗੁਰਮਤਿ ਕੈਂਪ ਦਾ। ਸੋ ਗੁਰਦੁਆਰਾ ਸਾਹਿਬ ਫਰੀਮੌਂਟ ਅਤੇ ਖਾਲਸਾ ਸਕੂਲ ਫਰੀਮੌਂਟ ਦੇ ਸਹਿਯੋਗ ਦੇ ਨਾਲ ਸਾਲਾਨਾ ਸਮਰ ਦੇ ਵਿੱਚ ਗਰਮੀਆਂ ਦੇ ਵਿੱਚ ਬੱਚਿਆਂ ਦਾ ਗੁਰਮਤਿ ਕੈਂਪ ਲਗਾਇਆ ਜਾਂਦਾ। ਸੋ ਉਸ ਪ੍ਰਥਾ ਨੂੰ ਮੁੱਖ ਰੱਖਦੇ ਹੋਏ ਜਿਹੜਾ 2026 ਦਾ 3 ਹਫ਼ਤੇ ਦਾ ਜਿਹੜਾ ਗੁਰਮਤਿ ਕੈਂਪ ਆ ਉਹ ਆਯੋਜਿਤ ਕੀਤਾ ਗਿਆ ਸੀ ਸਾਰੇ ਸੰਗਤਾਂ ਦੇ ਨਾਲ ਰਲ ਮਿਲ ਕੇ ਸਹਿਯੋਗ ਦੇ ਨਾਲ। ਸੋ ਉਹ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਬੜੀ ਚੜ੍ਹਦੀ ਕਲਾ ਦੇ ਵਿੱਚ ਨੇਪਰੇ ਚੜ੍ਹਿਆ। ਸੋ ਸਾਰੇ ਜਣੇ ਅਸੀਂ ਅੱਜ ਬੈਠੇ ਹਾਂ ਗੁਰੂ ਮਹਾਰਾਜ ਦਾ ਧੰਨਵਾਦ ਕਰਨ ਦੇ ਵਾਸਤੇ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰਛਾਇਆ ਦੇ ਹੇਠ ਜਿਹੜਾ ਗੁਰਮਤਿ ਕੈਂਪ ਆ ਗੁਰੂ ਸਾਹਿਬ ਨੇ ਆਪ ਸੇਵਾਦਾਰਾਂ ਕੋ ਸੇਵਾ ਕਰਕੇ ਜਿਹੜਾ ਇਹ ਕੈਂਪ ਆ ਉਹ ਸੰਪੂਰਨ ਕੀਤਾ। ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਿਆ। ਸੋ ਹੁਣ ਤੋਂ ਲੈ ਕੇ ਜਿਹੜੇ ਸ਼ਾਮ ਦੇ ਅਸੀਂ ਪ੍ਰੋਗਰਾਮ ਲੈ ਕੇ ਆਉਣੇ ਹਾਂ, ਮੇਰੀ ਸਾਰਿਆਂ ਤੋਂ ਪਹਿਲਾਂ ਬੇਨਤੀ ਆ ਕਿ ਜਿਹੜੇ ਬੱਚੇ ਛੋਟੀ ਕਲਾਸ 'ਤੇ ਆ, ਅਮਨ ਭੈਣ ਜੀ ਉਹਨਾਂ ਦੀ ਕਲਾਸ 'ਤੇ 5 ਤੋਂ ਲੈ ਕੇ 9 ਸਾਲਾਂ ਦੇ, ਉਹ ਪਲੀਜ਼ ਸਟੇਜ ਦੇ ਉੱਤੇ ਹੌਲੀ ਹੌਲੀ ਬੈਠਣ ਤਾਂ ਕਿ ਆਪਾਂ ਸਮੇਂ ਨੂੰ ਮੁੱਖ ਰੱਖਦਿਆਂ ਹੋਇਆਂ ਆਪਾਂ ਜਿਹੜੀ ਸਟੇਜ ਦੀ ਜਿਹੜੀ ਕਾਰਵਾਈ ਆ ਉਹਨੂੰ ਆਪਾਂ ਜਾਰੀ ਰੱਖੀਏ। ਸੋ ਹੁਣ ਤੋਂ ਲੈ ਕੇ ਜਿਹੜੇ ਪ੍ਰੋਗਰਾਮ ਆ ਅਤੇ ਬੱਚਿਓ ਖਾਸ ਤੌਰ ਦੇ ਉੱਤੇ ਆਪਾਂ ਇਹ ਚੀਜ਼ ਦਾ ਧਿਆਨ ਰੱਖਣਾ ਕਿ ਜਿਹੜੀ ਮਰਿਆਦਾ ਹੁੰਦੀ ਆ ਉਹਦਾ ਆਪਾਂ ਖਾਸ ਤੌਰ ਦੇ ਉੱਤੇ ਧਿਆਨ ਰੱਖਣਾ ਤਾਂ ਕਿ ਗੁਰੂ ਮਹਾਰਾਜ ਦੀ ਸੇਵਾ ਦੇ ਵਿੱਚ, ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜਿਹੜੀ ਸਾਡੀ ਮਰਿਆਦਾ ਹੈ, ਜਿਹੜੇ ਸਹਿਜ ਆ ਉਹਨੂੰ ਆਪਾਂ ਕਾਇਮ ਰੱਖਣਾ ਅਤੇ ਉਹਨੂੰ ਆਪਾਂ ਬਰਕਰਾਰ ਰੱਖਣਾ। ਸੋ ਹੁਣ ਤੋਂ ਲੈ ਕੇ ਜਿਹੜੇ ਸ਼ਾਮ ਦੇ ਪ੍ਰੋਗਰਾਮ ਆ ਉਹ ਇਸ ਬਾਬਤ ਹੋਣਗੇ। ਸਭ ਤੋਂ ਪਹਿਲਾਂ ਜਿਹੜੀ ਸ਼ੁਰੂਆਤ ਆ ਉਹ 5 ਤੋਂ 9 ਸਾਲ ਦੇ ਬੱਚੇ ਜਿਹੜੇ ਆ, ਸਭ ਤੋਂ ਛੋਟੇ, ਉਹਨਾਂ ਦੇ ਸ਼ਬਦ ਦੇ ਨਾਲ ਸ਼ੁਰੂ ਹੋਵੇਗੀ। ਉਹਦੇ ਤੋਂ ਬਾਅਦ ਉਮਰ ਦੇ ਨਾਲ ਜਿਹੜੇ ਬਾਕੀ ਦੇ ਬੱਚੇ ਆ ਉਹਨਾਂ ਦੇ ਵੀ ਜਿਹੜੇ ਸ਼ਬਦ ਆ ਉਹ ਗਾਇਨ ਹੋਣਗੇ। ਸੋ ਬੱਚਿਓ ਪਲੀਜ਼ ਇੱਕ ਥੋੜ੍ਹਾ ਜਿਹਾ ਸ਼ਾਂਤੀ ਨਾਲ ਦੀ ਨਾਲ ਬਣਾਏ ਰੱਖੋ ਸਟੇਜ ਦੇ ਉੱਤੇ। ਸੋ ਉਹਦੇ ਤੋਂ ਬਾਅਦ ਉਮਰ ਦੇ ਨਾਲ ਤਰਤੀਬ ਵਾਰ ਜਿਹੜੇ ਆਪਣੇ ਸ਼ਬਦ ਆ ਉਹਨਾਂ ਦਾ ਗਾਇਨ ਹੋਏਗਾ। ਸੋ ਮੇਰੀ ਜਿਹੜੇ ਪੇਰੈਂਟਸ ਵਲੰਟੀਅਰ ਹੈਗੇ ਆ ਉਹਨਾਂ ਨੂੰ ਬੇਨਤੀ ਆ ਪਲੀਜ਼ ਥੋੜ੍ਹਾ ਜਿਹਾ ਡਿਸਿਪਲਿਨ ਨੂੰ ਇੱਥੇ ਮੇਨਟੇਨ ਰੱਖਣ। ਸੋ ਰੌਲੇ ਤੋਂ ਆਪਾਂ ਥੋੜ੍ਹਾ ਜਿਹਾ ਪਰਹੇਜ਼ ਰੱਖਣਾ। ਸ ਸੋ ਉਹਦੇ ਤੋਂ ਬਾਅਦ ਸ਼ਬਦ ਤੋਂ ਬਾਅਦ ਰਹਿਰਾ ਸਾਹਿਬ ਦਾ ਜਿੱਦਾਂ ਸੋਦਰ ਤੋਂ ਰਹਿਰਾ ਸਾਹਿਬ ਦਾ ਜਿਹੜਾ ਪਾਠ ਆ ਉਹ ਹੋਏਗਾ ਜਿਹੜਾ ਹਰ ਰੋਜ਼ ਹੁੰਦਾ ਤੇ ਉਹਦੇ ਤੋਂ ਬਾਅਦ ਜਿਹੜੇ ਸਾਡੇ ਪੂਰੇ ਕੈਂਪ ਦੇ ਵਿੱਚ ਬੱਚੇ ਤੇ ਪੇਰੈਂਟਸ ਜਿਹੜੇ ਵਲੰਟੀਅਰ ਜਿਨ੍ਹਾਂ ਨੇ ਮਦਦ ਕੀਤੀ ਜਿਨ੍ਹਾਂ ਦੇ ਮਦਦ ਤੋਂ ਬਿਨਾਂ ਜਿੰਨੀ ਸਕਸੈਸਫੁਲੀ ਇਹ ਕੈਂਪ ਹੋਇਆ ਸ਼ਾਇਦ ਉਹ ਨਾ ਹੁੰਦਾ ਉਹਨਾਂ ਦਾ ਸਨਮਾਨ ਕੀਤਾ ਜਾਏਗਾ ਤੇ 6 ਵਜੇ ਜਿਹੜੇ ਆਪਣੇ ਕੈਂਪ ਦੇ ਪ੍ਰੋਗਰਾਮ ਦੀ ਜਿਹੜੀ ਆ ਉਹ ਸਮਾਪਤੀ ਹੋਏਗੀ ਸੋ ਅਸੀਂ 5 ਤੋਂ ਲੈ ਕੇ 9 ਸਾਲ ਦੇ ਬੱਚਿਆਂ ਦਾ ਜਿਹੜਾ ਸ਼ਬਦ ਆ ਉਹਦੇ ਤੋਂ ਜਿਹੜਾ ਸ਼ਾਮ ਦੇ ਇਹ ਕੀਰਤਨ ਦੀ ਜਿਹੜੀ ਆ ਉਹ ਸ਼ੁਰੂਆਤ ਕਰਦੇ ਹਾਂ ਸੋ ਆਓ ਸੁਣਦੇ ਆ ਇਹਨਾਂ ਛੋਟੇ ਬੱਚਿਆਂ ਤੋਂ ਪਹਿਲਾ ਸ਼ਬਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਬਹੁਤ ਬਹੁਤ ਧੰਨਵਾਦ ਇਹਨਾਂ ਛੋਟੇ ਬੱਚਿਆਂ ਦਾ। ਗੁਰਪੂਰੇ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦੈ ਮੈਂ ਜੀਨੋ ਜਨਮ ਜਨਮ ਕੀ ਮੈਲ ਗਈ। ਇਹ 5 ਤੋਂ ਲੈ ਕੇ 9 ਸਾਲ ਦੇ ਬੱਚੇ ਸਭ ਤੋਂ ਛੋਟੀ ਕਲਾਸ ਕੈਂਪ ਦੀ ਹੈਗੀ ਸੀ, ਜਿਨ੍ਹਾਂ ਨੇ ਬੜੇ ਅਦਬ ਸਤਿਕਾਰ ਦੇ ਨਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇਸ ਸ਼ਬਦ ਦਾ ਗਾਇਨ ਕੀਤਾ। ਸੋ ਹੁਣ ਇਹਦੇ ਤੋਂ ਬਾਅਦ ਮੇਰੀ ਬੇਨਤੀ ਆ, ਅਮੋਘ ਸਿੰਘ ਹੁਣਾਂ ਨੂੰ ਪਲੀਜ਼ ਉਹ ਸਟੇਜ ਦੇ ਉੱਪਰ ਆਉਣ, ਜਸਮਨ ਸਿੰਘ ਨਾਲ ਤਬਲੇ ਦੇ ਉੱਪਰ, ਅਤੇ ਅਮੋਘ ਸਿੰਘ ਸ਼ਬਦ ਦਾ ਸਰਵਣ ਕਰਾਉਣਗੇ। ਰਾਖਾ ਏਕ ਹਮਾਰਾ ਸਵਾਮੀ, ਸਗਲ ਘਟਾਕਾ ਅੰਤਰਜਾਮੀ। ਸੋ ਇਹ ਤੋਂ ਬਾਅਦ ਤਰਤੀਬ ਵਾਰ ਜਿਹੜੇ ਸ਼ਬਦ ਆ ਹੋਰ ਵੀ ਬੱਚੇ ਜਿਹੜੇ ਆ ਉਹ ਸਾਨੂੰ ਗਾਇਨ ਕਰਾਉਣਗੇ। ਸੋ ਇੱਕ ਚੀਜ਼ ਬਾਰ ਬਾਰ ਮੈਨੂੰ ਸਟੇਜ ਤੋਂ ਕਹਿਣੀ ਪੈਂਦੀ ਆ, ਉਹ ਇਹ ਆ ਕਿ ਸ਼ਾਂਤੀ ਜਿਹੜੀ ਆ, ਬੱਚੇ ਮੈਨੂੰ ਪਤਾ ਛੋਟੇ ਆ ਬਹਿ ਨਹੀਂ ਸਕਦੇ, ਪਰ ਵਲੰਟੀਅਰਸ ਨੂੰ ਪਲੀਜ਼ ਬੇਨਤੀ ਆ ਕਿ ਇਹ ਚੀਜ਼ ਆਪਾਂ ਬੱਚਿਆਂ ਨੂੰ ਸਮਝਾਉਣੀ ਆ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਅਸੀਂ ਬੈਠੇ ਹੋਈਏ, ਅਸੀਂ ਗੁਰੂ ਸਾਹਿਬ ਦਾ ਅਦਬ ਸਤਿਕਾਰ ਕਿੱਦਾਂ ਕਾਇਮ ਰੱਖਣਾ। ਸੋ ਛੋਟੇ ਬੱਚਿਆਂ ਨੂੰ ਬੇਨਤੀ ਹੈ ਖਾਸ ਤੌਰ 'ਤੇ ਚੁੱਪ ਦਾ ਦਾਨ ਬਖਸ਼ੋ। ਸੋ ਹੁਣ ਆਪਾਂ ਸੁਣਦੇ ਹਾਂ ਅਮੋਘ ਸਿੰਘ ਅਤੇ ਜਸਮਨ ਸਿੰਘ ਹੁਣਾਂ ਤੋਂ ਸ਼ਬਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਇਹਨਾਂ ਛੋਟੇ ਬੱਚਿਆਂ ਦਾ ਜਿਨ੍ਹਾਂ ਨੇ ਸ਼ਬਦ ਗਾਇਆ, ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਸੋ ਹੁਣ ਇਹ ਤੋਂ ਬਾਅਦ ਬੇਨਤੀ ਆ ਸ਼ਹਿਬਾਜ਼ ਸਿੰਘ, ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਸੋ ਇਹ ਸ਼ਬਦ ਦਾ ਗਾਇਨ ਕਰਾਉਣਗੇ। ਸੋ ਸ਼ਹਿਬਾਜ਼ ਸਿੰਘ ਤੁਸੀਂ ਪਲੀਜ਼ ਆਓ ਸਟੇਜ ਦੇ ਉੱਤੇ। ਅਤੇ ਇਹਦੇ ਤੋਂ ਬਾਅਦ ਏਕਮਪ੍ਰੀਤ ਹੋਣੀ, ਹਰਨੂਰ ਸਿੰਘ, ਜੁਗਾਦ ਸਿੰਘ, ਪ੍ਰਭਨੂਰ ਸਿੰਘ ਉਹ ਵੀ ਤਿਆਰ ਰਹਿਣ। ਅਤੇ ਉਹ ਤੋਂ ਬਾਅਦ ਹਰਨੂਰ ਸਿੰਘ ਹੋਣਾ ਦਾ ਇੱਕ ਸ਼ਬਦ ਹੋਰ ਆ, ਅਤੇ ਫਿਰ ਸੋਦਾਰ ਰਹਿਰਾ ਸਾਹਿਬ ਜੀ ਦੇ ਜਿਹੜੇ ਪਾਠ ਆ ਉਹ ਹੋਣਗੇ।

ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸ਼ਹਿਬਾਸ ਤੇ ਜਸਮਨ ਸਿੰਘ ਹੁਣਾਂ ਦਾ। ਸੋ ਹੁਣ ਮੇਰੀ ਬੇਨਤੀ ਆ ਗੁਰਸਿਮਰ ਸਿੰਘ ਤੇ ਹਰਨੂਰ ਸਿੰਘ ਉਹ ਸ਼ਬਦ ਪੜਨਗੇ ਤਕਰੀਬਨ 5 ਮਿੰਟ ਦੇ ਲਈ। ਆਓ ਉਹਨਾਂ ਤੋਂ ਸ਼ਬਦ ਦੀ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਬਿਸਰ ਗਈ ਸਭ ਤਾਤ ਪਰਾਈ। ਬਹੁਤ ਬਹੁਤ ਧੰਨਵਾਦ ਗੁਰਸਿਮਰ ਸਿੰਘ ਅਤੇ ਹਰਨੂਰ ਸਿੰਘ ਹੁਣਾਂ ਦਾ ਅਤੇ ਜਸਵੰਤ ਸਿੰਘ ਜਿਨ੍ਹਾਂ ਨੇ ਪਿਛਲੇ ਸਾਰੇ ਜਥਿਆਂ ਦੇ ਵਿੱਚ ਤਬਲੇ ਦੀ ਜੋੜੀ ਦੀ ਸੇਵਾ ਨਿਭਾਈ ਆ। ਬਹੁਤ ਬਹੁਤ ਧੰਨਵਾਦ ਜਸਵੰਤ ਸਿੰਘ ਹੁਣਾਂ ਦਾ, ਸਾਡਾ ਬਹੁਤ ਹੀ ਹੋਣਹਾਰ ਬੱਚਾ। ਸੋ ਹੁਣ ਅਗਲੇ ਜਥੇ ਦੇ ਵਿੱਚ ਹਰਨੂਰ ਸਿੰਘ, ਜੁਗਾਦ ਸਿੰਘ, ਪ੍ਰਭਨੂਰ ਸਿੰਘ, ਏਕਮਪ੍ਰੀਤ ਸਿੰਘ, ਉਹ ਸਾਨੂੰ ਸ਼ਬਦ ਸਰਵਣ ਕਰਾਉਣਗੇ। ਮਾਈ ਮੇਰੇ ਪ੍ਰੀਤਮ ਰਾਮ ਬਤਾਵੋ। ਸੋ ਆਓ ਸੁਣਦੇ ਹਾਂ ਇਸ ਜਥੇ ਤੋਂ ਸ਼ਬਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ
1: ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਏਕਮਪ੍ਰੀਤ ਸਿੰਘ, ਹਰਨੂਰ ਸਿੰਘ, ਜੁਗਾਜ ਸਿੰਘ, ਪ੍ਰਭਨੂਰ ਸਿੰਘ ਹੁਣਾਂ ਦਾ। ਸੋ ਹੁਣ ਅਖੀਰਲਾ ਜਿਹੜਾ ਸ਼ਬਦ ਆ ਰੰਗਣਾ ਇਸ ਮਨ ਕੋ ਹਰੀ ਕੇ, ਭਾਈ ਹਰਨੂਰ ਸਿੰਘ ਹੁਣੀ, ਤੇ ਇਹਦੇ ਤੋਂ ਬਾਅਦ ਹੀ ਸੋਦਰ ਦਾ ਪਾਠ ਵੀ ਉਹ ਕਰਨਗੇ, ਤੇ ਇਹ ਤੋਂ ਬਾਅਦ ਫਿਰ ਰਹਿਰਾ ਸਾਹਿਬ ਦਾ ਜਿਹੜਾ ਪਾਠ ਹੋਏਗਾ, ਤੇ ਰਹਿਰਾ ਸਾਹਿਬ ਦੇ ਪਾਠ ਤੋਂ ਬਾਅਦ ਜਿਹੜੇ ਸਾਡੇ ਵਾਲੰਟੀਅਰਸ ਆ, ਸਟੂਡੈਂਟਸ ਵਲੰਟੀਅਰ, ਕਿਡਜ਼ ਵਲੰਟੀਅਰ ਤੇ ਪੇਰੈਂਟਸ ਵਲੰਟੀਅਰ, ਉਹਨਾਂ ਦੇ ਲਈ ਸਨਮਾਨ ਦੇ ਲਈ ਥੋੜਾ ਸਮਾਂ ਹੋਏਗਾ। ਸੋ ਜਿਹੜਾ ਰਹਿਰਾ ਸਾਹਿਬ ਦਾ ਪਾਠ ਆ ਉਹ ਵੀ ਇਸ ਸਟੇਜ ਦੇ ਉੱਤੇ ਹੀ ਬੈਠ ਕੇ ਹੋਏਗਾ। ਸੋ ਸੁਣਦੇ ਹਾਂ ਹੁਣ ਤੋਂ ਜਿਹੜਾ ਅਖੀਰਲਾ ਸ਼ਬਦ ਆ, ਤੇ ਇਸ ਤੋਂ ਬਾਅਦ ਸੋਦਰ ਚੌਂਕੀ ਦਾ ਜਿਹੜਾ ਕੀਰਤਨ ਹੋਏਗਾ ਤੇ ਪਾਠ ਜਿਹੜਾ ਰਹਿਰਾ ਸਾਹਿਬ ਦਾ ਉੱਥੇ ਹੋਏਗਾ। ਸੋ ਆਓ ਸੁਣਦੇ ਹਾਂ ਹਰਨੂਰ ਸਿੰਘ ਹੁਣਾਂ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਨਾਲ ਹੀ ਮੇਰੀ ਇੱਕ ਬੇਨਤੀ ਹੈ ਕਿ ਜਿਹੜੇ ਬੱਚਿਆਂ ਨੇ ਰਹਿਰਾ ਸਾਹਿਬ ਦਾ ਪਾਠ ਕਰਨਾ ਉਹ ਸਟੇਜ ਦੇ ਉੱਤੇ ਹੁਣ ਹੀ ਬਿਰਾਜਮਾਨ ਹੋ ਜਾਣ, ਕਿਉਂਕਿ ਸੋਦਰ ਦੀ ਚੌਂਕੀ ਦਾ ਜਿਹੜਾ ਕੀਰਤਨ ਹੋਏਗਾ ਉਸ ਤੋਂ ਬਾਅਦ ਹੀ ਆਪਾਂ ਰਹਿਰਾ ਸਾਹਿਬ ਦਾ ਜਿਹੜਾ ਪਾਠ ਆ ਉਹ ਸ਼ੁਰੂ ਕਰ ਲੈਣਾ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ
1: ਕੇਵੜ ਵੱਡਾ ਡੀਠੋ
2: ਮਤ ਪਾਏ ਨਾ ਕਹਿਆ ਜਾਏ
0: ਤੇਰੇ ਰਹਿਸ
2: ਵੱਡੇ ਮੇਰੇ ਸਾਹਿਬਾ
0: ਗਹਿਨ ਗੰਭੀਰਾ ਗਣੀ ਗਹੀਰਾ
2: ਕੋਈ ਨਾ ਜਾਣੇ ਤੇਰਾ ਕੇਤਾ ਕੇਵੜ ਚੀਰਾ ਰਹਾਓ
0: ਸਭ ਸਰਤੀ ਮਿਲ ਸਰਤ ਕਮਾਈ
2: ਸਭ ਕੀਮਤ ਮਿਲ ਕੀਮਤ ਪਾਈ
0: ਗਿਆਨੀ ਧਿਆਨੀ ਗੁਰ ਗਰਹਾਈ
2: ਕਹਿ ਨਾ ਜਾਏ ਤੇਰੀ ਤਿਲ ਵੜਿਆਈ
0: ਸਭ ਸਾਥ ਸਭ ਚੰਗਿਆਈਆਂ
2: ਸਿੱਧਾ ਪੁਰਖਾ ਕਿਆਂ ਵੜਿਆਈਆਂ
0: ਮੇਰੇ ਸਿੱਧੀ ਕੇ ਨਾ
2: ਪਾਈਆ ਕਰਮ ਮਿਲੇ ਨਹੀਂ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਜਿਸ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੇ ਮਰ ਜਾਓ
3: ਸੱਚਾ ਨਾਓ
2: ਸੱਚੇ ਨਾਮ ਕੀ ਲਾਗੇ ਭੁੱਖ
3: ਭੁੱਖ ਹੈ ਖਾਏ ਚੱਲਿਆ ਦੁੱਖ
2: ਸੋ ਕਿਉਂ ਵਿਸਰੇ ਮੇਰੀ ਮਾਏ

0: ਜਿਨ ਹਰ ਹਰ ਹਰਸ ਨਾਮ ਨਾ ਪਾਇਆ ਤੇ ਪਾਗ ਹੀਨ ਜਾ ਪਾਸ
1: ਸਤਗੁਰ ਸੰਗਤ ਸੰਗਤ
0: ਨਹੀਂ ਆਏ
2: ਤ੍ਰਿਗ ਜੀਵੈ ਤ੍ਰਿਗ ਜੀਵਾਸ
0: ਜਿਨ ਹਾਜਾ ਸਤਗੁਰ ਸੰਗਤ ਪਾਏ ਤਿਨ ਤੁਰ ਮਸਤਕ ਲਿਖਿਆ ਲਖਾਸ
2: ਧੰਨ ਧੰਨ ਸਤਸੰਗਤ ਜਿਤ ਹਰ